ਦਾ ਹਿਲਦਾ ਰਹਿੰਦਾ, ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਮਨ ਨੂੰ ਪੰਖੀ ਵੀ ਕਿਹਾ, ਪੰਖੀ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਕਦੇ ਇਸ ਟਾਣੀ ਤੇ ਕਦੀ ਇਸ ਟਾਣੀ ਤੇ। ਮਨ ਨੂੰ ਬਾਂਦਰ ਵੀ ਕਿਹਾ, ਬਾਂਦਰ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਤਪੋਸ਼ੀਆਂ ਮਾਰ ਕੇ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਮਨ ਨੂੰ ਝੰਡੇ ਦਾ ਫਰਰਾ ਵੀ ਕਿਹਾ, ਨਿਸ਼ਾਨ ਸਾਹਿਬ ਦਾ ਫਰਰਾ, ਹਵਾ ਹੋਵੇ ਜਾਂ ਨਾ ਹੋਵੇ ਹਿਲਦਾ ਹੀ ਰਹਿੰਦਾ। ਮਨ ਨੂੰ ਜੋਤੀ ਵੀ ਕਿਹਾ, ਸ਼ਬਦ ਲਾਈਟ ਜਿਹੜੀ ਹੈ, ਅੱਗ ਬਾਲੀ ਹੋਵੇ ਦੀਵਾ ਰੱਖ ਲਓ, ਚਾਰ ਚੁਫੇਰੇ ਦਰਵਾਜ਼ੇ ਬੰਦ ਕਰ ਦਿਓ, ਪਰ ਦੀਵੇ ਦੀ ਲਾਈਟ ਫਿਰ ਵੀ ਕਿਉਂ ਕਿਉਂ ਹਿੱਲੀ ਜਾਏਗੀ, ਹਿੱਲੀ ਜਾਏਗੀ, ਭਾਵੇਂ ਹਿਲਾਓ ਜਾਂ ਨਾ ਹਿਲਾਓ। ਮਨ ਨੂੰ ਪਿੱਪਲ ਦੇ ਪੱਤੇ ਦੀ ਤੀਸੀ ਤਰ੍ਹਾਂ ਕਿਹਾ, ਪਿੱਪਲ ਦਾ ਪੱਤਾ ਕਈਆਂ ਨੇ ਵੇਖਿਆ ਹੋਵੇਗਾ, ਜਿਹੜੇ ਪਿੰਡਾਂ 'ਚ ਖਾਸ ਕਰਕੇ ਰਹਿੰਦੇ, ਗਰਮੀਆਂ ਬਹੁਤ ਲੱਗੀਆਂ ਹੁੰਦੀਆਂ, ਹਵਾ ਦਾ ਇੱਕ ਝੋਕਾ ਵੀ ਨਹੀਂ ਹੁੰਦਾ, ਪਿੱਪਲ ਦੇ ਉੱਪਰ ਜਾ ਕੇ ਇੱਕ ਪੱਤਾ ਹੁੰਦਾ, ਉਹ ਐਵੇਂ ਐਵੇਂ ਐਵੇਂ ਆਪਣੇ ਆਪ ਹਿਲਦਾ ਰਹਿੰਦਾ। ਮਨ ਨੂੰ ਬਿਜਲੀ ਵੀ ਕਿਹਾ, ਮਨ ਬਿਜਲੀ ਦੀ ਤਰ੍ਹਾਂ ਚੰਚਲ ਹੈ, ਬੱਦਲ ਵਰੇ ਨਾ ਵਰੇ ਬਿਜਲੀ ਨੇ ਆਪਣਾ ਰੰਗ ਵਿਖਾ ਹੀ ਦੇਣਾ। ਇਹ 6 ਪ੍ਰਕਾਰ ਦਾ ਮਨ ਨੂੰ ਦੱਸਿਆ ਗਿਆ ਤਾਂ ਹਜ਼ੂਰ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ, ਜਰਾ ਆਓ ਵਿਚਾਰ ਕਰੀਏ ਖਾ, ਤੇ ਮਨ ਨੂੰ ਕਿਵੇਂ ਵਸ ਕਰੀਏ। ਸਤਿਗੁਰੂ ਕਹਿੰਦੇ, ਜਦੋਂ ਇਸ ਨੂੰ ਸ਼ਬਦ ਦੇ ਵਿੱਚ ਜੋੜ ਲਿਆ ਗਿਆ, ਸ਼ਬਦ ਪੜ੍ਹਿਆ ਜਾ ਰਿਹਾ, ਜਿੰਨਾ ਕੋ ਪਾਠ ਪੜ੍ਹਿਆ ਗਿਆ, ਜੇ ਤੇ ਸੁਰਤ ਲੰਬੇ ਹੋ ਗਈ ਕਦੀ, ਜਾਂ ਇਉਂ ਹੀ ਲਾ ਲਓ ਆਪਾਂ ਸਿੰਪਲ ਜੀ ਐਗਜ਼ਾਮਪਲ ਲੈ ਲਈਏ, ਕਿਸੇ ਚੀਜ਼ ਨੂੰ ਆਪਾਂ ਪ੍ਰਿੰਟ ਕਰ ਰਹੀਏ ਕੰਪਿਊਟਰ ਤੇ, ਜਾਂ ਉਸਦੀ ਜਰੋਕਸ ਫੋਟੋ ਸਟੇਟ ਕਰੀਏ, ਤੇ ਕੁਝ ਹਿੱਸਾ ਤਾਂ ਨਿਕਲ ਜਾਵੇ ਤੇ ਕੁਝ ਜਿਹੜੀਆਂ ਜਗ੍ਹਾ ਮਿਸਪਲੇਸ ਹੋ ਜਾਣ, ਮੈਟਰ ਹੀ ਨਹੀਂ ਬਣਦਾ, ਬਣੇਗਾ? ਫੋਟੋ ਸਟੇਟ ਕੀਤੀ ਹੈ, ਕੱਢਿਆ, ਕੁਝ ਹਿੱਸਾ ਤਾਂ ਨਜ਼ਰ ਆ ਰਿਹਾ, ਪੜ੍ਹਿਆ ਜਾ ਰਿਹਾ, ਕੁਝ ਬਲੈਂਕ ਹੋ ਗਿਆ, ਪੜ੍ਹਿਆ ਨਹੀਂ ਜਾ ਰਿਹਾ, ਮਿਸਪਲੇਸ ਹੋ ਗਈਆਂ ਲਾਈਨਾਂ, ਮਿਸਿੰਗ ਹੋ ਗਈ ਹੈ ਵਰਡਿੰਗ ਦੀ, ਉੱਥੇ ਤਾਂ ਸਬਜੈਕਟ ਬਣਦਾ ਹੀ ਨਹੀਂ। ਹੁਣ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ, ਜਦੋਂ ਬਾਣੀ ਚੋਂ ਗੈਰ ਹਾਜ਼ਰ ਹੋ ਜਾਂਦੇ ਹਾਂ, ਧੁਨ ਦੇ ਵਿੱਚ ਧਿਆਨ ਨਹੀਂ ਰਹਿੰਦਾ, ਤਾਂ ਉਹ ਤੇ ਫਿਰ ਅੱਧਾ ਮੈਟਰ ਹੀ ਰਹੇਗਾ, ਅੱਧਾ ਹੀ ਛਪੇਗਾ, ਫਿਰ ਓਨਾ ਹੀ ਬੋਲੇਗਾ ਜਿੰਨਾ ਭਰਿਆ ਅੱਗੇ, ਤਾਂ ਮੈਟਰ ਪੜ੍ਹਨਾ ਹੀ ਨਹੀਂ। ਪੜ੍ਹਨ ਵਾਲਾ ਵੀ ਕਹੇਗਾ ਕੀ ਲਿਖਿਆ, ਇਹ ਤਾਂ ਕੁਛ ਸਮਝ ਹੀ ਨਹੀਂ ਆਉਂਦੀ ਜੀ, ਮੈਂ ਤੇ ਬੜਾ ਵੱਡਾ ਗਿਆਨੀ ਹਾਂ, ਹੋਏਗਾ ਗਿਆਨੀ, ਪਰ ਤੈਨੂੰ ਛਾਪਣ ਦੀ ਜਾਂਚ ਨਹੀਂ ਆਈ, ਜਾਂਚ ਨਹੀਂ ਆਈ ਛਾਪਣ ਦੀ। ਜੇ ਛਾਪਣ ਦੀ ਜਾਂਚ ਜਾਣਦਾ ਤਾਂ ਚੰਗੀ ਤਰ੍ਹਾਂ ਪਹਿਲਾਂ ਸਿਆਹੀ ਕਾਗਜ਼ ਪ੍ਰਿੰਟਰ ਸਾਰੀਆਂ ਚੀਜ਼ਾਂ ਚੈੱਕ ਕਰਦਾ। ਹਜ਼ੂਰ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ, ਜਿੰਨਾ ਚਿਰ ਤੁਹਾਡਾ ਧਿਆਨ ਧੁਨ ਦੇ ਵਿੱਚ ਮਗਨ ਨਹੀਂ ਹੁੰਦਾ, ਧਿਆਨ ਰੱਖਿਓ, ਬਾਣੀ ਪੜ੍ਹ ਰਹੇ ਹੋਈਏ ਨਾ, ਜਿਸ ਜਗ੍ਹਾ ਤੋਂ ਵੇਖੋ ਵੀ ਮਨ ਗੈਰ ਹਾਜ਼ਰ ਹੋ ਗਿਆ, ਪਤਾ ਹੀ ਨਹੀਂ ਲੱਗਾ, ਕਈ ਪੌੜੀਆਂ ਪੜ੍ਹ ਲਈਆਂ ਨੇ, ਮੁੜ ਕੇ ਫਿਰ ਉਸ ਜਗ੍ਹਾ ਤੇ ਜਾਓ, ਭਾਵੇਂ ਦਿਨ ਚ ਇੱਕ ਵਾਰ ਹੀ ਕਰੋ ਪਾਠ, ਪਾਠ ਤੇ ਐਸਾ ਕਰੋ ਇੱਕ ਵਾਰ ਹੋਵੇ ਵੀ ਨਜ਼ਾਰਾ ਅੱਜ। ਮਹਾਂਪੁਰਖ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਉਹਨਾਂ ਨੇ ਜੀਵਨ ਕਾਲ ਦੇ ਅੰਦਰ ਬੜੀ ਸੁੰਦਰ ਬਾਤ ਲਿਖੀ ਏ, ਕਹਿੰਦੇ ਜਪਜੀ ਸਾਹਿਬ ਦਾ ਇੱਕ ਪਾਠ ਕਰ ਲਈਏ ਨਾ, ਇੱਕ ਪਾਠ ਸੁਰਤ ਦੇ ਨਾਲ, ਤੇ ਕਹਿੰਦੇ ਸਰੀਰ ਵਿੱਚ ਸਮਾਂਦਾ ਨਹੀਂ ਹੈ, ਇੰਨੀ ਐਨਰਜੀ ਇਕੱਠੀ ਹੋ ਜਾਂਦੀ ਹੈ ਜੇ ਹਾਜ਼ਰੀ ਦੇ ਵਿੱਚ ਪੜ੍ਹੀ। ਜਪਜੀ ਸਾਹਿਬ ਦਾ ਇੱਕ ਪਾਠ ਪੜ੍ਹੀਏ ਨਾ ਹਾਜ਼ਰ ਹੋ ਕੇ, ਕਿਉਂਕਿ ਮੁਲਾਕਾਤ ਹੋਈ ਤੇ ਕਹਿਣ ਲੱਗੇ ਆਓ, ਨਿਤਨੇਮ ਵਗੈਰਾ ਤੇ ਕਰਦੇ ਹੀ ਹੋ, ਪੁੱਛਣ ਦੀ ਲੋੜ ਨਹੀਂ, ਕਿਉਂਕਿ ਸਿੰਘ ਹੋ, ਨਿਤਨੇਮ ਤੇ ਕਰਦੇ ਹੀ ਹੋਗੇ, ਕੀਰਤਨ ਕਰਦੇ ਹੋ, ਸਭ ਕੁਛ ਅਗਲੀ ਕਰਨੇ ਆ। ਕਹਿਣ ਲੱਗੇ ਕਿੰਨੇ ਸਮੇਂ ਚ, ਜਿੱਥੇ ਵੀ ਸਮਾਂ ਰੱਖਿਆ ਬਈ ਨਿਤਨੇਮ ਇੰਨੇ ਸਮੇਂ ਚ ਹੋਣਾ ਚਾਹੀਦਾ, ਕਦੀ ਹੋ ਹੀ ਜਾਂਦਾ, ਜਲਦੀ ਹੋ ਜਾਂਦਾ, ਇੰਨੇ ਸਮੇਂ ਚ ਹੋ ਜਾਂਦਾ, ਯਾਦ ਹੈ ਲੱਗੇ, ਬਸ ਯਾਦ ਤੇ ਫਿਰ ਯਾਦ ਹੀ ਰਹਿ ਗਿਆ ਨਾ, ਇਕੱਲਾ ਅੰਦਰ ਸਮਾਇਆ ਤੇ ਨਾ। ਮੈਂ ਕਿਹਾ ਜੀ ਮਹਾਂਪੁਰਖੋ, ਫਿਰ ਕੁਝ ਹੁਕਮ ਕਰੋ, ਕੋਈ ਜੀਵਨ ਦਾ ਰਾਜ ਦੱਸੋ। ਕਹਿੰਦੇ 40 ਪੌੜੀਆਂ 7 ਮਿੰਟ ਜਾਂ 10 ਮਿੰਟ ਜਾਂ 15 ਮਿੰਟ ਚ ਪੜ੍ਹ ਦੋਗੇ ਤੇ ਕੀ ਨਸ਼ਾ ਆਏਗਾ, ਇਸਦਾ ਕੀ ਨਜ਼ਾਰਾ ਆਏਗਾ। ਪੌੜੀਆਂ 40 ਮੂਲ ਮੰਤਰ ਦੀ ਪਹਿਲੀ ਤੇ ਅਖੀਰਲਾ ਪਵਨ ਗੁਰੂ ਪਾਣੀ ਪਿਤਾ ਰਲਾ ਕੇ, ਵੈਸੇ 38 ਨੇ, ਦੋ ਪਾ ਕੇ 40 ਪੌੜੀਆਂ ਹੋ ਜਾਂਦੀਆਂ ਨੇ। 40 ਪੌੜੀਆਂ ਇੰਨੀ ਜਲਦੀ ਪੜ੍ਹਦੇ ਹੋ ਪਤਾ ਹੀ ਨਹੀਂ ਲੱਗਦਾ।
ਜੇ ਅਸੀਂ ਇਸ ਚੀਜ਼ ਨੂੰ ਬੜਾ ਮਾਣ ਨਾਲ ਸਮਝਦੇ ਹੁੰਦੇ ਬਈ 7 ਮਿੰਟ 'ਚ ਕਰ ਲਿਆ ਜਪਜੀਤ ਸਾਹਿਬ ਦਾ ਪਾਠ ਬੜਾ ਜਲਦੀ ਹੋ ਗਿਆ। ਨਾ ਨਾ ਨਾ, ਰਸ ਲੈਣਾ ਹੈ ਭੋਜਨ ਅਤੇ ਭਜਨ ਬੜਾ ਸਹਿਜ ਅਵਸਥਾ ਦੇ ਵਿੱਚ ਕਰੋ, ਰਸ ਬਣਦਾ ਜਾਵੇ। ਕਹਿਣ ਲੱਗੇ ਤੁਸੀਂ ਤੇ ਉਪਦੇਸ਼ ਦੇਣਾ, ਤੁਹਾਡੇ ਜੀਵਨ ਦੀ ਕਮਾਈ 35 ਮਿੰਟ ਜਾਂ 40 ਮਿੰਟ ਜਪਜੀਤ ਸਾਹਿਬ ਦੇ ਲੱਗਣੇ ਚਾਹੀਦੇ ਨੇ। ਇੱਕ ਇੱਕ ਮਿੰਟ ਇੱਕ ਇੱਕ ਪੌੜੀ ਤੇ ਲੱਗੇ, ਭਾਵੇਂ ਇੱਕ ਹੀ ਪਾਠ ਕਰੋ, ਨਾ ਵਾਧੂ ਕਰੋ। ਕਹਿੰਦੇ ਜੀ ਕੀਰਤਨ ਵੀ ਕਰਨਾ, ਬੜੀਆਂ ਜਗ੍ਹਾ ਜਾਣਾ ਹੁੰਦਾ, ਪ੍ਰਚਾਰ ਕਰਨਾ ਹੁੰਦਾ, ਬਾਕੀ ਨਿਤਨੇਮ ਰਹਿ ਜਾਂਦਾ। ਕਹਿੰਦੇ ਰਹਿ ਜਾਵੇ, ਕਰੋ ਆਪੇ, ਪਰ ਇੰਨਾ ਦਿਨ ਨਾ ਇੰਨਾ ਕਾਹਲੀ ਕਰੋ ਵੀ ਅਗਾਂਹ ਜਾ ਕੇ ਵੀ ਕੋਈ ਗੱਲ ਨਾ ਬਣੇ। 40 ਪੌੜੀਆਂ ਨੂੰ ਲਗਾਤਾਰ ਇੱਕ ਇੱਕ ਮਿੰਟ ਦੇ ਵਿੱਚ ਪੜੋਗੇ ਤਾਂ ਰਸ ਮਿਲੇਗਾ। ਵਿਚਾਰ ਵਿਚਾਰ ਕੇ ਪੜੋ ਤੇ ਨਜ਼ਾਰਾ ਹੀ ਅਲੱਗ ਹੋ ਗਿਆ, ਵਾਕਿਆ ਹੀ ਉਸਦਾ ਨਜ਼ਾਰਾ ਹੀ ਅਲੱਗ। ਪਹਿਲਾਂ ਤਾਂ ਫਿਰ ਪੜ ਪੜ ਗੱਡੀ ਲਦੀਏ, ਪੜ ਪੜ ਪੜੀਏ, ਜਾਂ ਸਾਈਂ ਬੁੱਲੇ ਸ਼ਾਹ ਹੋ ਗਿਆ, ਪੜ ਪੜ ਆਲਮ ਫਾਜ਼ਲ ਹੋਇਆ, ਕਦੇ ਮਨ ਆਪਣੇ ਨੂੰ ਪੜਿਆ ਹੀ ਫਿਰ ਉਹ ਗੱਲ ਹੋ ਗਈ। ਮੁੜ ਮੁੜ ਵਰਦਾ ਮੰਦਰ ਮਸੀਤੇ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਇਸੇ ਸਾਈਂ ਬੁੱਲੇ ਸ਼ਾਹ ਨੇ ਬੜੀ ਕਮਾਲ ਦੀ ਗੱਲ ਲਿਖੀ, ਕਹਿੰਦੇ ਅਪਮਾਨ ਕਰਦਾ ਬਈ ਜਾਗਣਾ ਰਾਤ ਨੂੰ, ਕਹਿੰਦੇ ਰਾਤੀ ਜਾਗੇ ਤੇ ਸ਼ੇਖ ਕਹਾਵੇਂ, ਰਾਤ ਨੂੰ ਜਾਗਣ ਕੁੱਤੇ, ਕੁੱਤੇ ਵੀ ਜਾਗਦੇ ਨੇ, ਉਹ ਕੋਈ ਸ਼ੇਖ ਨੇ, ਉਹ ਕੋਈ ਪੀਰ ਨੇ। ਰਾਤੀ ਜਾਗੇ ਤੇ ਸ਼ੇਖ ਕਹਾਵੇਂ, ਰਾਤ ਨੂੰ ਜਾਗਣ ਕੁੱਤੇ, ਤੈਥੀ ਉੱਤੇ ਤੇਰੇ ਨਾਲੋਂ ਉੱਤੇ ਨੇ ਸਿਰ ਵੀ। ਕਿਵੇਂ ਮਹਾਰਾਜ? ਕਹਿੰਦੇ ਮਾਲਕ ਦਾ ਦਰ ਫਿਰ ਨਾ ਛੱਡਦੇ, ਭਾਵੇਂ ਮਾਰਨ 100 ਜੁੱਤੇ। ਇੱਥੋਂ ਉਹਨਾਂ ਨੂੰ ਮਾਰ ਪੈਂਦੀ ਹੈ, ਡੰਡੇ ਪੈਂਦੇ ਨੇ, ਜੁੱਤੀਆਂ ਪੈਂਦੀਆਂ ਨੇ, ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦੇ, ਤੂੰ ਤੇ ਭੱਜ ਜਾਂਦਾ। ਮਾਲਕ ਦਾ ਦਰ ਫਿਰ ਨਾ ਛੱਡਦੇ, ਭਾਵੇਂ ਮਾਰਨ 100 ਜੁੱਤੇ ਤੈਥੀ ਉੱਤੇ। ਉੱਠ ਬੁੱਲਿਆ, ਉੱਠ ਯਾਰ ਮਲਾ ਲੈ, ਨਹੀਂ ਤਾਂ ਬਾਜੀ ਲੈ ਕੇ ਕੁੱਤੇ ਤੈਥੀ ਉੱਤੇ। ਕੁੱਤੇ ਜਿਹੜੇ ਨੇ ਬਾਜੀ ਲੈ ਜਾਣਗੇ, ਜਿੱਤ ਜਾਣਗੇ, ਤੂੰ ਹਾਰ ਜਾਏਗਾ। ਪਸ਼ੂਆਂ ਨਾਲੋਂ ਵੀ ਬਿਹਤਰ ਤੇਰੀ ਹਾਲਤ ਹੋਏਗੀ, ਮਾੜੀ ਹਾਲਤ ਹੋਏਗੀ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧੁਨੀ ਦੇ ਅੰਦਰ, ਸ਼ਬਦ ਦੇ ਅੰਦਰ ਧਿਆਨ ਜੋੜ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ, ਉਹਨਾਂ ਦੇ ਅੰਦਰ ਸ਼ਬਦ ਦੇ ਅੰਦਰ ਸੁਰਤ ਜੋੜ ਕੇ ਪਾਠ ਸਾਹਿਬ ਕਰੋ, ਕਰੋ ਆਨੰਦ ਨਾਲ ਕਰੋ। ਕੋਈ ਜ਼ਰੂਰੀ ਨਹੀਂ ਹੈ ਬਈ ਜੀਵਨ ਦੇ ਅੰਦਰ ਇੰਨਾ ਪਾਠ ਕਰਨਾ ਹੀ ਜ਼ਰੂਰੀ ਹੈ, ਉਸਦਾ ਰਸ ਲੈਣਾ ਜ਼ਰੂਰੀ ਹੈ, ਰਸ ਲੈਣਾ ਜ਼ਰੂਰੀ ਹੈ। ਅਤੇ ਜਦੋਂ ਰਸ ਆ ਗਿਆ ਤੇ ਇਹ ਜਿਹੜੀਆਂ 7 ਸੁਰਾਂ ਨੇ ਨਾ ਅੰਦਰ ਲਈਆਂ, ਇਹ ਸਾਧੀਆਂ ਜਾਣਗੀਆਂ। 7 ਸੁਰਾਂ ਨੇ ਅੰਦਰ ਲਈਆਂ, ਸਾਧੀਆਂ ਜਾਣਗੀਆਂ, ਅਵਸਥਾ ਬਣ ਜਾਏਗੀ। ਜਦੋਂ ਅਵਸਥਾ ਬਣੀ ਫਿਰ ਅਜੱਪਾ ਜਾਪਣਾ ਵਿਸਤਰੇ ਆਦਿ ਜੁਗਾਦ ਸਹਾਏ। ਡਾਕਟਰ ਸਾਹਿਬ ਜੀ ਦੀ ਗੱਲ ਮੈਨੂੰ ਬੜੀ ਕਮਾਲ ਦੀ ਲੱਗੀ, ਯਾਦ ਆ ਗਈ ਸਾਹਮਣੇ। ਕਹਿੰਦੇ ਕੁਝ ਕਤਰੇ ਨਾ ਇਕੱਠੇ ਹੋ ਕੇ, ਕੁਝ ਕਤਰੇ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਕੇ ਤੇ ਸ਼ਵ ਸਾਗਰ ਵੱਲ ਜਾਣ ਲੱਗੀਆਂ। ਕਤਰੇ ਚੱਲੇ ਇਕੱਠੇ ਹੋ ਕੇ, ਪਤਲੀ ਧਾਰੀ ਬਣ ਕੇ। ਭਾਈ ਸਾਹਿਬ ਕਹਿੰਦੇ ਜਦੋਂ ਛੋਟੀਆਂ ਛੋਟੀਆਂ ਬੂੰਦਾਂ ਇੱਕ ਦੂਜੇ 'ਚ ਮਿਲੀਆਂ, ਕਹਿੰਦੇ ਮੈਂ ਬੂੰਦਾਂ ਨੂੰ ਸਵਾਲ ਕਰ ਦਿੱਤਾ। ਕਤਰੇ ਚੱਲੇ ਇਕੱਠੇ ਹੋ ਕੇ, ਪਤਲੀ ਧਾਰੀ ਬਣ ਕੇ, ਅਸਾਂ ਪੁੱਛਿਆ ਕਿੱਧਰ ਉਹ ਚੱਲੇ। ਕਹਿੰਦੇ ਮੈਂ ਪੁੱਛ ਬੈਠਾ ਬੂੰਦਾਂ ਨੂੰ ਕਿੱਥੇ ਚੱਲੇ, ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸ਼ਵ ਸਾਗਰ ਨੂੰ ਮਿਲਣੇ। ਕਤਰੇ ਚੱਲ ਇਕੱਠੇ ਹੋਏ, ਪਤਲੀ ਧਾਰੀ ਬਣ ਕੇ, ਅਸਾਂ ਪੁੱਛਿਆ ਕਿੱਧਰ ਉਹ ਚੱਲੇ, ਅੱਗੋਂ ਜਵਾਬ ਦਿੱਤਾ। ਜਵਾਬ ਕੀ ਮਿਲਿਆ? ਇਹ ਸ਼ਵ ਸਾਗਰ ਨੂੰ ਮਿਲਣੇ, ਸ਼ਵ ਸਾਗਰ ਵੱਲ ਚੱਲੇ। ਤੇ ਕਹਿੰਦੇ ਅਸੀਂ ਹੱਸ ਪਏ, ਹੱਸ ਕੇ ਅੱਗੋਂ ਕਲੋਲ ਕੀਤੀ। ਅਸੀਂ ਤਾਂ ਛੋਟੀਆਂ ਛੋਟੀਆਂ ਬੂੰਦਾਂ ਹੋ, ਤੁਸੀਂ ਕਿੱਥੇ ਜਾਣਾ? ਸਾਗਰ ਤੱਕ ਕਿੱਥੇ ਪਹੁੰਚਣਾ? ਤੁਹਾਨੂੰ ਚਿੜੀਆਂ ਨੇ ਪੀ ਲੈਣਾ, ਪੰਛੀਆਂ ਨੇ ਤੁਹਾਨੂੰ ਪੀ ਲੈਣਾ। ਜੇ ਪੰਛੀਆਂ ਤਾਂ ਤੁਸੀਂ ਬਚ ਵੀ ਗਏ, ਅਗਾਂ ਰੇਤ ਦੇ ਕਣਾਂ 'ਚ ਡਿੱਗ ਗਏ, ਰੇਤੇ ਨੇ ਚੂਸ ਲੈਣਾ। ਕਹਿੰਦੇ ਜੀ ਰੇਤੇ ਤੋਂ ਵੀ ਬਚ ਜਾਣਗੇ। ਕਹਿਣ ਲੱਗੇ ਜੇ ਰੇਤੇ ਤੋਂ ਬਚ ਗਏ, ਹਵਾ ਦੇ ਹੁਲਾਰੇ ਉਡਾ ਕੇ ਲੈ ਜਾਣਗੇ, ਬੱਦਲ ਬਣਾ ਦੇਣਗੇ। ਕਹਿਣ ਲੱਗੇ ਉਸ ਤੋਂ ਵੀ ਬਚਾਅ ਹੋ ਜਾਏਗਾ।
ਕਹਿਣ ਲੱਗਿਆ ਨਹੀਂ ਤੇ ਫਿਰ ਸੂਰਜ ਦੀਆਂ ਕਿਰਨਾਂ ਤੇਜ਼ ਪਈਆਂ ਤੇ ਸੜ ਕੇ ਸਵਾਹ ਹੋ ਜਾਊਗੀਆਂ। ਤੇ ਉਹਨਾਂ ਸਾਰੀਆਂ ਬੂੰਦਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਇਹ ਸਾਡਾ ਸਾਰੇ ਦਾ ਸਾਰਾ ਬਚਾਅ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਕਿਵੇਂ ਬਚਾਅ ਹੋਏਗਾ? ਕਹਿਣ ਲੱਗੇ ਅਸਲੀ ਪਤਲੀ ਜਿਹੀ ਧਾਰੀ ਆ, ਛੋਟੀਆਂ ਛੋਟੀਆਂ ਬੂੰਦਾਂ ਬਣੀਆਂ ਹਾਂ, ਪਤਲੀ ਜਿਹੀ ਬਰੀਕ ਧਾਰੀ ਇੱਕ ਪਾਣੀ ਦੀ ਰਲੀ ਹੈ। ਅਸੀਂ ਵੱਡੀ ਧਾਰੀ ਨੂੰ ਵੇਖਦੇ ਪਏ ਹਾਂ, ਅਸੀਂ ਵੱਡੀ ਨਾਲੀ ਦੇ ਵਿੱਚ ਜਾ ਕੇ ਪੈ ਜਾਵਾਂਗੀਆਂ, ਵੱਡੀ ਨਾਲੀ ਹੋਰ ਨਾਲੇ ਵਿੱਚ ਪੈ ਜਾਣਗੀ, ਉਹ ਤੋਂ ਵੱਡੀ ਨਾਲੀ ਜਿਹੜੀ ਹੈ ਨਦੀ ਵਿੱਚ ਪੈ ਜਾਏਗੀ, ਨਦੀ ਕਿਸੇ ਦਰਿਆ ਵਿੱਚ ਜਾ ਕੇ ਮਿਲ ਜਾਏਗਾ, ਦਰਿਆਓ ਜਾ ਕੇ ਸ਼ਿਵ ਸਾਗਰ ਨੂੰ ਮਿਲ ਜਾਏਗਾ। ਸਾਨੂੰ ਕੌਣ ਚੀਜ਼ ਸਕਦਾ, ਸਾਨੂੰ ਕੌਣ ਅਲੱਗ ਕਰ ਸਕਦਾ? ਲਿਖਿਆ ਕਮਾਲ ਦਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਦਿੰਦੇ। ਜਿਨ੍ਹਾਂ ਦੇ ਸੀਨੇ ਦੇ ਅੰਦਰ, ਦਿਲ ਦੇ ਅੰਦਰ ਖਿੱਚਾਂ ਨੇ ਨਾ, ਆਰਾਮ ਨਾਲ ਨਹੀਂ ਬਹਿੰਦੇ। ਕੱਲ ਨੂੰ ਚਲੇ ਜਾਵਾਂਗੇ, ਕੱਲ ਨੂੰ ਨਿਤਨੇਮ ਕਰ ਲਾਂਗੇ, ਕੱਲ ਨੂੰ ਕੀਰਤਨ ਕਰ ਲਾਂਗੇ, ਕੱਲ ਤਾਂ ਨਹੀਂ ਛੱਡਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋ ਵਾਲੇ ਨੈਣਾ ਕੀ ਨੀਂਦਰ। ਜਿਨ੍ਹਾਂ ਨੂੰ ਪਿਆਰ ਲੱਗਾ ਉਹਨਾਂ ਦੇ ਨੈਣਾ ਵਿੱਚ ਨੀਂਦਰ ਕਿੱਥੇ ਹੈ? ਨਿਹੋ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਤੁਰਦੀ ਹੈ ਅਨੰਤ ਤੋਰ ਉਹਨਾਂ ਦੀ, ਬਸਲੋਂ ਉਰੇ ਮੁਕਾਮ ਨਾ ਹੁੰਦਾ। ਉਹਨਾਂ ਦਾ ਮਿਲਾਪ ਤੋਂ ਪਹਿਲਾਂ ਰੁਕਣਾ ਨਾਮੁਮਕਿਨ ਹੈ, ਰੁਕਦੇ ਨਹੀਂ ਹੋ, ਚੱਲੇ ਰਹਿੰਦੇ ਨੇ, ਤੁਰੇ ਰਹਿੰਦੇ ਨੇ। ਜਿਨ੍ਹਾਂ ਨੇ ਰੱਬ ਨਾਲ ਮਿਲਣਾ ਹੈ ਨਾ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ, ਤੇ ਉਹ ਫਿਰ ਚੱਲਦੇ ਰਹਿੰਦੇ ਨੇ, ਤੁਰਦੇ ਰਹਿੰਦੇ ਨੇ, ਰੁਕਦੇ ਨਹੀਂ। ਤੇ ਭਾਈ ਸਾਹਿਬ ਨੇ ਅਖੀਰ ਵਿੱਚ ਕਿਹਾ, ਕਹਿੰਦਾ ਲੱਗਾ ਹੈ ਤਾਂ ਲੱਗਾ ਰਹੋ, ਲੱਗਾ ਹੈ ਤਾਂ ਲੱਗਾ ਰਹੋ, ਹਰ ਦਮ ਕਦੇ ਨਾ ਛੋੜ, ਲੱਗਾ ਰਹੇ ਤਾਂ ਲੱਖ ਕਾ ਹਟੇ ਤਾਂ ਕੌਡੀ ਮੋਲ। ਜੇ ਲੱਗਾ ਰਹੇਗਾ ਨਾ, ਕਿਸੇ ਦਿਨ ਲੱਖ ਕਮਾ ਲਏਗਾ, ਇੱਕ ਇੱਕ ਪੈਸਾ ਜੋੜ ਕੇ ਵੀ ਕਿਸੇ ਦਿਨ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ ਲੱਖਾਂ ਪਤੀ ਬਣ ਜਾਏਗਾ। ਇੱਕ ਇੱਕ ਸਵਾਸ ਨੂੰ ਬਚਾਉਂਦਾ ਹੋਇਆ ਵੀ ਕਿਸੇ ਦਿਨ ਸਵਾਸਾਂ ਦੀ ਪੂੰਜੀ ਬਚ ਜਾਏਗੀ। ਇੱਕ ਵਾਰ ਵਾਹਿਗੁਰੂ ਵਾਹਿਗੁਰੂ ਕਹਿੰਦਾ ਕਹਿੰਦਾ ਵੀ ਅਨੇਕ ਵਾਰ ਵਾਹਿਗੁਰੂ ਵਾਹਿਗੁਰੂ ਹੋ ਜਾਏਗਾ। ਭਾਈ ਸਾਹਿਬ ਕਹਿੰਦੇ ਲੱਗਾ ਹੈ ਤਾਂ ਲੱਗਾ ਰਹੋ, ਹਰ ਦਮ ਕਦੇ ਨਾ ਛੋੜ, ਲੱਗਾ ਹੈ ਤਾਂ ਲੱਖ ਕਾ ਹਟੇ ਤਾਂ ਕੌਡੀ ਮੋਲ। ਪੈਰਾਂ ਥੱਲੇ ਲਤਾੜਿਆ ਜਾਏਗਾ, ਤੇਰੀ ਕੀਮਤ ਕਦਰੋਂ ਕਿਸੇ ਨੇ ਨਹੀਂ ਪਾਣੀ। ਕੱਲ੍ਹ ਦੀ ਆਸ ਨਾ ਕਰ, ਕੱਲ ਦੀ ਆਸ ਨਾ ਕਰ, ਬਸ ਅੱਜ ਦੀ ਆਸ ਦੇ ਵਿੱਚ ਤੁਰਿਆ ਰਹੋ ਜੀਵਨ ਲੈ ਕੇ। ਰਸਤੇ ਚ ਖਲੋਤਾ ਇੱਕ ਭਿਖਾਰੀ ਭੀਖ ਮੰਗ ਰਿਹਾ ਸੀ, ਅੰਨਾ ਸੀ ਇਹ, ਅੱਖੋਂ ਅੰਨਾ ਸੀ, ਕਾਸਾ ਜਿਹਾ ਲੈ ਕੇ, ਬਰਤਨ ਲੈ ਕੇ ਅੱਗੇ ਹੋਇਆ। ਕਿਸੇ ਦੇ ਖੜਾਕ ਪੈਰਾਂ ਦੀ ਆਵਾਜ਼ ਆਈ, ਅਗਾਂ ਹੋਰ ਤੁਰਿਆ ਵੀ ਕੋਈ ਆ ਰਿਹਾ ਮੇਰੇ ਇਸ ਭਾਂਡੇ ਦੇ ਵਿੱਚ, ਬਰਤਨ ਦੇ ਵਿੱਚ ਖੈਰ ਪਾ ਦੇਗਾ। ਆਖਿਰਕਾਰ ਇਹ ਅੰਨਾ ਭਿਖਾਰੀ ਜਿਹੜਾ ਹੈ, ਦੋ ਮਿੰਟ ਪੰਜ ਮਿੰਟ ਵੇਖਦਾ ਰਿਹਾ, ਕੋਈ ਟਣਕਾਰ ਦੀ ਆਵਾਜ਼ ਨਹੀਂ ਆਈ, ਬਰਤਨ ਵਿੱਚ ਡਿੱਗਿਆ ਨਹੀਂ ਕੁਛ ਵੀ, ਕੁਛ ਭਾਂਡੇ ਵਿੱਚ ਕਿਸੇ ਨੇ ਵਸਤੂ ਪਾਈ ਨਹੀਂ, ਜਿਹੜਾ ਸਾਹਮਣੇ ਲੰਘਿਆ ਜਾ ਰਿਹਾ ਸੀ ਕਿਸੇ ਨੇ ਨਹੀਂ ਪਾਈ। ਆਖਿਰਕਾਰ ਟਕਰਾ ਗਿਆ, ਜਿਹੜਾ ਸਾਹਮਣੇ ਮਨੁੱਖ ਸੀ ਨਾ ਉਹਦੇ ਨਾਲ ਟਕਰਾ ਗਿਆ। ਜਦੋਂ ਟਕਰਾਇਆ, ਟਕਰਾ ਕੇ ਕਹਿਣ ਲੱਗਾ ਸ਼ਾਇਦ ਇਹ ਅਮੀਰ ਪੁਰਸ਼ ਮੇਰੇ ਨੇੜੇ ਆਇਆ, ਕੋਈ ਚੰਗੀ ਵਸਤੂ ਮੈਨੂੰ ਦੇਵੇਗਾ। ਤੇ ਜਦੋਂ ਇਹਨਾਂ ਦੋਵਾਂ ਨੂੰ ਖੜਿਆ ਵੇਖਿਆ ਨਾ, ਕੋਈ ਭਲਾ ਪੁਰਸ਼ ਆ ਗਿਆ, ਤੀਜੇ ਭਲੇ ਪੁਰਸ਼ ਨੇ ਦੋਵਾਂ ਦੀਆਂ ਬਾਹਾਂ ਹਿਲਾਈਆਂ, ਤੇ ਪਹਿਲੇ ਨੂੰ ਜਿਹਨੇ ਅੱਗੇ ਝੂਠਾ ਕੀਤਾ ਹੋਇਆ ਸੀ ਹਿਲਾ ਕੇ ਕਹਿਣ ਲੱਗਾ, ਕਹਿੰਦਾ ਕਿੱਥੇ ਹੈ, ਕਿੱਥੇ ਹੈ, ਕਿਸ ਪਾਸੋਂ ਮੰਗ ਰਿਹਾ? ਕਹਿੰਦਾ ਜੀ ਇਹ ਸਾਹਮਣੇ ਕੋਈ ਪੁਰਸ਼ ਖਲੋਤਾ ਹੋਇਆ ਹੈ, ਇਹਦੇ ਸਾਹਮਣੇ ਬਰਤਨ ਕੀਤਾ, ਮੈਂ ਇਸਦੇ ਪਾਸੋਂ ਖੈਰ ਮੰਗ ਰਿਹਾ। ਤੇ ਉਹ ਮਹਾਂਪੁਰਖ ਨੇ ਕਿਹਾ, ਜਿਸ ਪਾਸੋਂ ਤੂੰ ਖੈਰ ਮੰਗ ਰਿਹਾ ਉਹ ਤੇ ਆਪ ਹੀ ਅੰਨ ਹੈ, ਉਹ ਤੇ ਆਪ ਹੀ ਸੂਰਮ ਹੈ, ਨੇਤਰਹੀਨ ਹੈ, ਤੂੰ ਤੇ ਅੰਨੇ ਪਾਸੋਂ ਮੰਗਦਾ ਪਿਆ, ਅੰਨਾ ਤੇ ਆਪ ਵੀ ਤੇਰੇ ਕੋਲੋਂ ਮੰਗ ਰਿਹਾ, ਉਹ ਤੈਨੂੰ ਮੰਗਦਾ ਦਾਤਾ ਬਣਾ ਕੇ ਮੰਗਦਾ ਪਿਆ, ਤੂੰ ਉਹਨੂੰ ਦਾਤਾ ਬਣਾ ਕੇ ਮੰਗ ਰਿਹਾ ਹੈ। ਖੈਰ ਦੋਨਾਂ ਨੂੰ ਨਹੀਂ ਪਈ, ਦੋਨੋਂ ਹੀ ਵਾਂਝੇ ਰਹਿ ਗਏ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਕਿਤੇ ਐਸੀ ਬਾਤ ਤਾਂ ਨਹੀਂ ਸਾਡੇ ਜੀਵਨ ਚ, ਖੈਰ ਮੰਗਦੇ ਹੋਈਏ ਤੇ ਕਿਸੇ ਅੰਨੇ ਦੇ ਸਾਹਮਣੇ ਤਾਂ ਨਹੀਂ ਹੱਥ ਫਲਾ ਕੇ ਖੜੇ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਕਿਸੇ ਅੰਧੇ ਮਨੁੱਖ ਦੇ ਸਾਹਮਣੇ ਤਾਂ ਨਹੀਂ ਖੜੇ, ਜਿਹੜਾ ਸਾਡੇ ਕੋਲੋਂ ਪੁਕਾਰ ਕਰਦਾ ਹੋਵੇ, ਮੰਗਦਾ ਹੋਵੇ, ਉਹਨੂੰ ਆਸ ਸਾਡੇ ਤੇ ਹੋਵੇ, ਅਸੀਂ ਆਸ ਉਸ ਤੇ ਲਾਈ ਬੈਠੀਏ, ਸਾਰੀ ਉਮਰ ਭਿਖਾਰੀ ਰਹਿ ਜਾਂਗੇ, ਸਾਰੀ ਉਮਰ ਭਿਖਾਰੀ ਰਹਿ ਜਾਂਗੇ, ਨਹੀਂ ਮਿਲਣੀ। ਭਾਈ ਦਰਬਾਰੀ
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਬੜਾ ਵੱਡਾ ਡੇਰੇਦਾਰ ਤੇ ਜਦੋਂ ਇਹ ਇਲਾਕੇ ਨੂੰ ਫਤਿਹ ਕਰਨ ਗਿਆ ਨਾ ਮਹਾਰਾਜਾ ਰਣਜੀਤ ਸਿੰਘ, ਰਸਤੇ ਵਿੱਚ ਪੈਂਦਾ ਸੀ ਇਲਾਕਾ ਭਾਈ ਸਰਬਾਰੀ ਦਾ, ਜਾ ਕੇ ਮੱਥਾ ਟੇਕਿਆ, ਗੜ੍ਹ ਸ਼ੰਕਰ ਦੀ ਲੜਾਈ ਵਾਲਿਆਂ ਨੂੰ ਚੜਿਆ। ਮਹਾਰਾਜਾ ਸਾਹਿਬ ਨੇ ਭਾਈ ਦਰਬਾਰੀ ਨੂੰ ਕਿਹਾ, ਭਾਈ ਦਰਬਾਰੀ ਅਰਦਾਸ ਕਰੋ ਮੈਂ ਹਿੰਮਤ ਚੱਲਿਆ ਜੰਗ ਦੇ ਉੱਪਰ ਜਿੱਤ ਜਾਵਾਂ। ਭਾਈ ਦਰਬਾਰੀ ਜੀ ਨੇ ਅਰਦਾਸ ਕੀਤੀ, ਫਤਿਹ ਹੋ ਗਈ, ਜਿੱਤ ਗਿਆ ਇਲਾਕਾ ਮਹਾਰਾਜਾ ਰਣਜੀਤ ਸਿੰਘ। ਬੜੀ ਖੁਸ਼ੀ ਦੇ ਨਾਲ ਘੋੜੇ ਤੇ ਚੜ ਕੇ ਆਇਆ, ਸੈਨਾ ਤੇ ਚੜ ਕੇ ਆਇਆ। ਭਾਈ ਦਰਬਾਰੀ ਦੇ ਅੰਦਰ ਦਰਬਾਰ ਵਿੱਚ ਪਹੁੰਚ ਕੇ ਭਾਈ ਦਰਬਾਰੀ ਜੀ ਨੂੰ ਆਵਾਜ਼ ਮਾਰ ਕੇ ਕਹਿੰਦੇ, ਭਾਈ ਸਾਹਿਬ ਜੰਗ ਜਿੱਤਿਆ ਗਿਆ, ਸਤਿਗੁਰ ਦੀ ਮਿਹਰ ਹੋ ਗਈ ਹੈ, ਹੁਣ ਦੱਸੋ ਕੀ ਚਾਹੀਦਾ ਤੁਹਾਨੂੰ, ਇਸ ਡੇਰੇ ਦੇ ਨਾਂ ਕੀ ਲਵਾਵਾਂ, ਤੁਹਾਨੂੰ ਕੀ ਚਾਹੀਦਾ, ਕਿਹੜੀ ਵਸਤੂ ਦੇਵਾਂ। ਤੇ ਭਾਈ ਦਰਬਾਰੀ ਹੱਸ ਪਿਆ, ਕਹਿਣ ਲੱਗਾ, ਦੋ ਤਿੰਨ ਦਿਨ ਪਹਿਲਾਂ ਤੇ ਭਿਖਾਰੀ ਸੀ ਮਹਾਰਾਜਾ ਰਣਜੀਤ ਸਿੰਘ, ਦੋ ਤਿੰਨ ਦਿਨ ਪਹਿਲਾਂ ਤੇ ਭਿਖਾਰੀ ਬਣ ਕੇ ਆਇਆ ਸੀ, ਅੱਜ ਦਾਤਾ ਵੀ ਬਣ ਗਿਆ। ਅੱਜ ਉਸ ਦਰ ਨੂੰ ਕਹਿ ਰਿਹਾ ਵੀ ਦਿਆਂ ਕੁਛ, ਜਿਸ ਦਰ ਤੋਂ ਤੂੰ ਤੇ ਮੈਂ ਅਨੇਕਾਂ ਹੀ ਮੰਗਦੇ ਪਏ, ਤੇਰੇ ਵਰਗੇ ਰਾਜ ਘਰਾਨੇ ਦੀ ਬਖਸ਼ਿਸ਼ ਹੀ ਉਹਦੀ ਹੈ ਜਿਹੜਾ ਉਹ ਦੇ ਰਹੇ। ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਭਰੀਆਂ ਹੋਈਆਂ ਨਮ ਅੱਖਾਂ ਨਾਲ ਭਾਈ ਦਰਬਾਰੀ ਦੇ ਚਰਨਾਂ ਦੇ ਉੱਪਰ ਗਿਰ ਗਿਆ। ਕਹਿਣ ਲੱਗਾ, ਬਸ ਮੁਆਫ ਕਰ ਦਿਓ, ਜੀਵਨ ਦੇ ਅੰਦਰ ਇਹੀ ਇੱਕ ਗੁਨਾਹ ਬਾਕੀ ਰਹਿ ਗਿਆ ਸੀ ਮੇਰੇ ਜੀਵਨ ਦੇ ਅੰਦਰ। ਇਹ ਇਹੋ ਜਿਹਾ ਮਹਾਰਾਜਾ, ਰਾਜਨੀਤੀ ਮਹਾਰਾਜਾ ਹੋਇਆ ਤੇ ਧਰਮੀ ਰਾਜਾ ਹੋਇਆ, ਜਿਸ ਨੇ ਸਤਿਗੁਰ ਦਾ ਭੈ ਖਾਧਾ ਤੇ ਸ਼ਬਦ ਦਾ ਜਾਪ ਕਰਦਾ ਸੀ, ਸਤਿਗੁਰ ਦਾ ਅਦਬ ਕਰਦਾ ਸੀ, ਕੀਰਤਨੀਆਂ ਦਾ ਅਦਬ ਕਰਦਾ ਸੀ, ਹਰ ਇੱਕ ਸਿੱਖ ਦਾ ਅਦਬ ਕਰਦਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਕਰਦਾ ਸੀ। ਜੇ ਤੇ ਇਹੋ ਜਿਹੇ ਅਸੀਂ ਹਾਂ, ਜੇ ਤੇ ਅਸੀਂ ਗੁਰਸਿੱਖ ਹਾਂ, ਧਿਆਨ ਰੱਖਿਓ, ਬੜੀਆਂ ਮਾਮੂਲੀ ਦੀਆਂ ਗੱਲਾਂ ਹੁੰਦੀਆਂ ਨੇ ਪਰ ਬੜੀਆਂ ਪਤੇ ਵਾਲੀਆਂ ਹੁੰਦੀਆਂ। ਸਤਿਗੁਰਾਂ ਨੇ ਇਹ ਕਿਹਾ ਕਿਤੇ ਅੰਨੇ ਦੇ ਅੱਗੇ ਹੱਥ ਨਾ ਕਰਕੇ ਬਹਿ ਜੇ, ਕਿਸੇ ਮੰਗਦੇ ਦੇ ਅੱਗੇ ਹੱਥ ਕਰਕੇ ਨਾ ਬਹਿ ਜੇ, ਮੰਗਣਾ ਹੈ ਤਾਂ ਸਤਿਗੁਰ ਸਾਹਿਬਾਨ ਮਹਾਰਾਜ ਜੀ ਦੇ ਦਰਬਾਰ ਚੋਂ ਮੰਗੀਏ, ਇੱਕ ਨਾਮ ਦੀ ਦਾਤ ਮੰਗੀਏ, ਜਦ ਨਾਮ ਦੀ ਦਾਤ ਮਿਲ ਗਈ ਤਾਂ ਸਭੇ ਦਾਤਾਂ ਆ ਜਾਣਗੀਆਂ, ਨਹੀਂ ਤਾਂ ਕੁਛ ਵੀ ਨਹੀਂ ਭਜਨ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ। ਭਾਈ ਵੀਰ ਸਿੰਘ ਕਹਿੰਦੇ, ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਜਾਵੇ। ਅੰਮ੍ਰਿਤ ਨਾਮ ਦੀ ਬਾਤ ਕਹੀ ਉਹਨਾਂ ਨੇ ਮੈਨੂੰ। ਅਧਿਆਤਮਕ ਮਾਰਗ ਦੇ ਮਹਾਂਪੁਰਖ ਬੜੇ ਚੰਗੇ ਲੱਗਦੇ ਨੇ, ਮੈਂ ਉਹਨਾਂ ਦਾ ਗਾਥਾ ਪੜ੍ਹਨਾ, ਜੀਵਨ ਪੜ੍ਹਨਾ। ਜਿੰਨੇ ਮਹਾਂਪੁਰਖ ਹੋਏ ਨੇ ਨਾਮ ਜਪੀਏ, ਉਹਨਾਂ ਦੇ ਜੀਵਨ ਨੇ ਮੇਰੇ ਜੀਵਨ ਦੇ ਅੰਦਰ ਇੱਥੋਂ ਤੱਕ ਤੁਰਨ ਦਾ ਇੱਕ ਵਸੀਲਾ ਬਣਾਇਆ। ਜਿਵੇਂ ਮਾਂ ਦੀ ਉਂਗਲ ਪਕੜ ਕੇ ਬੱਚਾ ਤੁਰਦਾ, ਇਵੇਂ ਜਗਿਆਸੂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਨਾਮ ਕਮਾਈ ਲੈ ਕੇ ਅੱਗੇ ਚੱਲਦਾ। ਤੇ ਭਾਈ ਸਾਹਿਬ ਅਧਿਆਤਮਕ ਮਾਰਗ ਦੇ ਬੜੇ ਪਹਿਰੂਏ ਹੋਏ ਨੇ, ਕਹਿੰਦੇ ਅੱਜ ਹੀ ਪੀ, ਕੱਲ ਦੀ ਗੱਲ ਨਾ ਕਰੇ, ਅੱਜ ਹੀ ਪੀ ਤੇ ਹੁਣੇ ਪੀ, ਅੱਜ ਵੀ ਨਹੀਂ ਹੁਣੇ ਹੀ ਪੀ, ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਜਾਵੀ। ਅੰਮ੍ਰਿਤ ਰਸ ਦੇ ਪਿਆਲੇ ਨਾਲੋਂ ਲਾਏ ਫੁੱਲ ਨਾ ਚਾਈ, ਪਿਆਲਾ ਨਾ ਭਰਾ ਕਰ ਦੇ, ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਜਾਵੀ। ਅੰਮ੍ਰਿਤ ਰਸ ਦੇ ਪਿਆਲੇ ਨਾਲੋਂ ਲਾਏ ਫੁੱਲ ਨਾ ਚਾਈ, ਹਰਦਮ ਪੀ ਤੇ ਖੀਵਾ ਹੋਏ ਰਹੋ ਇਹ ਮਸਤੀ ਨਾ ਉਤਰੇ। ਦੁਨੀਆਂ ਦੇ ਨਸ਼ਿਆਂ ਨੂੰ ਕੀ ਕਹਿਣਾ, ਉਹਦੇ ਮੁੜ ਕੇ ਫੇਰ ਲੈਣਾ ਪਏਗਾ, ਉਹਦਾ ਤਾਂ ਨਸ਼ਾ ਉਤਰ ਹੀ ਜਾਣਾ। ਤੇ ਭਾਈ ਸਾਹਿਬ ਕਹਿੰਦੇ ਹਰਦਮ ਪੀ, ਹਰਦਮ ਪੀਣਾ ਤੇ ਫਿਰ ਉਹੀ ਹੋਏਗਾ ਨਾ ਜਦੋਂ ਇੱਕ ਇੱਕ ਸ਼ਬਦ ਨੂੰ ਪੀਂਦੇ ਚਲੇ ਜਾਵਾਂਗੇ, ਇੱਕ ਇੱਕ ਪੰਕਤੀ ਨੂੰ ਪੀ ਪੀ ਕੇ, ਗਾੜੀ ਪੀ ਪੀ ਕੇ ਅੰਦਰ ਲੰਘਾਵਾਂਗੇ, ਫਿਰ ਨਸ਼ਾ ਸਰੂਰ ਜਿਹੜਾ ਆਏਗਾ ਉਹਦੀ ਤਾਂ ਗੱਲ ਹੀ ਅਲੱਗ। ਕਹਿੰਦੇ ਹਰਦਮ ਪੀ ਤੇ ਖੀਵਾ ਹੋਏ ਰਹੋ ਇਹ ਮਸਤੀ ਨਾ ਉਤਰੇ, ਕੱਲ ਨੂੰ ਖਬਰੇ ਕਾਲ ਆਏ ਕੇ ਦੇਵੇ ਖਾਕਰ ਲਾਏ। ਕੱਲ ਦਾ ਨਾਮ ਖਾਕ ਕਾਲ ਦਾ, ਕੱਲ ਕਾਲ ਆ ਗਿਆ ਤੇ ਤੇਰੀ ਹਸਤੀ ਨਿਸ਼ਚੋ ਨਾਬੂਦ ਹੋ ਜਾਣੀ ਹੈ। ਇੱਥੇ ਦੁਨੀਆਂ ਵਿੱਚ ਤੈਨੂੰ ਕੋਈ ਅੱਗੇ ਨਹੀਂ ਜਾਣਦਾ, ਹੋਰ ਵੀ ਕਿਸੇ ਨੇ ਨਹੀਂ ਜਾਣਨਾ, ਮਿੱਟੀ ਵਿੱਚ ਮਿੱਟੀ ਹੋ ਜਾਏਗਾ, ਤੇਰੀ ਕਿਸੇ ਨੇ ਪਹਿਚਾਣ ਨਹੀਂ ਕਰਨੀ। ਤੂੰ ਅੱਜ ਆਪਣੇ ਆਪ ਦੀ ਫੂ ਫੂ ਕਰਦਾ, ਮੈਂ ਕਰਦਾ, ਕੱਲ ਨੂੰ ਮਿਲ ਜਾਏਗਾ ਮਿੱਟੀ ਦੇ ਅੰਦਰ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਆਪ ਹੀ ਇਸ ਨਾਮ ਨੂੰ ਜੈਸਾ ਸਤਿਗੁਰਾਂ ਨੇ ਪ੍ਰਮਾਨ ਕੀਤਾ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੈ ਵਿਦ ਜਾਣੇ। ਕਿਤੇ ਪਾਰਕ ਦੇ ਵਿੱਚ ਜਾ ਕੇ ਬਨਸਪਤੀ ਨੂੰ ਵੇਖ ਲਈਏ, ਉਹਦੇ ਨਾਲ ਗੱਲਾਂ ਕਰ ਲਈਏ,
ਕਿਤੇ ਸਮੁੰਦਰ ਵਿੱਚ ਜਾ ਕੇ ਕਿਤੇ ਨਦੀਆਂ ਨਾਲਿਆਂ ਦੇ ਕਿਨਾਰੇ ਖਲੋ ਕੇ ਪਾਣੀ ਦੀਆਂ ਛੱਲਾਂ ਨੂੰ ਵੇਖ ਲਈਏ, ਕਿਤੇ ਤਰੇਲ ਦੀਆਂ ਬੂੰਦਾਂ ਨੂੰ ਵੇਖ ਲਈਏ, ਪਤਾ ਲੱਗ ਜੇ ਇਹਨਾਂ ਦਾ ਵੀ ਜੀਵਨ ਤੁਰਿਆ ਜਾ ਰਿਹਾ। ਉੱਡਦੇ ਹੋਏ ਬੱਦਲਾਂ ਨੂੰ ਵੇਖੀਏ, ਬੜੀ ਤੇਜ਼ੀ ਤੇ ਰਫ਼ਤਾਰ ਨਾਲ ਤੁਰੇ ਜਾ ਰਹੇ ਨੇ। ਕਿੱਧਰ ਜਾ ਰਹੇ ਨੇ? ਇਹਨਾਂ ਦਾ ਕੋਈ ਦੇਸ਼ ਹੈ? ਕਿਸੇ ਦੇਸ਼ ਨੂੰ ਜਾ ਰਹੇ ਨੇ ਆਪਣੇ ਸ਼ੌ ਸਾਗਰ ਨੂੰ ਮਿਲਣ ਵਾਸਤੇ। ਵੱਡੀਆਂ ਵੈਰਾਟ ਸ਼ਕਤੀਆਂ, ਚੰਦਰਮਾ ਇਧਰੋਂ ਚੜ੍ਹਦਾ ਤੇ ਇਸ ਪਾਸੇ ਤੁਰਿਆ ਫਿਰਦਾ, ਜਾ ਰਿਹਾ ਆਪਣੇ ਸ਼ੌ ਸਾਗਰ ਮਾਲਕ ਨੂੰ ਮਿਲਣ ਵਾਸਤੇ। ਸੂਰਜ ਵੀ ਇਧਰੋਂ ਚੱਲਦਾ, ਸਾਰੇ ਦਿਨ ਰਾਤ ਆਪਣੇ ਆਪ ਚੱਲਦੇ ਰਹਿੰਦੇ ਨੇ। ਮਨੁੱਖ ਖਲੋ ਗਿਆ, ਮਨੁੱਖ ਖੜਾ ਹੋ ਗਿਆ। ਜਦੋਂ ਖਲੋ ਗਿਆ, ਇਹਦੀ ਚੱਲਣ ਦੀ ਰਫ਼ਤਾਰ, ਇਹਦੇ ਚੱਲਣ ਦੀ ਆਵਾਜ਼, ਇਹਦੇ ਚੱਲਣ ਦੇ ਪੈਰ ਜਿਹੜੇ ਹਨ, ਗਰਦਿਸ਼ ਨਹੀਂ ਕਰ ਰਹੇ, ਚੱਲ ਨਹੀਂ ਰਹੇ, ਚਲਾਏ ਮਨ ਨਹੀਂ। ਇਸ ਦੇ ਮਨ ਦੇ ਅੰਦਰ ਸ਼ਰਧਾ ਤੇ ਆਸਾ ਦੀ ਜਿਹੜੀ ਦੋ ਕਦਮ ਨੇ, ਪੈਰ ਨੇ, ਉਹ ਚੱਲਦੇ ਨਹੀਂ ਪਏ, ਇੱਥੇ ਦਾ ਇੱਥੇ ਹੀ ਰੁਕ ਗਿਆ। ਸਤਿਗੁਰੂ ਗਰੀਬ ਨਵਾਜ਼ ਕਹਿੰਦੇ ਹਨ, ਰੁਕਿਆ ਹੋਇਆ ਪਾਣੀ ਖਰਾਬ ਹੋ ਜਾਂਦਾ, ਪਾਣੀ ਦੇ ਵਿੱਚ ਕਿਰਮ ਪੈ ਜਾਂਦੇ। ਰੁਕਿਆ ਹੋਇਆ ਮਨ ਖਰਾਬ ਹੋ ਜਾਂਦਾ, ਇੱਕ ਜਗ੍ਹਾ ਤੇ ਪਏ ਹੋਏ ਮਨ ਦੇ ਅੰਦਰ ਵੀ ਚਿਵਕਾਰ ਪੈਦਾ ਹੋ ਜਾਂਦੇ। ਕੰਮ ਨਾ ਕਰੀਏ, ਸਰੀਰ ਅਵੇਸਲਾ ਹੋ ਜਾਂਦਾ, 3600 ਰੋਗ ਪੈਦਾ ਹੋ ਜਾਂਦੇ। ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਇਸ ਸ਼ਬਦ ਦੀ ਆਖਰੀ ਪੰਕਤੀ ਕਹਿੰਦੇ ਨੇ, ਮਨ ਮੈਂ ਜੋਤ, ਜੋਤ ਮੈਂ ਮਨੂਆ, ਪੰਚ ਮਿਲੇ ਗੁਰ ਭਾਈ। ਇਹ ਸਰੀਰ ਦੇ ਅੰਦਰ ਨੇ, ਮਨ ਦੇ ਅੰਦਰ ਜੋਤ ਹੈ ਨਿਰੰਕਾਰ ਦੀ, ਤੇ ਜੋਤ ਤਾਂ ਜਾਗੀ ਰਹੀ ਹੈ ਪਰ ਉਸ ਤੱਕ ਸਾਡੀ ਪਹੁੰਚ ਨਹੀਂ ਜਾਂਦੀ। ਮਨ ਮੈਂ ਜੋਤ, ਜੋਤ ਮੈਂ ਮਨੂਆ, ਪੰਚ ਮਿਲੇ ਗੁਰ ਭਾਈ, ਕਹੋ ਨਾਨਕ, ਨਾਨਕ ਤਿਨ ਕਹਿ ਸਤ ਬਲਿਹਾਰੀ, ਜਿਨ ਇੱਕ ਸ਼ਬਦ ਨਿਬਲਾਏ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੀ ਜਾਣਾ, ਵਾਰਨੇ ਜਾਣਾ, ਜਿਹਨਾਂ ਨੇ ਸ਼ਬਦ ਨਾਲ ਲਿਵ ਲਾਈਏ। ਭਾਈ ਲਿਵ ਲਾ ਕੇ ਜਪਿਆ ਕਰੀਏ, ਲਿਵ ਲਾ ਕੇ ਜਪਿਆ ਕਰੀਏ। ਜਦੋਂ ਲਿਵ ਲਾ ਕੇ ਜਪੋਗੇ ਨਾ, ਪੁੱਛਣ ਦੀ ਲੋੜ ਨਹੀਂ ਪਏਗੀ, ਮਾਰਗ ਕਦੋਂ ਮਿਲੇਗਾ ਲੋੜ ਨਹੀਂ ਪਏਗੀ, ਆਪਣੇ ਆਪ ਪਤਾ ਲੱਗਦਾ ਚਲਾ ਜਾਏਗਾ। ਹਰ ਪਲ ਦਾਤ ਮਿਲਦੀ ਚਲੀ ਜਾਏਗੀ, ਜਗਿਆਸੂਆਂ ਨੂੰ ਮਿਲਦੀ ਏ। ਮੈਂ ਤੇ ਸਾਰੇ ਜਗਿਆਸੂਆਂ ਨੂੰ, ਜਿਨ੍ਹਾਂ ਨੂੰ ਮਿਲਦਾ, ਆਮ ਮਨੁੱਖ ਨਾਲੋਂ ਜਗਿਆਸੂਆਂ ਦਾ ਨਾਮ ਜਪੀਆਂ ਦਾ ਚਿਹਰਾ, ਉਹਦਾ ਖੜਾ, ਅੱਖਾਂ ਦੀ ਮਸਤੀ ਅਲੱਗ ਹੁੰਦੀ ਹੈ। ਵੇਖ ਕੇ ਅਨੁਭਵ ਕਰ ਲਈਦਾ, ਖੁਸ਼ਬੂ ਤੇ ਮਹਿਕ ਤੋਂ ਪਤਾ ਲੱਗ ਜਾਂਦਾ। ਅੱਖਾਂ ਦੇ ਵਿੱਚ ਵੀ ਖੁਸ਼ਬੂ ਹੈ, ਮਹਿਕ ਹੈ, ਚਿਹਰੇ ਤੇ ਵੀ ਖੁਸ਼ਬੂ ਤੇ ਮਹਿਕ ਹੈ, ਵੇਖ ਕੇ ਪਤਾ ਲੱਗ ਜਾਂਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ, ਮਹੱਲਾ ਤੀਜਾ, ਅਸ਼ਟਪਦੀਆਂ ਅੰਕਾਰ ਅੱਠਵਾਂ ਕਾਫੀ। ਗੁਰ ਤੇ ਸ਼ਾਂਤ ਉਪਜੈ, ਜਿਨ ਤ੍ਰਿਸ਼ਨਾ ਅਗਨ ਬੁਝਾਈ, ਗੁਰ ਤੇ ਨਾਮ ਪਾਈਐ ਵੱਡੀ ਵਡਿਆਈ। ਏਕੋ ਨਾਮ ਚੇਤ ਮੇਰੇ ਭਾਈ, ਜਗਤ ਜਲੰਦਾ ਦੇਖ ਕਹਿ, ਭਜ ਪਏ ਸ਼ਰਣਾਈ ਰਹਾਉ। ਗੁਰ ਤੇ ਗਿਆਨ ਉਪਜਾਏ ਮਹਾਂ ਤਤ ਵਿਚਾਰਾ, ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਭੰਡਾਰਾ। ਗੁਰਮੁਖ ਨਾਮ ਧਿਆਈ ਆ ਬੂਝੈ ਵਿਚਾਰਾ, ਗੁਰਮੁਖ ਭਗਤ ਸਲਾਹਾ ਹੈ ਅੰਤਰ ਸ਼ਬਦ ਅਪਾਰਾ। ਗੁਰਮੁਖ ਸੁਖ ਉਪਜਾਏ ਦੁੱਖ ਕਦੇ ਨਾ ਹੋਈ, ਗੁਰਮੁਖ ਮੈਂ ਮਾਰੀ ਆਏ ਮਾਨ ਨਿਰਮਲ ਹੋਈ। ਗੁਰਮੁਖ ਮਿਲਿਆ ਆਪ ਗਿਆ, ਤ੍ਰਿਭਵਨ ਸੋਝੀ ਪਾਈ, ਨਿਰਮਲ ਜੋਤ ਫਸਰ ਰਹੀ, ਜੋਤੀ ਜੋਤ ਮਿਲਾਈ, ਪੂਰਾ ਗੁਰ ਸਮਝਾਇਆ ਮਤੂਤਮ ਹੋਈ, ਅੰਤਰ ਸ਼ੀਤਲ ਸ਼ਾਂਤ ਹੋਈ, ਨਾਮੇ ਸੁਖ ਹੋਈ। ਪੂਰਾ ਸਤਿਗੁਰ ਤਾ ਮਿਲੇ ਜਾਂ ਨਦਰ ਕਰੇਈ, ਕਿਲ ਵਿਖ ਪਾਪ ਸਭ ਕੱਟੀਆਂ, ਫਿਰ ਦੁੱਖ ਵਿਘਨ ਨਾ ਹੋਈ, ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਈ, ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਈ।

ਆਪੇ ਦੇਹ ਸੋ ਪਾਈ ਹੈ ਗੁਰਬੂਝ ਬੁਝਾਈ ਜੀ ਜੰਤ ਸਭ ਤਿਸ ਦੇ ਸਭਨਾ ਕਰ ਸੋਈ ਮੰਦਾ ਕਿਸਨੋ ਆਖੀ ਹੈ ਜੇ ਦੂਜਾ ਹੋਈ ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ ਆਪ ਭਵਾਲੀ ਦਿੱਤੀ ਅੰਨ ਅੰਤਰ ਲੋਭ ਵਿਕਾਰਾ ਇੱਕ ਆਪੇ ਗੁਰਮੁਖ ਕੀਤੀ ਅੰਨ ਬੂਝਨ ਵਿਚਾਰਾ ਭਗਤ ਭੀ ਉਹਨਾਂ ਨੂੰ ਬਖਸ਼ੀ ਅੰਨ ਭਗਤ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ ਆਪ ਭੁਲਾਏ ਕਿਸੈ ਦੇ ਨਾ ਭੁੱਲਣੀ ਸੱਚ ਜਾਣਨ ਸੋਈ ਘਰ ਮਹਿ ਪੰਚ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸਨ ਆਵਨੀ ਨਾਮ ਹੋਮੈ ਮਾਰੀ ਆਸਾ ਮਹੱਲਾ ਤੀਜਾ ਘਰੇ ਅੰਦਰ ਸਭ ਵੱਥ ਹੈ ਬਾਹਰ ਕਿਸ ਨਾਹੀ ਗੁਰਪ੍ਰਸਾਦੀ ਪਾਈ ਹੈ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈ ਹੈ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆਦਿਖਾਈ ਰਹਾਉ ਹਰ ਕਾ ਗਾਹਕ ਹੋਵੈ ਸੋ ਲਏ ਪਾਈ ਰਤਨ ਵਿਚਾਰਾ ਅੰਦਰ ਖੋਲੈ ਦਿਵ ਦਿਸ ਦੇਖੈ ਮੁਕਤ ਭੰਡਾਰਾ ਅੰਦਰ ਮਹਿਲ ਅਨੇਕ ਹੈ ਜੀਉ ਕਰੇ ਬਸੇਰਾ ਮਨ ਚਿੰਦਿਆ ਫੁਲ ਪਾਈ ਸੀ ਫਿਰ ਹੋਏ ਨਾ ਫੇਰਾ ਪਾਰਖੀਆਂ ਵੱਤ ਸੰਭਾਲ ਲਈ ਗੁਰ ਸੋਝੀ ਹੋਈ ਨਾਮ ਪਦਾਰਥ ਮੁੱਲ ਸਾ ਗੁਰਮੁਖ ਪਾਵੈ ਕੋਈ ਬਾਹਰ ਭਾਲੇ ਸੋ ਕਿਆਲ ਹੈ ਘਾ ਵੱਤ ਘਰੇ ਅੰਦਰ ਪਾਈ ਭਰਮੇ ਭੂਲਾ ਸਭ ਜਗ ਫਿਰੈ ਮਨਮੁਖ ਪਤ ਗਵਾਈ ਘਰ ਦਰ ਛੋਡੇ ਆਪਣਾ ਪਾਰ ਘਰ ਝੂਠਾ ਜਾਈ ਚੋਰੈ ਵਾਂਗੂ ਪਕੜੀਐ ਬਿਨ ਨਾਵੈ ਚੋਟਾਂ ਖਾਈ ਜਿਨੀ ਘਰ ਜਾਤਾ ਆਪਣਾ ਸੇ ਸੁਖੀਐ ਭਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸੇ ਆਖੀਐ ਆਪੇ ਦੇਹ ਬੁਝਾਈ ਨਾਨਕ ਨਾਮ ਧਿਆਈ ਤੂੰ ਦਰ ਸੱਚੈ ਸੋਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ ਹਰ ਰਸ ਚਾਖੇ ਆਏ ਮੁਕਤ ਭਏ ਜਿਨ੍ਹਾਂ ਸੱਚ ਉਪਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਾ ਲਾਹੀ ਹੈ ਵਿਖਿਆ ਮਾਹੇ ਉਦਾਸਾ ਰਹਾਉ ਬਿਨ ਸ਼ਬਦ ਆਪ ਨਾ ਜਾਪਈ ਸਭ ਅੰਧੀ ਭਾਈ ਗੁਰਮਤੀ ਘਟ ਜਾਣਨਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾਮ ਮੁੱਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੀ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਚਰਣਾਈ ਬਿਨ ਨਾਵੈ ਕੋਈ ਨਾ ਮੰਨੀਐ ਮਨ ਮੁੱਖ ਪਤ ਗਵਾਈ ਜਮਪੁਰ ਬਾਧੇ ਮਾਰੀ ਹੈ ਬਿਰਥਾ ਜਨਮ ਗਵਾਈ ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ ਨਾਮੈ ਹੀ ਨਾਮ ਮੰਨੀਐ ਨਾਮੇ ਵਡਿਆਈ ਜਿਸਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ ਨਾਨਕ ਸਭ ਕਿਸ ਨਾਵੈ ਕੈ ਵਸ ਹੈ ਪੂਰਾ ਭਾਗ ਕੋ ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਏਨੀ ਨਾ ਜਾਣਨ ਪਿਰਕਾ ਸੁਆਉ ਫਿੱਕਾ ਬੋਲੈ ਨਾ ਨਿਵੈ ਦੂਜਾ ਭਾਉ ਸੁਆਉ ਇਹ ਮਨੁਆ ਕਿਉਂ ਕਰ ਵਸ ਆਵੈ ਗੁਰਪ੍ਰਸਾਦੀ ਠਾਕੀ ਐ ਗਿਆਨ ਮਤੀ ਕਰ ਆਵੈ ਰਹਾਉ ਸੁਹਾਗਣੀ ਆਪ ਸਵਾਰੀ ਓਨ ਲਾਏ ਪ੍ਰੇਮ ਪਿਆਰੂ ਸਤਿਗੁਰ ਕੈ ਭਾਣੇ ਚਲਦੀਆਂ ਨਾਮੇ ਸਹਿਜ ਸਿੰਗਾਰੂ ਸਦਾ ਰਾਵੇਂ ਪਿਰ ਆਪਣਾ ਸੱਚੀ ਸੇਜ ਸੁਭਾਈ ਪਿਰ ਕੈ ਪ੍ਰੇਮ ਮੋਹੀ ਆ ਮਹਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸ਼ਿੰਗਾਰ ਹੈ ਸੁਭਾਵੰਤੀ ਨਾਰੂ ਸਾ ਸਬਰਾਈ ਸੁੰਦਰੀ ਪਿਰ ਕੈ ਹੇਤ ਪਿਆਰੂ ਸੁਹਾਗਣੀ ਵਿੱਚ ਰੰਗ ਰੱਖੇ ਓਨ ਸੱਚੈ ਲਖ ਅਪਾਰੂ ਸਤਿਗੁਰ ਸੇਵਨ ਆਪਣਾ ਸੱਚੈ ਭਾਈ ਪਿਆਰ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰੂ ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰੂ ਭਗਤ ਤੇ ਸੇ ਉਤਮਾ ਜਾਤ ਪਾਤ ਸਬਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਬਿਸ਼ਤਾਂ ਕਾ ਕੀੜਾ ਹੋਏ ਹਉ ਹਉ ਕਰਦੀ ਸਭ ਫਿਰੈ ਬਿਨ ਸ਼ਬਦ ਹਉ ਨਾ ਜਾਈ ਨਾਨਕ ਨਾਮ ਰਤੇ ਤਨ ਹਉ ਮੈਂ ਗਈ ਸੱਚੈ ਰਹੇ ਸਮਾਏ

ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਅਥੈ ਕਰ ਕਰ ਜਾਪਦੇ ਆਗੈ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹੇ ਨਾ ਜਾਏ ਪੋ ਰਹਾਉ ਹਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਪਾਏ ਬੇਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰੂ ਬਿਨ ਗੁਰ ਕੋਈ ਨਾ ਰੰਗੀ ਆਏ ਗੁਰ ਮਿਲਿਆ ਏ ਰੰਗ ਚੜ੍ਹਾਉ ਗੁਰ ਕੈ ਭੈ ਭਾਏ ਜੋ ਰਤੇ ਸਿਫਤੀ ਸੱਚ ਸਮਾਉ ਭੈ ਬਿਨ ਲਾਗ ਨ ਲੱਗਈ ਨਾ ਮਾਨੂ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੇ ਝੂਠੇ ਨਾ ਉਨਾ ਕੋਏ ਝੂਠਾ ਠਾਉ ਨਾ ਕੋਈ ਜਿਸਨੋਂ ਆਪੇ ਰੰਗੇ ਸੋ ਰੱਬ ਸੀ ਸਤਸੰਗਤ ਮਿਲਾਈ ਪੂਰੇ ਗੁਰ ਤੇ ਸਤਸੰਗਤ ਉਪਜਾਏ ਸਹਿਜੇ ਸੱਚ ਸੁਪਾਈ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸ ਢੋਰ ਜਿਨ ਕੀਤੇ ਤਿਸੈ ਨਾ ਜਾਣਨੀ ਬਿਨ ਨਾਵੇ ਸਭ ਚੋਰ ਇੱਕ ਗੁਣ ਵਿਹਾਜੈ ਔਗਣ ਵਿਕਣ ਹੈ ਗੁਰ ਕੈ ਸਹਿਜ ਸੁਭਾਈ ਗੁਰ ਸੇਵਾ ਤੇ ਨਾਉ ਪਾਇਆ ਗੁੱਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਦੈ ਲਾਈ ਨਾਨਕ ਨਾਮੇ ਲਾਈ ਸਵਾਰਿਆ ਨੂੰ ਸ਼ਬਦੇ ਲਏ ਮਿਲਾਈ ਆਸਾ ਮਹੱਲਾ ਤੀਜਾ ਸਭ ਨਾਵੈ ਨੋ ਲੋਚਦੀ ਜਿਸ ਕਿਰਪਾ ਕਰੇ ਸੋ ਪਾਈ ਬਿਨ ਨਾਵੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਈ ਤੂੰ ਬੇਅੰਤ ਦਇਆਲ ਹੈ ਤੇਰੀ ਸ਼ਰਣਾਈ ਗੁਰਪੂਰੇ ਤੇ ਪਾਈ ਹੈ ਨਾਮੇ ਵਡਿਆਈ ਰਹਾਉ ਅੰਤਰ ਬਾਹਰ ਏਕ ਹੈ ਬਹੁ ਬਿਧ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਐ ਭਾਈ ਬੁੱਝਣਾ ਅਬੁੱਝਣਾ ਤੁਧ ਕੀਆ ਇਹ ਤੇਰੀ ਸਰਕਾਰੂ ਇੱਕ ਨਾ ਬਖਸ਼ੈ ਮੇਲ ਲਹੈ ਇੱਕ ਦਰਗਹਿ ਮਾਰ ਕੱਢੈ ਕੂੜਿਆਰ ਇੱਕ ਧੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਗੁਰ ਸੇਵਾ ਤੇ ਸੁਖ ਉਪਜਾਏ ਸੱਚੇ ਸ਼ਬਦ ਸੁਭਜਾਏ ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਵੋ ਆਪ ਖੁਆਏ ਨਾ ਉਹ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੈ ਉਤ ਬਤਾਈ ਨਦਰ ਕਰੀ ਜਿਸ ਆਪਣੀ ਤਿਸ ਨੂੰ ਭਾਵਨੀ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ੍ਹਨਾ ਪਹੁੰਚੀ ਹੈ ਕਥ ਕਹਿਣ ਅੰਤ ਨਾ ਪਾਏ ਗੁਰ ਤੇ ਕੀਮਤ ਪਾਈ ਹੈ ਸੱਚ ਸ਼ਬਦ ਸੋਝੀ ਪਾਏ ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰੂ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਐ ਗੁਰ ਕੈ ਹੇਤ ਅਪਾਰੂ ਮਹੱਲਾ ਆਸਾ ਮਹੱਲਾ ਤੀਜਾ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਘਾਰੂ ਘਰ ਹੀ ਸੋ ਕਿਰ ਪਾਇਆ ਸੱਚੇ ਸ਼ਬਦ ਵਿਚਾਰ ਅਵਗਣ ਗੁਣੀ ਬਖਸ਼ਾਇਆ ਹਰ ਸਿਉ ਲੈ ਬੁਲਾਈ ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਰਹਾਉ ਇੱਕ ਪਿਰ ਹਦੂਰ ਨਾ ਜਾਣਨੀ ਦੂਜੇ ਭਰਮ ਭੁਲਾਈ ਕਿਉਂ ਪਾਏ ਨੰਦੋਹਾਗਣੀ ਦੁਖੀ ਰਹਿਣ ਵਿਹਾਈ ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਈ ਅਣਗਨ ਸੀਵੈ ਸਹਿਜ ਹੋਸਿਉ ਸੱਚੇ ਮਾਏ ਸਮਾਈ ਦੁਹਾਗਣੀ ਭਰਮ ਭੁਲਾਈਆਂ ਕੂੜ ਬੋਲ ਬਿਖ ਖਾਏ ਪਿਰ ਨਾ ਜਾਣਨ ਆਪਣਾ ਸੁਣੀ ਦੇਹ ਸੇਜ ਦੁੱਖ ਪਾਏ ਸੱਚਾ ਸਾਹਿਬ ਏਕ ਹੈ ਮਤ ਤਾਨ ਮਨ ਭਰਮ ਭੁਲਾਹੇ ਗੁਰਪੂਛ ਸੇਵਾ ਕਰਹੇ ਸੱਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਕਿਰਪਾਇਆ ਹਉਮੈ ਆਪ ਗਵਾਏ ਫਿਰ ਸੇਤੀ ਅਨ ਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮਹਿਲ ਨਾਹੀਂ ਦੁਹਾਗਣੀ ਅੰਤ ਗਈ ਪਛਤਾਏ ਸੋ ਪਿਰ ਮੇਰਾ ਏਕ ਹੈ ਏਕ ਸਿਉ ਲਿਵਲਾਏ ਨਾਨਕ ਸੋਏ ਜੇ ਸੁਖ ਲੋੜੈ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨ੍ਹਾਂ ਚਖਾਇਓ ਨ ਰਸ ਆਇਆ ਸਹਿਜ ਸੁਭਾਏ ਸੱਚਾ ਵੀ ਪ੍ਰਵਾਹ ਹੈ ਤਿਸ ਨੂੰ ਤਿਲ ਨਾ ਤਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹਾਉ ਮਨਮੁਖ ਸਦਾ ਦੁਹਾਗਣੀ ਦਰ ਕੜੀਆਂ ਬਿਲ ਲਾਏ ਜਿਨ੍ਹਾਂ ਪਿਰਕਾ ਸਵਾਦ ਨ ਆਇਓ ਜੋ ਤੁਰ ਲਿਖਿਆ ਸੋ ਕਮਾਏ
ਗੁਰਮੁਖ ਬੀਜੈ ਸੱਚ ਜੰਮੈ ਸੱਚ ਨਾਮ ਵਪਾਰ ਜੋ ਇਤ ਲਾਹੈ ਲਾਇਆ ਨੂੰ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ ਪੈ ਭਗਤ ਸਿੰਘਾਰੂ ਅਣਦਿਨ ਰਾਵੈ ਫਿਰ ਆਪਣਾ ਸੱਚ ਰੱਖੈ ਉਰਤਾਰ ਜਿਨ੍ਹਾਂ ਪਿਰ ਰਾਵਿਆ ਆਪਣਾ ਤਿਨ੍ਹਾਂ ਬਿਟੋਂ ਬਲ ਜਾਉ ਸਦਾ ਪਿਰ ਕਹਿ ਸੰਗ ਰਹੈ ਵਿਚੋਂ ਆਪ ਗਵਾਏ ਤਨ ਮਨ ਸੀਤਲ ਮੁਖ ਉਜਲੇ ਪਿਰ ਕਹਿ ਭਾਈ ਪਿਆਰੂ ਸੇਜ ਸੁਖਾਲੀ ਪਿਰ ਰਵੈ ਹੋਮੈ ਤ੍ਰਿਸ਼ਨਾ ਮਾਰੂ ਕਰ ਕਿਰਪਾ ਕਰ ਆਇਆ ਗੁਰ ਕੈ ਹੇਤ ਅਪਾਰੂ ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰੂ ਸਭੇ ਗੁਨਹ ਬਖਸ਼ਾਏ ਲਇਓ ਨ ਮੇਲੇ ਮਿਲਣ ਹਾਰੂ ਨਾਨਕ ਆਖਣ ਆਖੀਐ ਜੇ ਸੋਣ ਧਰੇ ਪਿਆਰੂ ਆਸਾ ਮਹੱਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੈ ਸੋਏ ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖ ਦੂਰ ਸਦ ਸੁਣਦਾ ਸਦ ਵੇਖਦਾ ਗੁਰ ਸ਼ਬਦ ਰਹਿਆ ਭਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿੰਨੀ ਇੱਕ ਮਨ ਧਿਆਇਆ ਸਦਾ ਰਵਹਿ ਪਿਰ ਆਪਣਾ ਸੱਚੈ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰੂ ਹਰ ਸਰਨਾਈ ਭੱਜ ਪਾਉ ਪਾਏ ਮੋਖ ਦੁਆਰ ਸ਼ਬਦ ਸੁਣੀਐ ਸ਼ਬਦ ਬੁਝੀਐ ਸੱਚ ਰਹਿ ਲਿਵਲਾਏ ਸ਼ਬਦੇ ਹੋਮੈ ਮਾਰੀਐ ਸੱਚੈ ਮਹਿਲ ਸੁਖ ਪਾਏ ਇਸ ਯੁਗ ਮਹਿ ਸੋਭਾ ਨਾਮ ਕੀ ਬਿਨ ਨਾਵੈ ਸੋਭ ਨ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿੰਨੀ ਨਾਮ ਵਿਸਾਰਿਆ ਸੇ ਮੂਹੇ ਮਰ ਜਾਹੀ ਹਰ ਰਸ ਸਾਧਨ ਆਇਓ ਬਿਸ਼ਟਾ ਮਾਏ ਸਮਾਏ ਇੱਕ ਆਪੇ ਬਖਸ਼ ਮਿਲਾਇਨ ਅਣਦਿਨ ਨਾ ਮਿਲਾਏ ਸੱਚ ਕਮਾਵੈ ਸੱਚ ਰਹੇ ਸੱਚੇ ਸੱਚ ਸਮਾਹੇ ਬਿਨ ਸ਼ਬਦੈ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੈ ਦੁਖ ਪਾਏ ਸੀ ਨਾਮ ਮਿਲੈ ਤਿਸੈ ਰਜਾਏ ਜਿਨ ਬਾਣੀ ਸਿਉਂ ਚਿਤ ਲਾਇਆ ਸੇ ਜਨ ਨਿਰਮਲ ਪੁਰਵਾਇਣੂ ਨਾਨਕ ਨਾਮ ਤਿਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣੂ ਆਸਾ ਮਹੱਲਾ ਤੀਜਾ ਸ਼ਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿਚੋਂ ਆਪ ਗਿਆ ਨਉ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਾਨ ਕੀ ਪਤ ਹੋਏ ਸਫਲ ਤਿਨ੍ਹਾਂ ਕਾ ਜਨਮ ਹੈ ਜੇ ਤਿਨ ਮਾਨੈ ਸਭ ਕੋਇ ਰਹਾਉ ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨੁ ਸ਼ਬਦ ਮਰੈ ਤਾਂ ਜਾਤ ਜਾਈ ਜੋਤੀ ਜੋਤ ਮਿਲੈ ਭਗਵਾਨ ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੈ ਨਿਧ ਪਾਇਆ ਭਰੀ ਅਖੁੱਟ ਭੰਡਾਰਾ ਆਵਹਿ ਇਸ ਰਾਸੀ ਕੇ ਵਾਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੈ ਸੋ ਜਾਣ ਪਾਏ ਤਿਨ੍ਹਾਂ ਅੰਤਰ ਸ਼ਬਦ ਵਿਚਾਰ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਧੁਰੋਂ ਆਪ ਖੁਆਏ ਨੰਜੂਐ ਬਾਜੀ ਹਾਰੀ ਬਿਨ ਪਿਆਰੇ ਭਗਤ ਨਾ ਹੋਵੈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰੂ ਹਿਰਦਾ ਏਕੋ ਨਾਮ ਵਸੈ ਹੋਮੈ ਦੁਬਦਾ ਮਾਰੂ ਭਗਤਾਂ ਕੀ ਜਤ ਪਾਤੇ ਏਕੋ ਨਾਮ ਹੈ ਆਪੇ ਲਏ ਸਵਾਰੂ ਸਦਾ ਸਰਣਾਈ ਤਿਸ ਕੀ ਜਿਉਂ ਭਾਵੈ ਤਿਉਂ ਕਾਰਜ ਸਾਰ ਭਗਤ ਨਿਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰੂ ਨਾਨਕ ਨਾਮ ਹਿਰਦੈ ਵਸੈ ਭੈ ਭਗਤੀ ਨਾਮ ਸਵਾਰੂ ਆਸਾ ਮਹੱਲਾ ਤੀਜਾ ਅਨ ਰਾਸ ਮਾਹੇ ਭੁਲਾਇਆ ਬਿਨ ਨਾਮੈ ਦੁੱਖ ਪਾਈ ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ ਇਹ ਮਨ ਮੇਰੇ ਬਾਵਲੀ ਹਰ ਰਾਸ ਚੱਖ ਸਾਧ ਪਾਏ ਅਨ ਰਾਸ ਲਾਗਾ ਤੂੰ ਫਿਰ ਹੈ ਬਿਰਥਾ ਜਨਮ ਗਵਾਈ ਰਾਓ ਇਸ ਯੁਗ ਮਹਿ ਗੁਰਮੁਖ ਨਿਰਮਲਈ ਸੱਚ ਨਾਮ ਰਹੇ ਲਿਵਲਾਈ ਬਿਨ ਕਰਮਾ ਕਰੇ ਕਿਸ ਪਾਈਐ ਨਾਹੀਂ ਕਿਆ ਕਰ ਕਹਿਆ ਜਾਈ ਆਪ ਪਛਾਣੇ ਸ਼ਬਦ ਮਰਹੇ ਮਨੋ ਤਾਜ ਬੇਕਾਰੂ ਗੁਰ ਸਰਣਾਈ ਭਜ ਪਏ ਬਖਸ਼ੇ ਬਖਸ਼ਣ ਹਾਰ ਬਿਨ ਨਾਵੈ ਸੁਖ ਨਾ ਪਾਈਐ ਨਾ ਦੁੱਖ ਵਿਚੋਂ ਜਾਈ ਇਸ ਜਗ ਇਹ ਜਗ ਮਾਇਆ ਮੋਹ ਬਿਆ ਪਿਆ ਦੂਜੈ ਭਰਮ ਭੁਲਾਏ ਦੁਹਾਗਣੀ ਪਿਰ ਕੀ ਸਾਰ ਨਾ ਜਾਣਨੀ ਕਿਆ ਕਰ ਕਰੈ ਸ਼ਿੰਗਾਰੂ ਅਣਦਿਨ ਸਦਾ ਜਲਦੀਆਂ ਫਿਰਹੈ ਸੇਜੈ ਰਵੈ ਨਾ ਪਤਾਰੂ ਸੁਹਾਗਣੀ ਮਹਿਲ ਪਾਇਆ ਵਿਚੋਂ ਆਪ ਗਵਾਈ ਗੁਰਸ਼ਬਦੀ ਸ਼ਿੰਗਾਰੀਆ ਆਪਣੇ ਸਹਿ ਲਈਆਂ ਮਲਾਏ
ਮਰਣਾ ਮਨੋ ਵਿਸਾਰਿਆ ਮਾਇਆ ਮੋਹ ਗਵਾਰੂ ਮਨਮੁਖ ਮਰ ਮਰ ਜੰਮੈ ਤੈ ਭੀ ਮਰ ਹੈ ਜਮ ਦਰ ਜੋਹਿ ਖੁਆਰੂ ਆਪ ਮਿਲਾਇਨ ਸੇ ਮਿਲ ਹੈ ਗੁਰ ਸ਼ਬਦ ਵਿਚਾਰੂ ਨਾਨਕ ਨਾਮ ਸੁਮਾਣੇ ਮੁਖ ਉਜਲੇ ਤਿਤ ਸੱਚੈ ਦਰਬਾਰ ਆਸਾ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਚ ਮਨਾਈ ਪੰਚ ਰਸਾਈ ਪੰਚ ਵਸਾਈ ਪੰਚ ਗਵਾਈ ਇਨ ਬਿਧ ਨਗਰ ਬੁਠਾ ਮੇਰੇ ਪਾਈ ਦੁੱਤਰ ਗਿਆ ਗੁਰ ਗਿਆਨ ਦ੍ਰਿੜਾਈ ਰਾਓ ਇਨ ਵਿਦ ਨਗਰ ਬੁੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਰਾਓ ਸਾਚ ਧਰਮ ਕੀ ਕਰ ਦੀਨੀ ਵਾਰੂ ਫਰਹਿ ਮੋਹਕਮ ਗੁਰ ਗਿਆਨ ਵਿਚਾਰੂ ਨਾਮ ਖੇਤੀ ਬੀਜੋ ਮੇਰੀ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸ਼ਾਂਤ ਸਹਿਜ ਸੁਖ ਕੇ ਸਭ ਹਾਟ ਸਾਬ ਪਾਰੀ ਏਕ ਥਾਟ ਜੇ ਜੀਆਂ ਡਨ ਕੋ ਲੈ ਨਾ ਜਗਾਤ ਸਤਿਗੁਰ ਕਰ ਦੀਨੀ ਤੁਰ ਕੀ ਛਾਪ ਵਖਰ ਨਾਮ ਲੱਦ ਖੇਪ ਚਲਾਵਹੁ ਲੈ ਲਾਹਾ ਗੁਰਮੁਖ ਕਰ ਆਵਹੁ ਸਤਿਗੁਰ ਸ਼ਾਹ ਸਿੱਖ ਬਣ ਜਾਰੇ ਪੂੰਜੀ ਨਾਮ ਲੇਖਾ ਸਾਚ ਸੁਮਾਰੇ ਸੋ ਵਸੈ ਤਕਾਰ ਜਿਸ ਗੁਰ ਪੂਰਾ ਸੇਵ ਅਵਚਲ ਨਗਰੀ ਨਾਨਕ ਦੇਵ ਆਸਾਵਰੀ ਮਹੱਲਾ ਪੰਜਵਾਂ ਕਾਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਸਿਉਂ ਪ੍ਰੀਤ ਲਾਗੀ ਪ੍ਰੀਤ ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਾਉ ਦਰਸ਼ਨ ਕੀ ਪਿਆਸ ਘਣੀ ਚਿਤਬਤ ਅਨਕ ਪ੍ਰਕਾਰ ਕਰੋ ਅਨੰਗ੍ਰਹੁ ਪਾਰ ਬ੍ਰਹਮ ਹਰ ਕਿਰਪਾ ਧਾਰ ਮੁਰਾਰੂ ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ ਜਿਸ ਵਖਰ ਕਉ ਚਾਹਤਾ ਸੋ ਪਾਇਓ ਨਾ ਮੈ ਰੰਗ ਜੇਤੇ ਮਾਇਆ ਰੰਗ ਰਾਸ ਬਿਨਸ ਜਾਹੀ ਖਿਨ ਮਾਹੇ ਭਗਤ ਰਤੇ ਤੇਰੇ ਨਾਮ ਸਿਉਂ ਸੁਖ ਪੁੰਚੈ ਸਭ ਠਾਈ ਸਭ ਜਗ ਚਲਤਾ ਦੇਖ ਪੇਖੀਐ ਨਿਚਲ ਹਰ ਕੋ ਨਾਉ ਕਰਮਿਤ ਰਾਈ ਸਾਧ ਸਿਉਂ ਨਿਚਲ ਪਾਵੈ ਠਾਉ ਮੀਤ ਸਾਜਨ ਸੁਤ ਬੰਧ ਪਾ ਕੋ ਹੋਤ ਨਾ ਸਾਥ ਏਕ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਤ ਪਏ ਲਾਗ ਸਾਗਰ ਤਰਿਓ ਤੇ ਭੇਟੋ ਪੂਰਾ ਸਤਿਗੁਰੂ ਸਾਚਾ ਪ੍ਰਭ ਸੋ ਨੇ ਸਾਧ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਰਾਸ ਜੋ ਤੁਦ ਪਾਵੈ ਸੋ ਭਲਾ ਤੇਰੇ ਭਾਣੇ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾਨੰਦ ਆਸਾ ਮਹੱਲਾ ਪੰਜਵਾਂ ਬਿਰਹੜੀ ਘਰ ਚੌਥਾ ਸੰਤਾਂ ਕੀ ਜਾਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੀ ਦਰਸ਼ਨ ਕਉ ਬਲ ਜਾਉ ਜਿਸ ਸਿਮਰਤ ਦੁੱਖ ਵਿਸਰੈ ਪਿਆਰੇ ਸੋ ਕਿਉਂ ਤਜਣਾ ਜਾਈ ਇਹ ਤਨ ਵੇਚੀ ਵੈ ਸੰਤ ਪੈ ਪਿਆਰੇ ਪ੍ਰੀਤਮ ਦੇ ਮਲਾਈ ਸੁਖ ਸਾਗਰ ਵਿਖਿਆ ਕੇ ਫੀਕੇ ਤਜ ਛੋਡੇ ਮੇਰੀ ਮਾਈ ਕਾਮ ਕ੍ਰੋਧ ਲੋਭ ਤਜ ਗਏ ਪਿਆਰੀ ਸਤਿਗੁਰ ਚਰਨੀ ਪਾਏ ਜੋ ਜਨ ਰਾਤੇ ਰਾਮ ਸਿਉਂ ਪਿਆਰੇ ਅਣਤ ਨ ਕਾਹੂੰ ਜਾਏ ਹਰ ਰਾਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਆਗਾਏ ਚਾਂਚਲ ਗਹਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਈ ਜਨਮ ਮਰਨ ਦੁੱਖ ਕੱਟੀਐ ਪਿਆਰੇ ਜਬ ਭੇਟੈ ਹਰ ਰਾਏ ਸੁੰਦਰ ਸੁਗੜ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀ ਤੁਝਤੇ ਵਿਛਰੈ ਪਿਆਰੇ ਜਨਮ ਮਰਹਿ ਬਿਖ ਖਾਏ ਜਿਸ ਤੂੰ ਮਿਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗੋਂ ਪਾਏ ਸੋ ਜੋ ਸੁਖ ਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨ ਟੁੱਟਈ ਪਿਆਰੇ ਜੁਗ ਜੁਗ ਰਹੀ ਸਮਾਈ ਜੋ ਤੁਧ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਨਾਨਕ ਰੰਗ ਰਤੇ ਨਾਰਾਇਣ ਪਿਆਰੇ ਮਾਤੇ ਸਹਿਜ ਸੁਭਾਏ ਸਭ ਬਿਧ ਤੁਮ ਹੀ ਜਾਣ ਤੇ ਪਿਆਰੇ ਕਿਸ ਪੈ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿਰੈ ਖਾਏ ਸੁਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੋ ਤੂੰ ਕਰਾਵੇਂ ਸੋ ਕਰੀ ਪਿਆਰੇ ਅਬਰ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪੀਐ ਹਰ ਨਾਉ ਸਾਈ ਕਾਰ ਕਮਾਵਣੀ ਪਿਆਰੇ ਤੁਰ ਮਸਤਕ ਲੇਖ ਲਿਖਾਏ ਏਕੋ ਆਪ ਵਰਤਦਾ ਪਿਆਰੇ ਘਟ ਘਟ ਰਹਿਆ ਸੁਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਈ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ
ਸਤਾ ਸੋਏ ਸ੍ਰੇਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੀ ਜਿਤ ਹਜਨ ਕਾ ਲਾਗਾ ਆਇਆ ਤਿੰਨ ਕਾ ਸਫਲ ਪਇਆ ਮਨ ਕਾਹੀ ਭੂਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਤਉ ਪੜਿਆ ਰਹਾਉ ਈਵੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ ਤੈਸ ਸਹਿਰ ਲੇਖ ਨਾ ਹੋਈ ਊੜੈ ਉਪਮਾ ਤਾਂ ਕੀਜੈ ਜਾ ਕਾ ਅੰਤ ਨ ਪਾਇਆ ਸੇਵਾ ਕਰੈ ਸਹੀ ਫਲ ਪਾਵਹਿ ਜਿਨੀ ਸੱਚ ਕਮਾਇਆ ਗਿਆਨ ਬੁਝੈ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮੈਂ ਏਕੋ ਜਾਣੈ ਤਾਹੋਂ ਮੈਂ ਕਹੇ ਨਾ ਕੋਈ ਕੱਕੈ ਕੇਸ ਪੁੰਡਰ ਜਬ ਹੋਏ ਬਿਨ ਸਾਬੂਣੈ ਉਜਲਿਆ ਜਮ ਰਾਜੇ ਕੇ ਰੂ ਆਏ ਮਾਇਆ ਕੈ ਸੰਗਲ ਬੰਧ ਲਿਆ ਕੱਖੈ ਖੁੰਦ ਖਾਰਸਾ ਆਲਮ ਕਰ ਖਰੀਦ ਜਿਨ ਖਰਚ ਦੀਆ ਬੰਧਨ ਜਾਂ ਕੈ ਸਭ ਜਗ ਬੰਧਿਆ ਅਵਰੀ ਕਾ ਨਹੀਂ ਹੁਕਮ ਪਇਆ ਗੱਗੈ ਗੋਏ ਗਾਏ ਜਨ ਛੋਡੀ ਗੱਲੀ ਗੋਬਿੰਦ ਗਰਭ ਪਇਆ ਘੜ ਪਾਂਡੇ ਜਿਨ ਆਵੀ ਸਾਜੀ ਚਾੜਨ ਵਾਹੇ ਤਈ ਕੀਆ ਘੱਗੈ ਕਾਲ ਸੇਵਕ ਜੇ ਕਾਲ ਲੈ ਸ਼ਬਦ ਗੁਰੂ ਕੈ ਲਾਗ ਰਹੇ ਬੁਰਾ ਭਲਾ ਜੇ ਸਮਕਰ ਜਾਣੈ ਇਨ ਬਿਦ ਸਾਹਿਬ ਰਬਤ ਰਹਿ ਰਮਤ ਰਹੇ ਚੱਚਾ ਚਾਰ ਵੇਦ ਜਿਨ ਚਾਖੇ ਚਾਰੇ ਖਾਣੀ ਚਾਰ ਜੁਗਾ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪਥੀਆ ਚੱਚਾ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਆ ਭਰਮ ਪਾਏ ਭੁਲਾਈਅਨ ਆਪੇ ਤੇਰਾ ਕਰਮ ਹੁਆ ਤਿੰਨ ਗੁਰੂ ਮਿਲਿਆ ਜੱਜੈ ਜਾਨ ਮੰਗਤ ਜਨ ਜਾਚੈ ਲੱਖ ਚੁਰਾਸੀ ਭੀਖ ਭਵਿਆ ਏਕੋ ਲੇਵੈ ਏਕੋ ਦੇਵੈ ਅਵਰਨਾ ਦੂਜਾ ਮੈਂ ਸੁਣਿਆ ਜੱਜੈ ਜਾਨ ਮੰਗਤ ਜਨ ਜਾਚੈ ਲੱਖ ਚੁਰਾਸੀ ਭੀਖ ਭਵਿਆ ਏਕੋ ਲੇਵੈ ਏਕੋ ਦੇਵੈ ਅਵਰਨਾ ਦੂਜਾ ਮੈਂ ਸੁਣਿਆ ਝੱਜਾ ਝੂਰ ਮਰਹੁ ਕਿਆ ਪ੍ਰਾਣੀ ਜੋ ਕਿਸ ਦੇਣਾ ਸੋ ਦੇ ਰਹੇ ਆ ਦੇ ਦੇ ਦੇਖੈ ਹੁਕਮ ਚਲਾਏ ਜਿਉਂ ਜੀਆ ਕਾ ਰਿਜ ਕਸ ਪਿਆ ਗਿਆ ਨਜ਼ਰ ਕਰੇ ਜਾਂ ਦੇਖਾ ਦੂਜਾ ਕੋਈ ਨਾਹੀਂ ਏਕੋ ਰਬ ਰਹਿਆ ਸਭ ਥਾਈ ਏਕ ਵਸਿਆ ਮਨ ਮਾਹੀ ਡੱਠੈ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ ਜੂਐ ਜਨਮ ਨਹਾਰੋਂ ਆਪਣਾ ਭਾਜ ਪੜੋਂ ਤੁਮ ਹਰ ਸ਼ਰਣਾ ਠੱਠੈ ਠਾਣ ਵਰਤੀ ਦਿਨ ਅੰਤਰ ਹਰ ਚਰਣੀ ਜਿਨ ਕਾ ਚਿਤ ਲਾਗਾ ਸਹੀ ਜਨ ਨਿਸਤਰੇ ਤਉ ਪ੍ਰਸਾਦੀ ਸੁਖ ਪਾਇਆ ਡੱਡਾ ਡੰਪ ਕਰੋ ਕਿਆ ਪ੍ਰਾਣੀ ਜੋ ਕਿਛ ਹੋਆ ਸੋ ਸਭ ਚੱਲਣਾ ਤਿਸਾ ਸਰੇਵੋ ਤਾਂ ਸੁਖ ਪਾਵੋ ਸਰਬ ਨਿਰੰਤਰ ਰਬ ਰਹਿਆ ਢੱਡੈ ਢਾਏ ਉਸਾਰੇ ਆਪੇ ਜਿਉਂ ਤਿਸ ਭਾਵੈ ਤਿਵੈ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੀ ਜਾਂ ਕੋ ਨਜ਼ਰ ਕਰੇ ਰਾਣੈ ਰਬਤ ਰਵੈ ਘਟ ਰਹਿ ਘਟ ਅੰਤਰ ਹਰ ਗੁਣ ਗਾਵੈ ਸੋਈ ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨ ਹੋਈ ਤਤੈ ਤਾਰੂ ਭਵਜਲ ਹੋਆ ਜਾਂ ਤਾਂ ਕਾ ਅੰਤ ਨ ਪਾਇਆ ਨਾ ਤਾਰੂ ਨਾ ਤੁਲਹਾ ਹਮ ਬੂਢਸ ਤਾਰ ਲਿਹ ਤਾਰ ਨਰਾਇਆ ਥੱਥੈ ਥਾਨ ਥਨਾਂਤਰ ਸੋਈ ਜਾਂ ਕਾ ਕੀਆ ਸਭ ਹੋਆ ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੇ ਸੋਈ ਭਲਾ ਦੱਦਾ ਦੋਸ਼ ਨਾ ਦੇਵੂ ਕਿਸੈ ਦੋਸ਼ ਕਰਮ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰਜਨਾ ਤਦੈ ਧਾਰ ਕਲਾ ਜਿਨ ਛੋਡੀ ਹਰ ਚੀਜੀ ਜਿਨ ਰੰਗ ਕੀਆ ਤਿਸਦਾ ਦੀਆ ਸਭ ਨੇ ਲੀਆ ਕਰਮੀ ਕਰਮੀ ਹੁਕਮ ਪਇਆ ਨੰਨੈ ਨਾ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਭਲਿਆ ਗੱਲੀ ਹਉ ਸੁਹਾਗਣ ਪੈਣੇ ਕੰਤਨ ਕਬੂ ਮੈਂ ਮਿਲਿਆ ਪੱਪੈ ਪਾਤਸ਼ਾਹ ਪਰਮੇਸ਼ਰ ਵੇਖਣ ਕਉ ਪਰ ਪੰਚ ਕੀਆ ਦੇਖੈ ਬੂਝੈ ਸਭ ਕਿਛ ਜਾਣੈ ਅੰਤਰ ਬਾਹਰ ਰਬ ਰਹਿਆ ਫੱਫੈ ਫਾਹੀ ਸਭ ਜਗ ਫਾਸਾ ਜਮਕੈ ਸੰਗਲ ਬੰਧ ਲਿਆ ਗੁਰ ਪ੍ਰਸਾਦੀ ਸੇ ਨਾਰ ਉਭਰੇ ਜੇ ਹਰ ਸਰਨਾਗਤ ਉਪਜ ਪਇਆ ਬੱਬੈ ਬਾਜੀ ਖੇਲਣ ਲਾਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਥਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਪੱਬੈ ਭਾਲੈ ਸੇ ਫਲ ਪਾਵਹਿ ਗੁਰ ਪ੍ਰਸਾਦੀ ਜਿਨ ਕਉ ਭਉ ਪਇਆ ਮਨਮੁਖ ਫਿਰਹਿ ਨਾ ਚੇਤੈ ਮੂੜੇ ਲੱਖ ਚੁਰਾਸੀ ਫੇਰ ਪਇਆ ਮੰਮੈ ਮੋਹ ਮਰਨ ਮਧਸੂਦਨ ਮਰਨ ਭਇਆ ਤਬ ਚੇਤ ਬਿਆ ਕਾਇਆ ਅੰਤਰ ਅਵਰੁ ਪੜਿਆ ਮੰਮਾ ਅੱਖਰ ਵਿਸਰਿਆ ਜਈਆ ਜਰਮਨ ਹੋਵੀ ਕਦਹੀ ਜੇ ਕਰ ਸੱਚ ਪਛਾਣੈ ਗੁਰਮੁਖ ਆਖੇ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ
ਰਾ ਰਹਿ ਰਬ ਰਹੇ ਆ ਸਭ ਅੰਤਰ ਜੇਤੇ ਕੀ ਏ ਜਨਤਾ ਜੰਤੋ ਪਾਏ ਧੰਦੇ ਸਭ ਲਾਈ ਕਰਮ ਹੁਆ ਤਿਨ ਨਾਮ ਲਿਆ ਲੱਲਾ ਲਾਏ ਧੰਦੇ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮਕਰ ਸਹਿਣਾ ਭਾਣੇ ਤਾਂ ਕਹਿ ਹੁਕਮ ਪਿਆ ਵਾਹ ਵਹਿ ਵਾਸ ਦਿਓ ਪਰਮੇਸ਼ਰ ਵੇਖਣ ਕਾਓ ਜਿਨ ਵੇਸ ਕੀਆ ਵੇਖਿਆ ਜਾਖਿਆ ਸਭ ਕੁਛ ਜਾਣੇ ਅੰਤਰ ਬਾਹਰ ਰਵ ਰਹਿਆ ਉਡਾੜ ਉਡਾੜ ਕਰਹੀ ਕਿਆ ਪ੍ਰਾਣੀ ਤਿਸੈ ਸਰੇ ਧਿਆਵੋ ਜੀ ਅਮਰ ਹੋਆ ਤਿਸੈ ਧਿਆਵੋ ਸੱਚ ਸਮਾਵੋ ਉਸ ਵਿਟੋ ਕੁਰਬਾਨ ਕੀਆ ਹਾਹੈ ਹੋਰ ਨਾ ਕੋਈ ਦਾਤਾ ਜੀ ਉਪਾਈ ਜਿਨ ਰਿਜਕ ਜੀ ਦੀਆ ਹਰ ਨਾਮ ਤੇ ਆਵੋ ਹਰ ਨਾਮ ਸਮਾਵੋ ਅਣ ਦਿਨ ਲਾਹਾ ਹਰ ਨਾਮ ਲੀਆ ਆਇੜਾ ਆਪ ਕਰੇ ਜਿਨ ਛੋਡੀ ਜੋ ਕਿਸ ਕਰਨਾ ਸੋ ਕਰ ਰਹਿਆ ਕਰੇ ਕਰਾਏ ਸਭ ਕੁਛ ਜਾਣੇ ਨਾਨਕ ਸ਼ਾਇਰ ਇਬ ਰਹੇ ਕਹਿਆ ਰਾਗ ਆਸਾ ਮਹੱਲਾ ਤੀਜਾ ਪੱਟੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਇਓ ਅੰਗੈ ਸਭ ਜਗ ਆਇਆ ਕਾਖੈ ਕੰਗੈ ਕਾਲ ਪਿਆ ਰੀਰੀ ਲੱਲੀ ਪਾਪ ਕਮਾਣੇ ਪੜ ਅਵਗੁਣ ਗੁਣ ਵਿਸਰਿਆ ਮਨ ਲੇਖ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੀਰ ਸਿਰ ਰਹਿਆ ਰਾਉ ਸਿੱਧ ਅੰਗ ਆਇਆ ਸਿਮਰੈ ਨਾਹੀ ਨੰਨੈ ਨਾ ਤੁਧ ਨਾਮ ਲਿਆ ਛੱਛਾ ਸ਼ੀਜੈ ਐਨ ਸਮੂੜੇ ਕਿਉਂ ਛੂਟੈ ਜਮ ਪਾਕੜਿਆ ਬਾਬੈ ਬੂਝੈ ਨਾਹੀ ਮੂੜੇ ਭਰਮ ਭੂਲੇ ਤੇਰਾ ਜਨਮ ਪਏ ਗਇਆ ਅਣਹੋਂਦਾ ਨਾਉ ਧਰਾਇਓ ਪਾਂਦਾ ਅਪੜ ਅਬਰਾ ਕਾ ਭਾਰ ਤੁਧ ਲਿਆ ਜੱਜਾ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਇਆ ਪਛਤਾ ਵਹਿੰਗਾ ਏਕ ਸ਼ਬਦ ਤੂੰ ਚੀਨੈ ਨਾਹੀ ਫਿਰ ਫਿਰ ਜੋਨੀ ਆ ਵਹਿੰਗਾ ਤੁਧ ਸਿਰ ਲਖ ਲਿਖਿਆ ਜੋ ਸੋ ਪੜ ਪੰਡਤ ਅਬਰਾ ਨੋ ਨਾ ਸਿਖਾਲ ਬਿਖਿਆ ਪਹਿਲਾਂ ਫਾਹਾ ਪਾਇਆ ਪਾਂਦੇ ਪਿੱਛੋਂ ਦੇ ਗਲ ਚਾਟੜਿਆ ਸਸੈ ਸੰਜ ਮੰਗਇਓ ਮੂੜੇ ਏਕ ਦਾਨ ਤੁਧ ਕਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਧੈ ਤੇਰਾ ਜਨਮ ਗਇਆ ਮੰਮੈ ਮਤ ਹਿਰ ਲਈ ਤੇਰੀ ਮੂੜੇ ਹਉਮੈ ਵੱਡਾ ਰੋਗ ਪਿਆ ਅੰਤਰ ਆਤਮ ਬ੍ਰਹਮ ਨਾ ਚੀਨਿਆ ਮਾਇਆ ਕਾ ਮੁਹਤਾਜ ਪਿਆ ਕੱਕੈ ਕਾਮ ਕ੍ਰੋਧ ਪਰਮਿਓ ਮੂੜੇ ਮਮਤਾ ਲਾਗੈ ਤੁਧ ਹਰ ਵਿਸਰਿਆ ਪੜੇ ਗੁਣੇ ਤੂੰ ਬਹੁਤ ਪੁਕਾਰੈ ਵਿਣ ਬੂਝੈ ਤੂੰ ਡੂਬ ਮੁਆ ਤੱਤੈ ਤਾਮਸ ਜਲਿਓ ਮੂੜੇ ਥੱਥੈ ਥਾਨ ਭਰਸ਼ਟ ਹੋਆ ਘੱਗੈ ਘਰ ਘਰ ਫਿਰੈ ਤੂੰ ਮੂੜੇ ਦੱਦੈ ਦਾਨ ਨਾ ਤੁਧ ਲਿਆ ਪੱਪੈ ਪਾਰ ਨ ਪਵਹੀ ਮੂੜੇ ਪਰਪੰਚ ਤੂੰ ਪਲਚ ਰਹਿਆ ਸੱਚੈ ਆਪ ਖਵਾਇਓ ਮੂੜੇ ਇਹੀ ਸਿਰ ਤੇਰਾ ਲੇਖ ਪਿਆ ਭੱਬੈ ਭਵਜਲ ਡੁੱਬਹ ਮੂੜੇ ਮਾਇਆ ਵਿੱਚ ਗਲਤਾਨ ਪਿਆ ਗੁਰਪ੍ਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰ ਪਿਆ ਵਾ ਵੈ ਵਾਰੀ ਆਈਐ ਮੂੜੇ ਵਾਸਦੇਵ ਤੁਧ ਵਿਸਰਿਆ ਇਹ ਵੇਲਾ ਨਾ ਲੈਸੈ ਮੂੜੇ ਫਿਰ ਤੂੰ ਜਮਕੈ ਵਸ ਪਿਆ ਝੱਜਾ ਕਦੇ ਨਾ ਚੂਰਹਿ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵੇਖਾ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਧੱਦੈ ਧਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੈ ਤਾਂ ਹਾਰ ਰਸ ਪੀਵੈ ਜੁਗਾਂ ਜੁਗੰਤਰ ਖਾਏ ਪਿਆ ਗੱਗੈ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਹਾਹੈ ਹਾਰ ਕਥਾ ਬੂਝ ਤੋਂ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੇ ਜੇਤਾ ਤੇਤਾ ਦੁੱਖ ਲਾਗੈ ਵਿਣ ਸਤਿਗੁਰ ਮੁਕਤ ਨਾ ਹੋਈ ਰਾਰੈ ਰਾਮ ਚਿਤ ਕਰ ਮੂੜੇ ਹਿਰਦੈ ਜਿਨ ਕਹਿ ਰਬ ਰਹਿਆ ਗੁਰਪ੍ਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿੰਨੀ ਬੂਝ ਲਿਆ ਤੇਰਾ ਅੰਤ ਨਾ ਜਾਈ ਲਖਿਆ ਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਰਾਗ ਆਸਾ ਮਹੱਲਾ ਪਹਿਲਾ ਸ਼ਾਂਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਬਣ ਬਾਲੜੀਏ ਮੇਰਾ ਪਿਰ ਰਲਿਆ ਲਾਰਾਮ ਧਨ ਪਿਰ ਨੇ ਕਰਨਾ ਰਸ ਪ੍ਰੀਤ ਦਇਆ ਲਾਰਾਮ ਧਨ ਪਿਰੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰ ਕੈ ਸਾਤ ਸਾਰੂ ਅੰਮ੍ਰਿਤ ਪਰੇ ਕਰ ਦਇਆ ਮਇਆ ਦਇਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕਾ ਹਾਰ ਬਾਰ ਦੇਖ ਵਿਗਸੀ ਮੁੰਦ ਮਨ ਉਮਾਹੋ ਮੁੰਦ ਸਹਿਜ ਸਲੋਨੜੀਏ ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮਨ ਤਨ ਹਰ ਪ੍ਰਭ ਭਾਵੈ ਹਰ ਭਾਵੈ ਪ੍ਰਭ ਸੰਗਤ ਰਾਤੀ ਰਾਮ
प्रभ प्रेम राति हर बेनंती नाम हर कह सुख वसै तौ गुण पछाणे तां प्रभ जाने गुण बस अवगुण नसै तुद बाज एक तिल रह न साका कहन सुन न ती जय नानका प्रियो प्रियो कर पुकारी रसन रास मन पी जय सखी हो सहेलड़ी हो मेरा पिर बणजारा राम हार नामो बणंजड़िया रस मूल पारा राम मोल अमोलो सच कार ढोलो प्रभु पावै ता मुंद पड़ी एक संग हर कै करै रलिया हौ पुकारी दर खली करण कारण समरथ सरी तारू आप कारज सारी नानक नदरी तन सुहागण शब्द अब सधारी हम कर साचा सुहिलड़ा प्रभ आयड़े मीता राम रावे रंग रतड़िया मन लियाड़ा दीता राम अपना मन दिया हर वर लिया ज्यों पावे त्यों रावे तन मन पेर आगे शब्द सुभागे आकार अमृत फल पावे बुद्ध पाठ न पाईए बहु चतराईए पाए मिले मन पाणे नानक ठाकुर मीत हमारी हम नाही लोकाणे आसा महला पहला अनहद अनहद वाजै रुण चुणकारी राम मेरा मनो मेरा मन राता लाल प्यारी राम अणद राता मन बैरागी सुन मंडल कर आ पाया आदि पुरख्या परंपर प्यारा सतगुर लख लखाया आसुन बैसुन फिर नारायण तित मन राता बिचारी नानक नाम रते बैरागी अनहद रुण चुणकारी तित अगम पुरे कहो कित बिद जाइए राम सच संजमो सार गुणा अंगुर शब्द कमाइए राम सच शब्द कमाइए निज कर जाइए पाइए गुणी निधाना तित साखा पूत मूल पत नहीं डाली सिर सबना प्रधाना जप तप कर कर संजम था कि हठ निग्रह नहीं पाइए नानक सहज मिले जग जीवन सतगुर बूझ बुझाइए सुख सागर रतनागर तित रतन कनेरे राम कर मजनो सपत सरी मन निर्मल मेरे राम निर्मल जल नहाई जा प्रभ पाई पंच मिले बिचारी काम क्रोध कपट बिखिया ताजू सच नाम और तारे हौ मैं लोभ लहर लभ थाके पाई दीन दयाला नानक गुर समान तीर्थ नहीं कोई साचे गुर गोपाला हौ बन बनो देख रही त्रैण देख सुभाया राम त्रिपवनो तुझे किया सब जगत सबाया राम तेरा सब किया तू थरथिया तुद बिसमान को नाही तू दाता सब जाचक तेरे तुद बिन किस सालाही अण मंगया दान दीजै दाते तेरी भगत भरे भंडारा राम नाम बिन मुक्त न होई नानक कहे बिचारा आसा महला पहला मेरा मनो मेरा मान राता राम प्यारे राम सच साहिबो आदि पुरख परम पुरु तारे राम अगमा गोचर अपार अपारा पार ब्रह्म प्रधानो आदि जुगादी है पी होसी अबर झूठा सब मानो कर्म धर्म की सार न जाने सुरत मुक्त क्यों पाईए नानक गुरमुख शब्द पछाणे अहंस नाम ते आईए मेरा मनो मेरा मन मानिया नाम सिखाई राम हम ममता माया संग न जाई राम माता मा पित सिपाही सुत चतराई संग न संपै नारी सायर की पुत्री पर हर त्यागी चरण तलै बिचारी आदि पुरुख एक चलत दिखाया जह देखा तह सोई नानक हर की भगत न छोड़ऊ सहजे होए सोई मेरा मनो मेरा मन निर्मल साच संभाले राम अवगुण मेट चले गुण संगम नाले राम अवगुण पर हर करनी सारी दर सचै सचारो आवण जावण ठाकर हाय गुरमुख तत् विचारो साजन मीत सुजान सखा तू सच मिलै बढ़ियाई नानक नाम रतन पर गासिया ऐसी गुरमत पाई सच अंजनो अंजन सार निरंजन राता राम मन तन रव रहिया जग जीवनो दाता राम जग जीवन दाता हर मन राता सहज मिलै मिलाया साध सभा संतां की संगत नदर प्रभु सुख पाया हर की भगत रते बैरागी चूकै मोह प्यासा नानक होमै मार पतीणे बिरले दास दासा राग आसा महला पहला शांत कार दूजा एको ओंकार सतगुर प्रसाद तू सबनी थाई जिथै हो जाई साचा सिरजन हार जियो सबना का दाता पुकर्म दाता दुख बसारण हार जियो
दुख विसारण हार स्वामी कीता जा का होवै कोट कुटंतर पापा केरी एक घड़ी मैं खोवै हंस से हंसा बग से बग्गा घट घट करे विचार जियो तू सबने थाई जितै हो जाई साचा सिरजन हार जियो जिन एक मन त्याया तिन सुख पाया ते विरले संसार जियो तिन जम नेड़ न आवै गुर शब्द कमावै कबहु न आवै हार जियो ते कबहु न हारे हर हर गुण सारे तिन जम नेड़ न आवै जमण मरण तिन्हा का चूका जो हर लागै पावै गुरमत हर रस हर फल पाया हर हर नाम उरधार जियो एक जिन एक मन त्याया तिन सुख पाया ते विरले संसार जियो जिन जगतो पाया तंदै लाया तिसै विटो कुरबान जियो तां की सेव करी जय दाला ली जय हर दरगै पाईऐ मान जियो हर दरगै मान सोई जन पावै जो नार एक पछाणै ओह नाव निद पावै गुरमत हर त्यावै नित हर गुण आख बखाणै अहनस नाम तिसै काली जय हर पूर्ण पुरख प्रधान जियो जिन गुर जगतो पाया तंदै लाया हों तिसै बिटो कुरबान जियो नाम लै तिसे सोहै तिन सुख फल होवै मानै सीजन जाहि जियो तिन फल तूट न आवै जां तिस पावै जे से जे जुग केते जाहि जियो जे जुग केते जाहि स्वामी तिन फल तूट न आवै तिन जरा न मरना नरक न परना जो हर नाम ते आवै हर हर करहै से सुख नाही नानक पीड़ न खाहे जियो नानक ना नाम लैन से सोहै तिन सुख बल होवै मानै सीजन जाहि जियो एक ओंकार सतगुर प्रसाद आसा महला पहला शांत कर तीजा सुन तू सुन हरना कालिया की बाड़िय राता राम बेख फाल मीठा चार दिन फिर होवै ताता राम फिर होए ताता खरा माता नाम बिन परतापै ओह जेव सायर देहे लहरी बिजल जमै चमकै हर बाज राखा कोय नाही हो सोए तुझे बिसारिया सच कहे नानक चेत रे मन मरहै हरना कालिया भवरा फूल पवंतया दुख अत भारी राम मैं गुर पूछया अपना साचा बिचारी राम बिचार सतगुर मुझे पूछया भवर बेली रातो सूरज चढ़िया पिंड पड़िया तेल तावन तातो जग मग बाधा खाहे चोटा शब्द बिन बेतालिया सच कहे नानक चेत रे मानु मरहै भवरा कालिया मेरे जी अड़िया परदेसिया कित पवहें जन जाले राम साचा साहेब मन वसै की फासै जम जाले राम मछली बिछुन्नी नैन रुन्नी जाल बदक पाया संसार माया मोह मीठा अंत गया भरम चुकाया भगत कर चित लाए हर स्यों छोड़ मनो अंदेसिया सच कहे नानक चेत रे मानु जी अड़िया परदेसिया नदियां वाब चुनिया मेला संजोगी राम जुग जुग मीठा विस परे को जाने जोगी राम कोई सहज जाने हर पछाणे सतगुरु जन चेतिया बिन नाम हर कहे परम भूले पचहे मुगद चेतिया हर नाम भगत नरदय साचा से अंत ताही रुनिया सच कहे नानक शब्द साचा मेल चिरीब चुनिया एक ओंकार सतगुर प्रसाद आसा महला तीजा शांत कर पहला हम करे साचा सुहिला साचे शब्द सुहाया राम धन पिर मेल भया प्रभ आप मिलाया राम प्रभ आप मिलाया सच मन पाया कामन सहजे माती गुर शब्द सिंगारी सच सवारी सदा रावे रंग राती आप गवाई हर बर पाई ता हार रस मन वसाया कहो नानक गुर शब्द सवारी सफलो जन्म सवाया दूजड़ै कारमण परम पुली हर बार ना पाई राम कामण गुण नाही बिरथा जन्म गवाई राम बिरथा जन्म गवाई मनमुख अयाणी औगुण बंती झूरे अपना सतगुर सेव सदा सुख पाया तां पिर मिलिया हदूरे देख पिर विगसी अंदरों सरसी सच्चा से शब्द सुपाए नानक बिन नावे कामण परम भुलाणी मिल प्रीतम सुख पाए फिर संग कामण जानिया गुर मेल मिलाई राम अंतर शब्द मिली सहजे तपत बुझाई राम शब्द तपत बुझाई अंतर शांत आई सहजे हर रस पचाखिया
ਮੈਲ ਪ੍ਰੀਤਮ ਆਪਣੇ ਸਦਾ ਰੰਗ ਮਾਣੀ ਸੱਚੇ ਸ਼ਬਦ ਸੁਭਾਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਕਤ ਨ ਪਾਈ ਨਾਨਕ ਬਿਨ ਭਗਤੀ ਜਗ ਬਹੁਰਾਨਾ ਸੱਚੇ ਸ਼ਬਦ ਮਿਲਾਈ ਸਾ ਧਨ ਮਨ ਆਨੰਦ ਭਇਆ ਹਰ ਜੀਓ ਮੇਲ ਪਿਆਰੇ ਰਾਮ ਸਾ ਧਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਪਿਆਰੇ ਰਾਮ ਗੁਰ ਕੈ ਸ਼ਬਦ ਅਪਾਰੇ ਰਾਮ ਸ਼ਬਦ ਅਪਾਰੇ ਮੇਲ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗੁਣ ਨਸੇ ਜਿਤ ਦਾ ਘਰ ਹਰ ਨਾਮ ਸਦਾ ਧਿਆਈਐ ਸੁਹਿਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ਾਂਤ ਕਰ ਤੀਜਾ ਸਾਜਨ ਮੇਰੇ ਪਿਆਰੇ ਪ੍ਰੀਤਮ ਹੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੈ ਹੋ ਭਗਤ ਕਰੋ ਤੁਮ ਸਹਿ ਕੇਰੀ ਸੋ ਜੋ ਸਹਿ ਪਰ ਪਿਆਰੇ ਪਾਵੇ ਆਪਣਾ ਪਾਣਾ ਤੁਮ ਕਰਹੋ ਤਾਂ ਫਿਰ ਸਹ ਖੁਸ਼ੀ ਨ ਆਵੇ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰੇ ਸੋ ਪਾਵੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੁਹਿਲਾ ਤਿੰਨ ਸਾਧ ਸਦਾ ਜੋ ਹਰ ਗੁਣ ਗਾਵੇ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਹੋ ਸਭ ਕਿਛ ਜਾਣੇ ਜਲ ਥਲ ਮਹੀ ਅਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੇ ਨਾਨਕ ਸੋ ਬੈਰਾਗੀ ਅਣਦਿਨ ਹਰ ਲਿਵ ਲਾਵੇ ਜਹ ਜਹ ਮਨ ਤੂੰ ਤਾਵੰਦਾ ਤਹ ਤਹ ਹਰ ਤੇਰਾ ਨਾਲੇ ਮਨ ਸਿਆਣ ਪਛੋੜੀਐ ਗੁਰ ਕਾ ਸ਼ਬਦ ਸੰਭਾਲੇ ਸਾਥ ਤੇਰਾ ਸੋ ਸਹੋ ਸਦਾ ਹੈ ਇੱਕ ਖਿਨ ਹਰ ਨਾਮ ਸੰਭਾਲੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮਗਤ ਪਾਪਦ ਪਾਵਹੇ ਸਾਚੇ ਨਾਲ ਤੇਰਾ ਗੰਢ ਲਾਗੈ ਗੁਰਮੁਖ ਸਦਾ ਸੰਭਾਲੇ ਓ ਕਹੇ ਨਾਨਕ ਜਹ ਮਨ ਤੂੰ ਧਾਮਦਾ ਤਹ ਹਰ ਤੇਰਾ ਸਦਾ ਨਾਲੇ ਸਤਿਗੁਰ ਮਿਲਿਆ ਤਾਵਤ ਥਮਿਆ ਨਿਜ ਘਰ ਵਸਿਆ ਆਈ ਨਾਮ ਬਿਹਾਜੇ ਨਾਮ ਲਈ ਨਾਮ ਰਹੇ ਸਮਾਈ ਤਾਵਤ ਥਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਤਿਥੈ ਅੰਮ੍ਰਿਤ ਭੋਜਨ ਸਹਿਜ ਤੁਨ ਉਪਜਾਏ ਜਿਤ ਸ਼ਬਦ ਜਗਤ ਥਮ ਰਹਾਇਆ ਤੈ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ ਓਂ ਕਹੇ ਨਾਨਕ ਸਤਿਗੁਰ ਮਿਲਿਆ ਤਾਵਤ ਥਮਿਆ ਨਿਜ ਘਰ ਵਸਿਆ ਆਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮੁਖ ਗੁਰਮਤੀ ਰੰਗ ਮਾਣ ਮੂਲ ਪਛਾਣੇ ਤਾਂ ਸਹੁ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਗੁਰਪ੍ਰਸਾਦੀ ਏਕੋ ਜਾਣੇ ਤਾਂ ਦੂਜਾ ਪਾਉ ਨਾ ਕੋਈ ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਆ ਪਰਵਾਣ ਓਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਰਭ ਅਟਿਆ ਗਰਭ ਲਦਿਆ ਜਾਈ ਮਾਇਆ ਮੋਹਣੀ ਮੋਹਿਆ ਫਿਰ ਜੂਨੀ ਜੂਨੀ ਪਵਾਈ ਗਰਭ ਲਾਗਾ ਜਾਈ ਮੁਗਧ ਮਨ ਅੰਤ ਗਿਆ ਪਛਤਾਵੇ ਅਹੰਕਾਰ ਤਿਸ਼ਨਾ ਰੋਗ ਲੱਗਾ ਬਿਰਥਾ ਜਨਮ ਗਵਾਵਹੀ ਮਨਮੁਖ ਮੁਗਧ ਚੇਤੈ ਨਾਹੀ ਅੱਗੇ ਗਿਆ ਪਛਤਾਵੇ ਇਉਂ ਕਹੇ ਨਾਨਕ ਮਨ ਤੂੰ ਗਰਭ ਅਟਿਆ ਗਰਭ ਲਦਿਆ ਜਾਵੇ ਮਨ ਤੂੰ ਮਤ ਜਮਾਣ ਕਰਹੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲਖ ਹੋਏ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਿਖਾਵੇ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ ਸਤਿਗੁਰ ਕਹਿ ਭਾਣੇ ਕਰਹੰਕਾਰ ਸਤਿਗੁਰ ਕਹਿ ਭਾਣੇ ਲਾਗ ਰਹੋ ਇਉ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਈ ਰਹੋ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੁ ਚਿਤ ਆਇਆ ਮਹਾ ਆਨੰਦ ਸਹਿਜ ਭਇਆ ਮਨ ਤਨ ਸੁਖ ਪਾਇਆ ਸੋ ਸਹੁ ਚਿਤ ਆਇਆ ਮਨ ਵਸਾਇਆ ਅਵਗੁਣ ਸਭ ਵਿਸਾਰੀ ਜਾਂ ਤਿਸ ਪਾਵੇ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੀ ਛੇ ਜਨ ਪ੍ਰਵਾਨ ਹੋਏ ਜਿੰਨੀ ਇੱਕ ਨਾਮ ਦਿੜਿਆ ਦੁਤੀਆ ਭਾਉ ਚੁਕਾਇਆ ਓਂ ਕਹੇ ਨਾਨਕ ਧਨ ਸੁ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੁ ਚਿਤ ਆਇਆ ਇੱਕ ਜੰਤ ਭਰਮ ਭੁੱਲੇ ਤਿੰਨ ਸਹਿ ਆਪ ਭੁਲਾਈ ਦੂਜੇ ਭਾਈ ਫਿਰਹਿ ਹਉ ਮੈਂ ਕਰਮ ਕਮਾਈ ਤਿੰਨ ਸਹਿ ਆਪ ਭੁਲਾਈ ਕੋ ਮਾਰਗ ਪਾਈ ਤਿੰਨ ਕਾ ਕਿਛ ਨਾ ਵਸਾਈ
ਜਿਨ ਕੀ ਗਤ ਅਵਗਤ ਤੂੰ ਹੈ ਜਾਣ ਹੈ, ਜਿਨ ਇਹ ਰਚਨ ਰਚਾਈ, ਹੁਕਮ ਤੇਰਾ ਖਰਾ ਭਾਰ, ਗੁਰਮੁਖ ਕਿਸੈ ਬੁਝਾਈ, ਓ ਕਹੈ ਨਾਨਕ ਕਿਆ ਜੰਤ ਵਿਚਾਰੀ। ਜਾਂ ਤੁਧ ਪਰਮ ਭੁਲਾਏ, ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ, ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨਾ ਜਾਈ। ਸੱਚੀ ਤੇਰੀ ਵਡਿਆਈ, ਜਾਂ ਤੁਧ ਮਨ ਵਸਾਈ, ਸਦਾ ਤੇਰੇ ਗੁਣ ਗਾਵੇ ਹੈ, ਤੇਰੇ ਗੁਣ ਗਾਵੇ ਜਾਂ ਤੁਧ ਪਾਵੇ, ਸੱਚੇ ਸਿਉ ਚਿੱਤ ਲਾਵੇ, ਜਿਸਨੂੰ ਤੂੰ ਆਪੇ ਮਿਲ ਹੈ, ਸੋ ਗੁਰਮੁਖ ਰਹੇ ਸਮਾਈ, ਓ ਕਹੇ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਰਾਗ ਆਸਾ ਸ਼ੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਈ ਰਾਮ, ਹਰ ਨਾਮੋ ਹਰ ਨਾਮ ਦੇਵੈ, ਮੇਰੇ ਪ੍ਰਾਣ ਵਸਾਈ ਰਾਮ, ਹਰ ਹਰ ਨਾਮ ਮੇਰਾ ਪ੍ਰਾਣ ਵਸਾਈ, ਸਭ ਸੰਸਾਰ ਦੁੱਖ ਗਵਾਇਆ, ਅਦੇਸ਼ਾ ਗੋਚਰ ਗੁਰਬਚਨ ਤੇ ਆਇਆ, ਪਵਿੱਤਰ ਪਰਮ ਪਦ ਪਾਇਆ, ਅਨਹਦ ਧੁਨ ਵਾਜੈ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ। ਮਨਮੁਖਾ ਮਨਮੁਖ ਮੂਏ, ਮੇਰੀ ਕਰ ਮਾਇਆ ਰਾਮ, ਖਨਿਆ ਵੈਖਨ ਜਾਵੇ ਦੁਰਗੰਧ, ਮੜੇ ਚਿਤ ਲਾਇਆ ਰਾਮ, ਲਾਇਆ ਦੁਰਗੰਧ ਮੜੇ ਚਿਤ ਲਾਗਾ, ਜਿਉਂ ਰੰਗ ਕੁਸੁੰਭ ਦਿਖਾਇਆ, ਖਿਨ ਪੂਰਬ ਖਿਨ ਪੱਛਮ ਛਾਏ, ਜਿਉਂ ਚੱਕ ਘੁਮਿਆਰ ਪਵਾਇਆ, ਦੁੱਖ ਖਾਵੇ ਦੁੱਖ ਸੰਚੈ ਪੋਗੈ, ਦੁੱਖ ਕੀ ਬਿਰਦ ਵਧਾਈ, ਨਾਨਕ ਬਿਖਮ ਸਹੇਲਾ ਤਰੀਐ, ਜਾਂ ਆਵੈ ਗੁਰ ਸਰਣਾਈ, ਮੇਰਾ ਠਾਕਰੋ ਠਾਕੁਰ ਨੀਕਾ, ਅਗਮ ਥਾ ਰਾਮ, ਹਰ ਪੂੰਜੀ ਚਾਹੀ, ਮੇਰਾ ਸਤਿਗੁਰ ਸ਼ਾਹ ਰਾਮ, ਹਰ ਪੂੰਜੀ ਚਾਹੀ ਨਾਮ ਵਿਸਾਹੀ, ਗੁਣ ਗਾਵੈ ਗੁਣ ਭਾਵੈ, ਨੀਂਦ ਭੂਖ ਸਭ ਪਰ ਹਰ ਤਿਆਗੀ, ਸੁਨੇ ਸੁਨ ਸਮਾਵੈ, ਬਣਜਾਰੀ ਇੱਕ ਭਾਤੀ ਆਵੈ, ਲਾਹਾ ਹਰ ਨਾਮ ਲੈ ਜਾਹੀ, ਨਾਨਕ ਮਨ ਤਨ ਅਰਪ ਗੁਰ ਆਗੈ, ਜਿਸ ਪ੍ਰਾਪਤ ਸੋ ਪਾਏ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨੀ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨੀ ਹੱਥ ਚੜਿਆ, ਨਿਰਮੂਲਕ ਰਤਨ ਅਪਾਰਾ, ਹਰ ਹਰ ਨਾਮ ਅਮੂਲਕ ਅਤੋਲਕ ਪਾਇਆ, ਤੇਰੀ ਭਗਤ ਭਰੀ ਭੰਡਾਰਾ, ਸਮੁੰਦ ਬਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ, ਆਸਾ ਮਹੱਲਾ ਚੌਥਾ। ਚਿਮ ਚਿਮੇ ਚਿਮ ਚਿਮ ਵਰਤੈ ਅੰਮ੍ਰਿਤ ਧਾਰਾ ਰਾਮ, ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ, ਰਾਮ ਨਾਮ ਪਿਆਰਾ ਜਗਤ ਨਿਸਤਾਰਾ, ਰਾਮ ਨਾਮ ਵਡਿਆਈ ਕਲਯੁਗ, ਰਾਮ ਨਾਮ ਬੋਏ ਤਾਲ ਗੁਰਮੁਖ ਪਾਰ ਲੰਘਾਈ, ਹਲਤ ਪਲਤ ਰਾਮ ਨਾਮ ਸੁਹੇਲੇ, ਗੁਰਮੁਖ ਕਰਨੀ ਸਾਰੀ, ਨਾਨਕ ਦਾਤ ਦਇਆ ਕਰ ਦੇਵੈ, ਰਾਮ ਨਾਮ ਨਿਸਤਾਰੀ, ਰਾਮ ਰਾਮ ਨਾਮ ਜਪਿਆ, ਦੁੱਖ ਕਿਲਵਿਖ ਨਾਸ ਗਵਾਇਆ ਰਾਮ, ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ, ਗੁਰਵਾਇਆ ਰਾਮ ਰਵਿਆ ਰਾਮ, ਹਿਰਦੈ ਪਰਮੰਗਤ ਪਾਈ, ਜਾਂ ਗੁਰ ਸਰਣਾਈ ਆਈ, ਲੋਭ ਵਿਕਾਰ ਨਾਵ ਡੁੱਬਦੀ ਨਿਕਲੀ, ਜਾਂ ਸਤਿਗੁਰ ਨਾਮ ਤੇ ਅੜਾਈ, ਜੀ ਦਾਨ ਗੁਰਪੂਰੈ ਦੀਆ, ਰਾਮ ਨਾਮ ਚਿਤ ਲਾਏ, ਆਪ ਕਿਰਪਾਲ ਕਿਰਪਾ ਪ੍ਰਭ ਦੇਵੈ, ਨਾਨਕ ਗੁਰ ਸਰਣਾਈ, ਬਾਣੀ ਰਾਮ ਨਾਮ ਸੁਣੀ, ਸਿੱਧ ਕਾਰਜ ਸਭ ਸੁਹਾਈ ਰਾਮ, ਰੋਮੇ ਰੋਮ ਰੋਮ ਰੋਮੇ ਮੈਂ, ਗੁਰਮੁਖ ਰਾਮ ਤੇ ਆਈ ਰਾਮ, ਰਾਮ ਨਾਮ ਤੇ ਆਈ ਪਵਿੱਤ ਹੋ ਆਈ, ਪਵਿੱਤ ਹੋਏ ਆਈ ਤਿਸ ਰੂਪ ਨਾ ਰੇਖਿਆ ਕਾਈ, ਰਾਮ ਰਾਮ ਰਵਿਆ ਕਟੇ ਅੰਤਰ, ਸਭ ਤ੍ਰਿਸ਼ਨਾ ਭੂਖ ਗਵਾਈ, ਮਨ ਤਨ ਸੀਤਲ ਸਿੰਗਾਰ ਸਭ ਹੋਆ, ਗੁਰਮਤਿ ਰਾਮ ਪ੍ਰਗਾਸਾ, ਨਾਨਕ ਆਪ ਅਨੁਗ੍ਰਹਿ ਕੀਆ, ਹਮ ਦਾਸਨ ਦਾਸਨ ਦਾਸਾ, ਜਿਨੀ ਰਾਮੋ ਰਾਮ ਨਾਮ ਵਿਸਾਰਿਆ, ਸੇ ਮਨਮੁਖ ਮੂੜ ਭਾਗੀ ਰਾਮ, ਤੇਰੇ ਅੰਤਰੇ ਮੋਹ ਬਿਆ ਪਏ, ਖਿਨ ਖਿਨ ਮਾਇਆ ਲਾਗੀ ਰਾਮ, ਮਾਇਆ ਮਲ ਲਾਗੀ ਮੂੜ ਪਏ ਅਭਾਗੀ, ਜਿਨ ਰਾਮ ਨਾਮ ਨਹਿ ਪਾਇਆ, ਅਨੇਕ ਕਰਮ ਕਰੇ ਅਭਿਮਾਨੀ, ਹਰ ਨਾਮੋ ਨਾਮ ਚੁਰਾਇਆ, ਮਹਾਂ ਬਿਖਮ ਜਮ ਪੰਥ ਦਹੇਲਾ, ਕਲੂਖਤ ਮੋਹ ਅੰਧਿਆਰਾ, ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ, ਰਾਮ ਰਾਮ ਰਾਮ ਗੁਰ ਰਾਮ, ਗੁਰਮੁਖੇ ਪਾ ਜਾਣੇ ਰਾਮ, ਇਹ ਮਨੁ ਆਖਿਨ ਊਬ ਪਿਆਲੀ, ਭਰਮ ਦਾ ਕਿਤ ਕਰ ਆਣੇ ਰਾਮ, ਮਾਨੇ ਕਿਤ ਕਰ ਆਣੇ ਸਭ ਗਾਤ ਮਿਤ ਜਾਣੇ, ਹਰ ਰਾਮ ਨਾਮ ਰਸਾਏ, ਜਨ ਕੀ ਪੈਜ ਰੱਖੇ ਰਾਮ ਨਾਮਾ, ਪ੍ਰਹਿਲਾਦ ਉਧਾਰ ਤਰਾਈ, ਰਾਮੋ ਰਾਮ ਰਮੋ ਰਮ ਉੱਚਾ, ਗੁਣ ਕਹਿ ਧਿਆਨਤ ਨ ਪਾਇਆ, ਨਾਨਕ ਰਾਮ ਨਾਮ ਗੁਣ ਪੀਨੇ, ਰਾਮ ਨਾਮ ਸਮਾਇਆ,
जिन अंतरी राम नाम वसै तिन चिंता सब गवाया राम सब अर्था सब धर्म च मिले मन चिंदिया सुफल पाया राम मन चिंदिया फल पाया राम नाम ते आया राम नाम गुण गाई दुरमत कबुद गई शुद्ध होई राम नाम मन लाई सफल जन्म शरीर सब हुआ जित राम नाम परगासिया नानक हर पाज सदा दिन राती गुरमुख निज घर वासिया जिन शरदा राम नाम लागी दिन दूजे चित न लाया राम जे अंतरती सब अंतर सब कांचन कर दी जय बिन नावे अवर न पाया राम राम नाम मन पाया परम सुख पाया अंत चलदियां नाल सखाई राम नाम तन पूंजी संची ना डूबे ना जाई राम नाम इस जुग मह तुलहा जम काल नेड़ ना आवै नानक गुरमुख राम पछाता कर कृपा आप मिलावै रामो राम नाम सते सत गुरमुख जानिया राम सेवको गुर सेवा लागा जिन मन तन अर्प चढ़ाया राम मन तन अर्पया बहुत तन शरदया गुरसेवक पाए मिलाई दीना नाथ जिया का दाता पूरे गुरते पाए गुरु सिख सिख गुरु है एको गुर उपदेश चलाई राम नाम मंत हृदय देवै नानक मिलन सुपाए एक ओंकार सतगुर प्रसाद आसा शांत महला चौथा कर दूजा हर हर करता दुख बिनाशन पातित पावन हर नाम जियो हर सेवा पाई परमगत पाई हर उत्तम हर हर काम जियो हर उत्तम काम जपिया हर नाम हर जपिया अस्तर होवै जन्म मरण दोवै दुख मेटै सहजे ही सुख होवै हर हर कृपा तारु ठाकुर हर जपिया आत्म राम जियो हर हर करता दुख बिनाशन पातित पावन हर नाम जियो हर नाम पदार्थ कल जुग उत्तम हर जपिया आय सतगुर पाई जियो गुरमुखार पढ़िया गुरमुखार गुण सुनिए हर जपत सुनत दुख जाए जियो हर हर नाम जपिया दुख बिनसिया हर नाम पर परम पद पास परम सुख पाया सतगुर ज्ञान बलिया कट चानण अज्ञान अंधेर गवाया हर हर नाम तिनी अरा दया जिन मस्तक दुर्लिख पाए जियो हर नाम पदार्थ कल जुग उत्तम हर जपिया सतगुर पाए जियो हर हर नाम पाया परम सुख पाया कलयुग उत्तम हर लाहा पद निर्वाण जियो हर प्रीत लगाई हर नाम सिखाई परम चूका आवण जान जियो आवण जान परम पव पागा हर हर हर गुण गाया जन्म जन्म के गिल बिख दुख उतरे हर हर नाम समाया जिन हर त्याया तुर पाग लिख पाया तन सफल जन्म परवान जियो हर हर मन पाया परम सुख पाया हर लाहा पाद निर्वाण जियो हर हर जिन हर मीठ लगाना ते जन प्रधाना ते उत्तम हर हर लोग जियो हर नाम वडाई हर नाम सखाई गुर शब्दी हर रस भोग जियो हर रस भोग महानिरजोग वडभागी हर रस पाया से धन वडे सतपुरखा पूरे जिन गुरमत नाम ते आया जन नानक रेण मंगै पग साधु मन चूका सोग बजोग जियो जिन हर मीठ लगाना ते जन प्रधाना ते उत्तम हर हर लोग जियो आस्था महला चौथा सात जोग सब संतोख शरीरा पग चारी धर्म ध्यान जियो मन तन हर गावै परम सुख पावै हर हृदय हर गुण ज्ञान जियो गुण ज्ञान पदार्थ हर हर कृतार्थ शोभा गुरमत होई अंतर बाहर हर प्रभ एको दूजा वरना कोई हर हर नाम लिव लाई हर हर लिव लाई हर नाम सखाई हर दरगह पावै मान जियो सतयुग सब संतोख शरीरा पग चारी धर्म ध्यान जियो तेता जुग आया अंतर जोर पाया तत जत संजम कर्म कमाए जियो पग चौथा खिसिया त्रै पग टिकिया मन हृदय क्रोध जलाए जियो मन हृदय क्रोध महा बिसलोध निरप धावै लड़ दुख पाया अंतर ममता रोग लगाना होमै अहंकार बधाया हर हर कृपा धारी मेरा ठाकुर बिखस गुरमत हर नाम लै जाई जियो तेता जुग आया अंतर जोर पाया जत संजम कर्म कमाए जियो जुग द्वापर आया परम परमाया हर गोपी कान उपाए जियो तपतापन तापै जग पुन अरंभ अत किरिया कर्म कमाए जियो
ਕਿਰਿਆ ਕਰਮ ਕਮਾਇਆ ਜਾ ਪੱਗ ਦੋਏ ਖਸਕਾਇਆ ਦੋਏ ਪੱਗ ਟਿਕੈ ਤੈ ਟਿਕਾਏ ਜੀਉ ਮਹਾ ਜੋਧ ਜੋਧ ਬਹੁ ਕੀਨੇ ਵਿੱਚ ਹਉਮੈ ਪਚੈ ਪਚਾਏ ਜੀਉ ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਿਗੁਰ ਮਲ ਲਹਿ ਜਾਏ ਜੀਉ ਜਗ ਯੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਉ ਕਲਯੁਗ ਹਰਿ ਕੀਆ ਪੱਗ ਤ੍ਰੈ ਖਿਸਕੀਆ ਪੱਗ ਚੌਥਾ ਟਿਕੈ ਟਿਕਾਏ ਜੀਉ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜੀਉ ਹਰ ਕੀਰਤ ਰੁਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾਵੇ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਿਖਾਏ ਜੀਉ ਕਲਯੁਗ ਹਰਿ ਕੀਆ ਪੱਗ ਤ੍ਰੈ ਖਿਸਕੀਆ ਪੱਗ ਚੌਥਾ ਟਿਕੈ ਟਿਕਾਏ ਜੀਉ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਮਨ ਹਰ ਹਰ ਮਨ ਤਨ ਮੀਠ ਲਗਾਨ ਜੀਉ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਣ ਜੀਉ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੈ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਿਗੁਰ ਮਨੁਆ ਮਾਨ ਜੀਉ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰਧਾਨ ਜੀਉ ਜਿਨ ਹਮ ਤੇ ਚਰਨ ਸ੍ਰੀ ਵੈ ਖਿਨ ਖਿਨ ਪੱਗ ਤੋ ਵਹਿ ਜਿਨ ਹਰ ਮੀਠ ਲਗਾਨ ਜੀਉ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗ ਮੁਖ ਭਾਗਾ ਰਤੀ ਚਾਰੀ ਗੁਰਮਤਿ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੀ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਣ ਜੀਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰਧਾਨ ਜੀਉ ਸਤਸੰਗਤ ਮਨ ਭਾਈ ਹਰ ਰਸ ਨਰਸਾਈ ਸਭ ਵਿੱਚ ਸੰਗਤ ਹਰ ਰਸ ਹੋਏ ਜੀਉ ਹਰ ਹਰ ਨਾਮ ਅਰਾਧਿਆ ਗੁਰ ਸ਼ਬਦ ਵਿਗਸਿਆ ਵਿਗਾਸਿਆ ਬੀਜਾ ਵਰਨਾ ਕੋਈ ਜੀਉ ਅਵਰਨਾ ਕੋਈ ਹਰ ਅੰਮ੍ਰਿਤ ਸੋਈ ਜਿਨ ਪੀਆ ਸੋ ਬਿਧ ਜਾਣੇ ਤਨ ਤਨ ਗੁਰਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਵਖਾਣੇ ਨਾਮੋ ਸੇਵ ਨਾਮੋ ਅਰਾਧੈ ਗਨ ਨਾਵੇ ਅਵਰਨਾ ਕੋਏ ਜੀਉ ਸਤਸੰਗਤ ਮਨ ਭਾਈ ਹਰ ਰਸ ਨਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਉ ਹਰ ਦਇਆ ਪ੍ਰਭ ਧਾਰੂ ਪਾਖਣ ਹਮ ਤਾਰੂ ਕੜ ਲੇਵੋ ਸ਼ਬਦ ਸੁਪਾਏ ਜੀਉ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹ ਪ੍ਰਭੂ ਪਕਰਾਏ ਜੀਉ ਪ੍ਰਭ ਬਾਂਹ ਪਕਰਾਈ ਉਤਮ ਮਤ ਪਾਈ ਗੁਰ ਚਰਨੀ ਮਨ ਜਨ ਲਾਗਾ ਹਰ ਹਰ ਨਾਮ ਜਪਿਆ ਅਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰਿ ਕਿਰਪਾ ਧਾਰੀ ਮਨ ਹਰ ਹਰ ਮੀਠਾ ਲਾਏ ਜੀਉ ਹਰ ਦਇਆ ਪ੍ਰਭ ਧਾਰੂ ਪਾਖਣ ਹਮ ਤਾਰੂ ਕੱਢ ਲੇਵੋ ਸ਼ਬਦ ਸੁਭਾਏ ਜੀਉ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਉ ਸੋ ਜਨ ਮਰ ਜੀਵੈ ਤਿਨ ਅੰਮ੍ਰਿਤ ਪੀਵੈ ਮਨ ਲਾਗਾ ਗੁਰਮਤਿ ਪਾਉ ਜੀਉ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਹੋਈ ਹਾ ਮਨ ਹਰ ਹਰ ਵਸਿਆ ਗੁਰਮਤਿ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜੀਉ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਉ ਜੀਉ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀਉ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹ ਜੀਅੜਾ ਰੱਖਿਆ ਨਾ ਜਾਏ ਜੀਉ ਕਿਉਂ ਜੀਉ ਰੱਖੀ ਜੈ ਹਰ ਵਰ ਲਈ ਜੈ ਹਰ ਵਸਤ ਲੁੜੀ ਜੈ ਜਿਸ ਕੀ ਵਸਤ ਸੋ ਲੈ ਜਾਏ ਜੀਉ ਮਨਮੁਖ ਕਰਨ ਪਲਾਵ ਕਰ ਪਰਮੇ ਸਭ ਔਖਦ ਦਾਰੂ ਲਾਏ ਜੀਉ ਜਿਸ ਕੀ ਵਸਤ ਪ੍ਰਭ ਲਏ ਸੁਆਮੀ ਜਨ ਉਭਰੇ ਸ਼ਬਦ ਕਮਾਏ ਜੀਉ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀਉ ਧੁਰ ਮਰਨ ਲਿਖਾਇਆ ਗੌਰ ਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜੀਉ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪਹਿੰਦੇ ਜਾਨ ਜੀਉ ਹਰ ਦਰਗਾਹ ਪਹਿੰਦੇ ਹਰ ਨਾਮੈ ਸੀਧੈ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋਵੇਂ ਦੁੱਖ ਮੇਟੇ ਹਰ ਨਾਮੈ ਨਾਮ ਸੁਮਾਇਆ ਹਰ ਜਨ ਪ੍ਰਭ ਰਲ ਏਕ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਉ ਧੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜੀਉ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਤਰ ਹੋਏ ਜੀਉ ਗੁਰਮੰਤ੍ਰ ਦ੍ਰਿੜਾਈ ਹਰ ਰਸ ਕਰ ਸਾਈ ਹਰ ਅੰਮ੍ਰਿਤ ਹਰ ਮੁਖ ਚੋਏ ਜੀਉ ਹਰ ਅੰਮ੍ਰਿਤ ਰਸ ਆਇਆ
ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ ਫਿਰ ਬਹੁੜ ਮਰਨ ਨਾ ਹੋਈ ਹਰ ਹਰ ਨਾਮ ਪਾ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੇ ਅਬਰ ਨਾ ਕੋਏ ਜੀਉ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਰ ਹੋਏ ਜੀਉ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਬਿੰਦ ਅਗਮ ਗੋਚਰ ਆਦਿ ਪੁਰਖ ਨਿਰੰਜਨ ਨਿਰੰਕਾਰ ਜੀਉ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਉ ਤਾਂ ਕਿ ਗਤ ਕਹੀ ਨਾ ਜਾਈ ਅੰਮ੍ਰਿਤ ਅੰਮ੍ਰਿਤ ਵਡਾ ਵਡਿਆਈ ਮੇਰਾ ਗੋਬਿੰਦ ਲੱਖ ਪਾਰ ਜੀਉ ਗੋਬਿੰਦ ਲੱਖ ਪਾਰ ਅਪਰੰਪਰ ਆਪ ਆਪਣਾ ਜਾਣੇ ਕਿਆ ਹੀ ਜੰਤ ਵਿਚਾਰੇ ਸ ਕਹੀ ਐਂ ਜੋ ਤੁਧ ਆਖ ਬਖਾਣੇ ਜਿਸਨੋਂ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਉ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਉ ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰਾ ਪਾਰ ਨਾ

ਕਿਸ ਜਾਣ ਲਿਓ ਔਰ ਕਿਸ ਜਾਣ ਤੂੰ ਪ੍ਰਧਾਨ ਤੁਧ ਜੀਵੜ ਵਰਨਾ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰੈ ਸੋਈ ਹਾਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖੈ ਲਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਵਿਨਾਸੀ ਹਾਰ ਹਾਰ ਨਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਏ ਜੀਓ ਤੁਧ ਆਪੇ ਪਾਵੈ ਤਿਵੈ ਚਲਾਵੈ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੈ ਜਾਂ ਤੁਧ ਪਾਵੈ ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦ ਰਹਿਆ ਸਮਾਈ ਤੇਰਾ ਸ਼ਬਦ ਗੋਚਰ ਸੁਆ ਗੁਰਮੁਖ ਪਾਈਐ ਨਾਮ ਨਾਨਕ ਨਾਮ ਸਮਾਏ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਏ ਜੀਓ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮ ਕਸਬੱਟੀ ਲਾਇਆ ਕੰਚਨ ਸੋਵਿੰਨਾ ਗੁਰਮੁਖ ਰੰਗ ਚਰੂਲਿਆ ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸ਼ਕ ਚਹਿ ਕੋਲਿਆ ਸਭ ਜਨਮ ਧਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀਆ ਲੇ ਅਣੀਆ ਰਾਮ ਰਾਜੇ ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੁਆਖੀਐ ਮਾਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਾਰ ਜਗ ਦੁੱਤਰ ਤਰੀਆ ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੈ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਾਪ ਅਨੰਤ ਤਰੰਗਾ ਮਿਲ ਸੰਤ ਜਨ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਦਾਇਆ ਰਾਮ ਰਾਜੇ ਹੋ ਮੰਗੋ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਬਛਲ ਹਰ ਬਿਰਧ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਣਾਗਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਢੁੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗਾੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਾਸ ਗੁੱਦਾ ਪੰਥ ਦਸਾਵਾ ਨਿਤ ਖੜੀ ਮੁੰਦ ਜੋਗਣ ਵਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਈ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਹੋ ਮੈਂ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਲ ਹਾਰ ਹਾਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਾਂ ਮੂਰਖ ਕਾਰ ਲਾਈਆਂ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਪਿੰਨੀ ਦੇਹੋਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਭਾਈਆਂ ਅੰਮ੍ਰਿਤ ਛਕ ਛਕੇ ਗੁਰ ਤੁਠੇ ਹਰ ਪਾਇਆ ਚੂਕੇ ਦਗ ਤਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਏਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸਾਹ ਹੈ ਸਿੱਖ ਦੀ ਹਰ ਰਾਸੀ ਧਨ ਧਨ ਬਣਜਾਰਾ ਬਣ ਜਾਏ ਗੁਰ ਸਾਹ ਸਾਹ ਬਾਸੀ ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਧੁਰ ਲਿਖਤ ਲਲਾਟ ਲਖਾਸੇ ਸੱਚ ਸਾਹ ਮਾਰਾ ਤੂੰ ਤਣੀ ਸਭ ਜਗਤ ਬਣਜਾਰਾ ਰਾਮ ਰਾਜੇ ਸਭ ਭਾਂਡੇ ਤੁਦੇ ਸਾਜਿਆ ਵਿੱਚ ਵਸਤਰ ਸਾਰਾ ਜੋ ਪਾਵੇ ਭਾਂਡੇ ਵਿੱਚ ਵਸਤਾ ਨਿਕਲੇ ਕਿਆ ਕੋਈ ਘਰੇ ਵਿਚਾਰਾ ਜਨ ਨਾਨਕ ਕਵਰ ਬਖਸ਼ਿਆ ਹਰ ਭਗਤ ਭੰਡਾਰਾ ਹਮ ਕਿਆ ਗੁਣ ਤੇਰੇ ਵਿਥਰਾ ਸੁਆਮੀ ਤੂੰ ਅਪਰ ਪਾਰੂ ਰਾਮ ਰਾਜੀ ਹਰ ਨਾਮ ਸਲਾਹੈ ਦਿਨ ਰਾਤ ਇਹਾ ਸੁਧਾਰੂ ਹਮ ਮੂਰਖ ਕਿਛੂ ਨ ਜਾਣ ਕਿਵ ਪਾਵੈ ਪਾਰੂ ਜਨ ਨਾਨਕ ਹਰ ਕਾ ਦਾਸ ਹੈ ਅਰਦਾਸ ਪਨਹਾਰੂ ਜਿਉਂ ਪਾਵੈ ਤਉ ਰਾਖ ਲੈ ਹਮ ਸ਼ਰਨ ਪ੍ਰਭਾਈ ਰਾਮ ਰਾਜੀ ਹਮ ਪੂਰਬ ਗਾੜੈ ਦਿਨ ਸਰਾਤ ਹਾਰ ਲਾਜ ਰਖਾਈ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਈ ਜਨ ਨਾਨਕ ਦਾਸ ਰਕੰਡ ਯਾਰ ਭੈਜ ਰਖਾਈ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਦਿਨ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਵਰਿਆ ਹਰ ਰਧਾ ਰਤਨ ਪਦਾਰਥੋ ਫਿਰ ਪੌੜ ਨਾ ਚਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੀ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਈ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ

ਤੂੰ ਹਰ ਤੇਰਾ ਸਭ ਕੋ ਸਭ ਤੁਧ ਪਾਏ ਰਾਮ ਰਾਜੇ, ਕਿਸ ਹਾਥ ਕਿਸ ਦੇ ਕਿਸ ਨਾਹੀ, ਸਭ ਚੱਲੈ ਚਲਾਈ, ਜਿਨ ਤੂੰ ਮਿਲੈ ਪਿਆਰੇ ਸੇ ਤੁਧ ਮਿਲੈ, ਜੋ ਹਰ ਮਨ ਪਾਏ। ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਪਾਂਤ ਕਾਰੂ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛੁ ਜਾਣਦਾ ਸਿਰ ਰੋਗ ਹੱਥ ਦੀਜੈ, ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ।

ਆਸਾ ਮਹੱਲਾ ਚੌਥਾ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਾਨ ਸੁਗੜ ਸਿਆਣੇ ਰਾਮ ਰਾਜੇ ਜੀ। ਬਾਹਰੋਂ ਪੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ, ਹਰ ਸੰਤਾਂ ਨੂੰ ਹਰ ਥਾਉ ਨਾਹੀ। ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ, ਹਰ ਤਾਣ ਸਤਾਣੇ। ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਪਾਲਿਆ, ਲੈ ਤੂਰ ਮੁਖ ਲਾਵਾਂ। ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾਂ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾਂ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ। ਕਰ ਸੇਵੈ ਪੂਰਾ ਸਤਿਗੁਰੂ, ਭੁੱਖ ਜਾਏ ਲੈ ਮੇਰੀ। ਗੁਰਸਿੱਖਾਂ ਕੀ ਭੁੱਖ ਸਭ ਗਈ, ਤਿਨ ਪਿੱਛੇ ਹੋਰ ਖਾਏ ਕਨੇਰੀ। ਜਨ ਨਾਨਕ ਹਰ ਪੁਨ ਬੀਜਿਆ, ਫਿਰ ਤੋਟ ਨਾ ਆਵੇ ਹਰ ਪੁਨ ਕੇਰੀ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਹਾਰ ਦਰਗਹਿ ਗੁਰਸਿੱਖ ਪੈਰਾਈ ਹੈ, ਜਿਨ੍ਹਾਂ ਮੇਰਾ ਸਤਿਗੁਰ ਤੁਠਾ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉਠਾ। ਸਾਸਾ ਮਹੱਲਾ ਚੌਥਾ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ। ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਹਰ ਨਾਮ ਤੇ ਆਵੈ। ਜੋ ਹਰ ਹਰ ਨਾਮ ਤੇ ਆਏਂਦੇ, ਤਿਨ ਜਮ ਨੇੜ ਨਾ ਆਵੈ। ਜਨ ਨਾਨਕ ਕਉ ਹਰਿ ਕਿਰਪਾ ਕਰ, ਨਿਤ ਜਪੈ ਹਰ ਨਾਮ, ਹਰ ਨਾਮ ਤਰਾਵੈ। ਜਿਨੀ ਗੁਰਮੁਖ ਨਾਮ ਤੇ ਆਇਆ, ਤਿਨਾ ਫਿਰ ਵਿਘਣ ਨਾ ਹੋਈ ਰਾਮ ਰਾਜੇ। ਜਿਨੀ ਸਤਿਗੁਰ ਪੁਰਖ ਮਨਾਇਆ, ਤਿਨ ਪੂਜੇ ਸਭ ਕੋਈ। ਜਿਨੀ ਸਤਿਗੁਰ ਪਿਆਰਾ ਸੇਵਿਆ, ਤਿਨਾ ਸੁਖ ਸਦ ਹੋਈ। ਜਿਨਾਂ ਨਾਨਕ ਸਤਿਗੁਰ ਭੇਟਿਆ, ਤਿਨਾ ਮਿਲਿਆ ਹਰ ਸੋਈ। ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ। ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਜਖ ਮਾਰਾ। ਜਿਨ ਨਾਨਕ ਨਾਮ ਤੇ ਆਇਆ, ਹਰ ਰੱਖਣ ਹਾਰਾ। ਹਾਰ ਜੁਗ ਜੁਗ ਭਗਤ ਪਾਇਆ, ਬੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛੁਡਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਬਾਵਣਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨੋ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ, ਦੇਵਤੇ ਅੰਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੀ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਮਲ ਸੂਰਾ, ਗਾਵਣ ਤੁਦਨੋ ਖਾਣੀ ਚਾਰੀ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ ਹੈ। ਪੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰੂ, ਜਿਨ ਸੀ ਮਾਇਆ ਜਿਨ ਉਹ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੇ ਤਾ ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।
ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਆਈਆ।

ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉਂ ਆਖਣ ਔਖਾ ਸਾਚਾ ਨਾਉਂ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੇ ਖਾਏ ਚੱਲੀ ਅਹ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋਹੋਆ ਨਾ ਕੋਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਹੈ ਤੇ ਕਮ ਜਾਤ ਨਾਨਕ ਨਾ ਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਬਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੋ ਪਾਏ ਤਾਂ ਕਾਰਿਜ ਕਾਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜ ਕਸੰਬਾਹੀ ਠਾਕੁਰ ਕਾਹੀ ਮਨ ਪਉ ਕਰਿਆ ਉਡੇ ਉਡਿਆ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਹਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ
कार क्रिया खट कर्म करंता से भगत भले जन नानक जी जो पाव है मेरे हर भगवंता। तू आद पुरख परंपर करता जी तुद जीवड़ वरना कोई तू जुग जुग एको सदा सदा तू एको जी तू नह चल करता सोई तुद आपे पावे सोई वरतै जी तू आपे करह सोई तुद आपे श्रेष्ठ सब उपाई जी तुद आपे सिरज सब गोई जन नानक गुण गावे करते कह जी जो सब सहका जन होई आसा महला चौथा।

ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗੱਲ ਹੈ ਨੰਬਰ 'ਤੇ ਖਾਲਸਾ ਜੀ ਸਾਹਿਬ ਗੁਰੂ ਦੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਲ ਸਾਹਿਬਜ਼ਾਦਿਆਂ 40 ਮੁੰਡਿਆਂ ਹੱਟੀਆਂ ਜੰਮੀਆਂ ਤੱਤੀਆਂ ਜਿਨ੍ਹਾਂ ਨਾਮ ਦੇ ਪਿਆਰ ਵਾਲੀ ਸਾਹਿਬ ਦੇਸ਼ ਦਵਾਈ ਅਤੇ ਦਵਾਈ ਦੇਸ਼ ਦੀ ਸਾਧਨਾ ਦੀ ਪਵਿੱਤਰ ਦਵਾਈ ਦਾ ਨੰਬਰ 'ਤੇ ਗੁਰੂ ਦੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਨੇ ਤੌਰ ਦੀ ਇੱਜ਼ਤ ਅਤੇ ਬੰਦ ਬੰਦ ਕਰਾਏ ਟੋਕਰੀਆਂ ਹੱਟੀਆਂ ਜੰਮੀਆਂ ਅਤੇ ਜਿਹੜੇ ਕਲਾਂ ਨਾਲ ਕਰਵਾਏ ਗਏ ਗੁਰੂ ਅਤੇ ਜੀਵਨ ਕਰਵਾਉਣੇ ਦੇਸ਼ ਦਾ ਸਮਝ ਨਹੀਂ ਆਇਆ ਸਿੱਧੀ ਕਿਸਾਨ ਸਮਾਸਾ ਸਾਹਿਬ ਨਿਭਾਈ ਜਿਨ੍ਹਾਂ ਪਿਆਰਾਂ ਅਤੇ ਪਿਆਰਿਆਂ ਦੀ ਪਵਿੱਤਰ ਦਵਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਦਰਸਾਂ ਸਮਾਧ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤਿਗੁਰਾਂ ਸਰਬੱਤ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਸਾਵੇ ਕਿਤਾਬ ਸ਼ਬਦ ਕਰਨ ਕੋਲਾ ਜਹਾਂ ਜਹਾਂ ਖਾਲਸਾ ਜੀ ਦਾ ਨਾਮ ਰੱਖਿਆ ਗਿਆ ਦੇਵ ਦੇਵ ਫਤਿਹ ਬੰਦਗੀ ਸਾਹਿਬ ਬੰਦਗੀ ਜੀ ਦਾ ਸ੍ਰੀ ਸ਼ਰਮੀ ਸਹਾਈ ਖਾਲਸਾ ਜੀ ਗੁਰਦੁਆਰਾ ਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਸਿੱਖੀ ਦਾਨ ਬੇਦਾਨ ਰਹਿਤਦਾਨ ਬਲਿਕਦਾਨ ਸਾਧਾਨ ਸੁਰਪਾਦਾਨ ਨਮਕਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਧਰਤੀ ਕੇ ਦਰਸ਼ਨ ਦਾਨ ਚੌਂਕੀਆਂ ਝੰਡੇ ਹੋਵੇ ਜੁਗੋ ਜੁਗਾ ਟਾਲੋ ਧਰਮਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਵਾ ਮਾਤੂ ਜੀ ਮਨਕਾਰ ਅਕਾਲ ਪਾਏ ਗੁਰੀ ਅਕਾਲ ਗੁਰੂ ਸਪਣੇ ਕਾਲ ਜੀ ਸਾਈ ਦਾ ਕਾਲ ਜੀ ਗੁਰਦੁਆਰਾ ਸਤਿ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਮਾਧੂ ਜੋੜਿਆ ਗਿਆ ਜਿਨ੍ਹਾਂ ਨੇ ਖੁੱਲ੍ਹੇ ਦਰਸ਼ਨ ਦੇ ਆਪ ਜੀ ਦਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਮਾਤੂ ਜੀ ਦੇ ਮਾਣ ਦੇ ਮਾਨ ਸਤਿ ਗੁਰੂ ਨਿਕਾਲਾ ਦੇ ਕਾਲ ਸਤਿਗੁਰੂ ਨਿਯੋਗਾ ਜੀ ਹੋਰ ਸੱਚੇ ਪਿਤਾ ਧੰਨ ਧੰਨ ਸਿੰਘ ਜੀ ਗੁਰੂ ਗ੍ਰੰਥਾਂ ਵਾਲਾ ਜੀ ਆਪ ਜੀ ਦੇ ਪਾਵਨ ਕਰਨਾ ਪਾਉਣਾ ਜੀ ਕਰਦਾ ਬੇਨਤੀ ਹੈ ਆਪ ਜੀ ਨੂੰ ਬੜੀ ਮਾਨ ਕਿਰਪਾ ਬੜੀ ਮਾਨ ਕਿਰਪਾ ਸਿੰਘ ਦਿਨ ਦਾ ਸਮਾਨ ਰਹਿਰਾ ਸਾਹਿਬ ਦਾ ਪਾਠ ਹੋਇਆ ਬਾਣੀ ਪੜ੍ਹਦੇ ਆਉਂਦਿਆਂ ਦੇ ਅੰਤ ਬਾਣੀ ਜਮ੍ਹਾਂ ਕਰਨੇ ਅੱਗੇ ਪਰਮਾਤਮਾ ਸ੍ਰੀ ਗੁਰੂ ਬਾਣੀ ਕਰਨ ਦਾ ਸੇਵਾ ਕਰਨ ਦਾ ਬਾਣੀ ਪੜ੍ਹੀ ਗੁਰੂ ਸਰਕਾਰ ਨੇ ਅੱਗੇ ਪਰਮਾਤਮਾ ਨੇ ਬਣ ਜਾ ਭਾਵ ਦਾ ਸਿਰਾਂ ਦੇ ਸੰਗਤਾਂ ਦੇ ਯਾਦਾਂ ਦੇ ਸਾਹਿਬ ਦੀ ਕਿਰਪਾ ਕਰਨੀ ਦਰਸਾ ਸਤਸੰਗ ਦੀ ਲਾਤ ਪ੍ਰਸ਼ਿਤ ਕਰਨੀ ਪਾਸਿਆ ਜੀ ਕਾਰਜ ਰਾਸ ਕਰਨਾ ਸਹੀ ਪਿਆਰੇ ਮੇਰੇ ਬਣਾਉਂਦੇ ਆ ਮੇਰਾ

ਖਬਰ ਆ ਗਿਆ ਕਈ ਅਕਾਲ ਕੀ ਸਮੇਂ

जिन कीने वस अपने त्रै गुण भवन चतुर संसार जग इसनान ताप थान खंडे

ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾ ਸ੍ਰੀ ਮਹੱਲਾ ਪੰਜਵਾਂ।

ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਦਿਆ ਗਏ ਹਰਦਾਸ ਹਮਾਰੀ।

ਮੇਰੇ ਸਾਹਮਣੇ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. Satnam Shri Vaheguru Ji, Gauri Sokhani Mala, Panjwa Salok, Ek Oankar, Satgur Prasad. Is Bani Yathan ka is tarah hai. ਇੱਕ ਦਿਨ ਦੀ ਗੱਲ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਰੀ ਥੱਲੇ ਬਿਰਾਜਮਾਨ ਸੀ, ਨਿਤਨੇਮ ਕਰ ਰਹੇ ਸੀ। ਜਿੱਥੋਂ ਨਿਤਨੇਮ ਤੋਂ ਮਹਾਰਾਜ ਵਿਹਲੇ ਹੋਏ ਅਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ ਇਹ ਸਨਾਤਨ ਮਤ ਵਾਲੇ ਜਿਹੜੇ ਆ ਉਹ ਗੀਤਾ ਦਾ ਪਾਠ ਕਰਦੇ ਆ, ਆਪ ਵੀ ਕੋਈ ਐਸੀ ਬਾਣੀ ਰਚੋ ਜਿਹਦੇ ਪੜ੍ਹਨ 24,000 ਸਵਾਸ ਜਿਹੜੇ ਆ ਉਹ ਸਫਲ ਹੋ ਜਾਣ। ਗੁਰਦੁਆਰਾ ਸ਼੍ਰੀ ਰਾਮਸਰ ਸਰੋਵਰ ਦੇ ਕਿਨਾਰੇ ਮਹਾਰਾਜ ਸੱਚੇ ਪਾਤਸ਼ਾਹ ਵਿਰਾਜੇ ਸੀਗੇ। ਉਸ ਵੇਲੇ ਦੇ ਮਹਾਰਾਜ ਨੇ ਇਹ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਆਚਾਰੀ ਹੈ। ਅੱਜ ਡੇਰੀ ਸਾਹਿਬ ਹੈ ਸਰੋਵਰ ਦੇ ਕਿਨਾਰੇ, ਉੱਥੇ ਅਸਥਾਨ ਵੀ ਵਿਰਾਜਮਾਨ ਹੈ। ਯੋਗੀਆਂ ਦੇ ਮਤ ਵਿੱਚ ਜਿਹੜਾ ਯੋਗ ਕਲਪਤਰ ਗ੍ਰੰਥ ਹੈ ਉਹਦੇ 'ਚ ਇਹ ਵਚਨ ਦੱਸਿਆ ਇਹ ਯੋਗੀਆਂ ਦੇ 21,624 ਸਵਾਸ ਰੋਜ਼ ਨਿਕਲਦੇ ਆ, ਬਾਕੀ ਸਵਾਸ ਜਿਹੜੇ ਜਮ੍ਹਾਂ ਰਹਿੰਦੇ ਆ। ਹੁਣ ਜਿਵੇਂ ਸਰਕਾਰੀ ਨੌਕਰੀ ਕਰਨ ਵਾਲੇ ਦੀ ਜਿੰਨੀ ਤਨਖਾਹ ਹੁੰਦੀ ਹੈ, ਮਹੀਨੇ ਪਿੱਛੋਂ ਤਨਖਾਹ ਦੇਣ ਲੱਗੇ ਕੁਝ ਰੁਪਏ ਉਹਦਾ ਪ੍ਰੋਵੀਡੈਂਟ ਫੰਡ ਜਿਹੜਾ ਕੱਟ ਲੈਂਦੇ ਆ, 58 ਸਾਲ ਬਾਅਦ ਜੋ ਨੌਕਰੀ ਉਹਦੀ ਪੂਰੀ ਹੋ ਜਾਂਦੀ ਹੈ ਫਿਰ ਉਸੇ ਮਾਇਆ ਦੇ ਨਾਲ ਕੁਝ ਹੋਰ ਪੈਸੇ ਰਲਾ ਕੇ ਉਹਨੂੰ ਵਾਪਸ ਦੇ ਦਿੰਦੇ ਹੈ। ਅਤੇ ਅੱਜ ਦੇ ਸਮੇਂ 'ਚ ਇਸ ਫੰਡ ਲਈ ਤਨਖਾਹ ਦਾ ਨਹੀਂ ਅਤੇ 8 1/3 ਹਿੱਸਾ ਜਿਹੜਾ ਉਹ ਪ੍ਰਤੀ ਸੈਂਕੜਾ ਕੱਟ ਦੇ। ਇਸ ਤਰ੍ਹਾਂ ਜਿਹੜੇ ਯੋਗੀ ਰੱਬ ਦੀ ਚਾਕਰੀ ਕਰਦੇ ਆ, ਦਿਨ ਰਾਤ ਪਰਮਾਤਮਾ ਸਿਮਰਨ ਲਈ ਗੁਜ਼ਾਰਦੇ ਆ, ਉਹਨਾਂ ਦੇ ਫਿਰ 21,624 ਸਵਾਸ ਨਿਕਲਦੇ, ਬਾਕੀ ਸਵਾਸ ਜਮ੍ਹਾਂ ਹੋ ਜਾਂਦੇ। ਇਸੇ ਵਾਸਤੇ ਜਿਹੜੇ ਯੋਗੀ ਸਾਧੂ ਲੋਕ ਉਹਨਾਂ ਦੀ ਉਮਰ ਵੱਡੀ ਕਹੀ ਜਾਂਦੀ ਹੈ। ਅਤੇ ਯੋਗੀਆਂ ਨੂੰ ਬਹੁਤ ਵਾਧਾ ਕਰਕੇ ਦੇ ਦਿੰਦਾ, ਉਹਨਾਂ ਦੇ ਮਤ ਦੇ ਮੁਤਾਬਕ 21,600 ਅੱਖਰ ਪੂਰੇ ਆ। ਅਤੇ ਜਿਹੜੇ ਆਮ ਸੰਗਤ ਪਾਠ ਕਰੇਗੀ ਉਹਨਾਂ ਦੇ ਵਿੱਚ 24,000 ਸਵਾਸ ਸਫਲ ਹੋਣਗੇ। ਅਤੇ ਇਸ ਇਤਿਹਾਸਿਕ ਤੁਕਾਂ ਜਿਹੜੇ ਅੱਖਰਾਂ ਅਤੇ ਪੈਰਾਂ ਵਿੱਚ ਅੱਖਰ ਹੈ ਉਹ ਬਣਦੇ ਹੈਗੇ ਆ 2373। 2333 ਇਸ ਤਰ੍ਹਾਂ 13ਵੀਂ ਪਾਤਸ਼ਾਹੀ ਦੂਜੀ ਪੌੜੀ 'ਚ ਵੀ ਤਿੰਨ ਅੱਖਰਾਂ ਦਾ ਵਾਧਾ ਹੈ। ਸੰਤਨ ਕਹਿ ਦੁੱਖਨ ਕਾਗ ਜੋ ਲਵੈ, ਸੰਤਨ ਕਹਿ ਦੁੱਖਨ ਸਰਪ ਜੋਨ ਪਾਏ, ਸੰਤਨ ਕਹਿ ਦੁੱਖਨ ਤ੍ਰਿਸ਼ਨਾ ਨਾ ਜਲੈ। ਬਾਕੀ ਅਸ਼ਟਪਦੀ ਵਿੱਚ ਸੰਤ ਪਦ ਆ, ਪਰ ਇਹਨਾਂ ਤਿੰਨਾਂ ਤੁਕਾਂ 'ਚ ਹਾਂਜੀ ਸੰਤਨ ਪਦ ਜਿਹੜਾ ਮਹਾਰਾਜ ਨੇ ਲਿਖ ਕੇ ਤਿੰਨ ਨੰਨੇ ਅੱਖਰ ਜਿਹੜੇ ਆ ਉਹ ਵਧਾ ਕੇ ਲਿਖੇ ਆ ਕਿ ਆਮ ਜਨਤਾ ਦੇ ਜਿਹੜੇ 24,000 ਸਵਾਸਾਂ ਦੀ ਸਫਲਤਾ ਵਾਸਤੇ 21,624 ਹੋ ਗਿਆ ਅਤੇ ਜਮ੍ਹਾਂ ਹੋ ਗਿਆ 2373, ਉਹ 'ਚ ਤਿੰਨ ਹੋਰ ਜਮ੍ਹਾਂ ਇਹ ਕੀਤੇ। ਇਸ ਤਰੀਕੇ ਨਾਲ ਪੂਰੇ 24,000 ਅੱਖਰ ਸੁਖਮਨੀ ਸਾਹਿਬ ਦੇ ਬਣ ਜਾਂਦੇ। ਅਤੇ ਜਦੋਂ ਕੋਈ ਨਵਾਂ ਕਾਰਜ ਆਰੰਭ ਕੀਤਾ ਜਾਏ ਅਤੇ ਜਿਹੜੇ ਸ਼ਰਧਾਵਾਨ ਗੁਰਮੁਖ ਹੈ ਉਹਨਾਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਫਿਰ ਸਮਤ ਦਿੱਤੀ ਹੈ ਕਿ ਉਹ ਪਰਮਾਤਮਾ ਦੀ ਆਰਾਧਨਾ ਕਰਨ ਦਾ ਜਿਹੜਾ ਮੰਗਲਾਚਰਨ ਕਰਦੇ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਜਦੋਂ ਕੋਈ ਨਵੀਂ ਬਾਣੀ ਆਰੰਭ ਕਰਨੀ ਹੋਵੇ ਉਹਦੇ ਵਿੱਚ ਵੀ ਮਹਾਰਾਜ ਮੰਗਲਾਚਰਨ ਕਰਦੇ ਆ। ਹੁਣ ਵਿਆਕਰਨ ਦੇ ਵਿੱਚ ਸੱਤ ਵਿਭਗਤੀਆਂ ਲਿਖੀਆਂ, ਰਾਮਾ ਰਾਮ ਰਾਮ ਰਾਮੇਤ ਰਾਮ ਆਏ ਰਾਮ ਅਸਿਆ ਅਤੇ ਰਾਮ ਆਸ। ਰਾਮ ਹੈ ਰਾਮ ਨੂੰ ਰਾਮ ਕਰਕੇ ਰਾਮ ਤਾਈਂ ਰਾਮ ਸੇ ਰਾਮ ਕੀ ਰਾਮ ਦੇਖੇ ਹੈ। ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ, ਤਾਈਂ ਵਾਸਤੇ ਚਤੁਰਥੀ ਤੇ ਸੇ ਪੰਚਮ ਮਾਨ, ਕਾ ਕੀ ਕੋ ਖਸ਼ਟੀ ਹੈ ਬਿਖੇ ਸਪਤਮੀ ਸਪਤਮੀ ਜਾਣ। ਇੱਥੇ ਚੌਥੀ ਵਿਭਗਤੀ ਦੇ ਮੁਤਾਬਕ ਇਹ ਦਾ ਅਰਥ ਤਾਈਂ ਕੀਤਾ ਹੈ। ਆਦਿ ਗੁਰ ਏ ਨਮ ਹੈ, ਸਾਰੇ ਗੁਰੂ ਸਾਹਿਬਾਂ ਦੇ ਆਦਿ ਮੁੰਡਲੇ ਗੁਰੂ ਕੌਣ ਹੈ? ਪਹਿਲੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਆਦਿ ਗੁਰ ਏ ਨਮ ਹੈ, ਉਹਨਾਂ ਦੇ ਏਨ ਦਾ ਮਤਲਬ ਹੈ ਤਾਈ, ਮੇਰੀ ਨਮਸਕਾਰ ਪ੍ਰਵਾਨ ਹੋਵੇ। ਜੁਗਾਦ ਗੁਰ ਏ ਨਮ ਹੈ, ਯੁਗ ਜਮਾਂ ਆਦਿ, ਯੁਗਾਂ ਦਾ ਅਰਥ ਦੋ ਹੋ ਗਿਆ, ਦੋ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ। ਇਹਨਾਂ ਦੋ ਗੁਰੂ ਸਾਹਿਬਾਂ ਦੇ ਆਦਿ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਏ ਤਾਈ ਨਮਹਿਮੇ ਨੇ ਨਮਸਕਾਰ ਹੋਵੇ। ਸਤਿਗੁਰ ਏ ਨਮ ਹੈ, ਗੁਰੂਆਂ ਦਾ ਗੁਰੂ ਜਿਹੜਾ ਹੋਵੇ ਉਹਨੂੰ ਸਤਿਗੁਰੂ ਕਹਿੰਦੇ। ਇਸ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੇ ਏ ਮਹਿਨੇ ਤਾਈਂ ਸਾਡੀ ਨਮਸਕਾਰ ਹੋਵੇ। ਸ਼੍ਰੀ ਗੁਰਦੇਵ ਏ ਨਮ ਹੈ, ਸਤਿਗੁਰ ਏ ਨਮ ਹੈ, ਸ਼੍ਰੀ ਗੁਰਦੇਵ ਏ ਨਮ ਹੈ। ਜਿਹੜਾ ਆਪਣਾ ਸੁਆਮੀ ਮਾਲਕ ਹੁਣ ਉਹਨਾਂ ਨੂੰ ਗੁਰਦੇਵ ਸ਼ਬਦ ਲਿਖੀਦਾ, ਇਸ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਸੁਭਾਏ ਮਨ। ਸਾਡੇ ਗੁਰੂ ਜੋ ਦੇਵ ਪ੍ਰਕਾਸ਼ ਰੂਪ ਕੌਣ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਇਹ ਤਾਈਂ ਸਾਡੀ ਨਮਸਕਾਰ ਹੋਵੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸੁਆਮੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਹੁਤ ਜਗ੍ਹਾ ਗੁਰਦੇਵ ਪਦ ਦੇ ਨਾਲ ਹੀ ਯਾਦ ਕੀਤਾ। ਇਸ ਤਰ੍ਹਾਂ ਹੁਣ ਬਾਵਨ ਅੱਖਰੀ 'ਚ ਪਹਿਲਾਂ ਆਇਆ ਹੀ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸ਼ਾ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸਾਂਤ ਸਤਿਬੁੱਧ ਮੂਰਤ, ਗੁਰਦੇਵ ਪਾਰਸ਼ ਪਰਸਪਰਾ, ਆਮ ਕਰੋਧਾ ਲੋਭ ਮੋਹ ਬਿਨ ਸਜਾਏ ਅਹਮ ਮੇਲ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਸ਼੍ਰੀ ਪਦ ਹੋਰ ਜ਼ਿਆਦਾ ਨਹੀਂ ਵਰਤਿਆ, ਕੇਵਲ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਹੀ ਵਰਤਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਮਾਇਆ ਜਿਹੜੀ ਸੀ ਉਹ 12 ਕੋ ਕਹਿੰਦੇ ਪਰੇ ਰਹਿੰਦੀ ਸੀ, ਕਹਾਣੀ ਸ਼ੁਰੂ ਹੋਇਆ ਜਾਂਦੇ ਵੀ ਤੋਂ ਮਾਇਆ ਛੇਕ ਤੋਂ ਪਰੇ ਰਹਿੰਦੀ ਸੀ। ਕਹਾਣੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਰਵਾਜ਼ੇ ਤੋਂ ਬਾਹਰ ਮਾਇਆ ਖੁਲਾਉਂਦੀ ਸੀ, ਅੰਦਰ ਆਉਣ ਦਾ ਹੁਕਮ ਨਹੀਂ ਮਿਲਿਆ। ਜਿਸ ਵੇਲੇ ਮਾਇਆ ਨੇ ਬਹੁਤ ਮਿਹਨਤੀ ਕੀਤੀ, ਬਹੁਤ ਤਰਲੇ ਕੀਤੇ, ਅਤੇ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਮਾਇਆ ਨੂੰ ਕਹਾਣੀ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਰਨਾਂ 'ਚ ਪਾ ਕੇ ਕਿਹਾ, ਜੇ ਤੂੰ ਆਪਣਾ ਜੀਵਨ ਸਫਲ ਕਰਨਾ ਇਹਨਾਂ ਦੇ ਚਰਨੀ ਲੱਗ ਜਾ, ਇਹਨਾਂ ਦੇ ਚਰਨਾਂ 'ਚ। ਜਿਸ ਕਰਕੇ ਮਾਇਆ ਜਿਹੜੀ ਚਾਰੇ ਦਰਵਾਜ਼ੇ ਨੂੰ ਚਾਰੇ ਪਾਸੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਆ ਰਹੀ। ਇਸ ਵਾਸਤੇ ਗੁਰੂ ਰਾਮਦਾਸ ਜੀ ਦੇ ਨਾਲ ਸ਼੍ਰੀ ਪਦ ਰੱਖਿਆ, ਸ਼੍ਰੀ ਨਾਮ ਲਕਸ਼ਮੀ ਦਾ, ਜਿਨ੍ਹਾਂ ਦੇ ਚਰਨਾਂ ਵਿੱਚ ਲਕਸ਼ਮੀ ਮਾਇਆ ਵੀ ਨਿਵਾਸ ਕਰ ਰਹੀ ਹੈ। ਐਸੇ ਗੁਰੂ ਕੌਣ? ਸ਼੍ਰੀ ਰਾਮਦਾਸ ਜੀ ਮਹਾਰਾਜ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਸੋ ਇਸ ਵਾਸਤੇ ਅਸ਼ਟਪਦੀ ਅਸ਼ਟਯਮਾ ਪਦੀ ਅੱਠ ਅੱਠ ਪੌੜੀਆਂ, ਇਹਦਾ ਨਾਂ ਅਸ਼ਟਪਦੀ। ਹਰ ਇੱਕ ਪੌੜੀ ਵਿੱਚ ਦਸ ਦਸ ਤੁਕਾਂ ਹੁੰਦੀਆਂ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਇਹ ਗੁਣ ਪਿਆਰੋ, ਮਨ ਕਰਕੇ ਵੀ ਸਿਮਰਨ ਕਰੋ, ਬਾਣੀ ਕਰਕੇ ਵੀ ਕਰੋ, ਧਨ ਕਰਕੇ ਵੀ ਕਰੋ, ਕਿਉਂਕਿ ਉਹ ਨਿਰੰਕਾਰ ਜਿਹੜਾ ਸਿਮਰਨੇ ਦੇ ਯੋਗ ਹੈ, ਉਹਦਾ ਸਿਮਰਨ ਕਰਕੇ ਸੁਖ ਦੀ ਪ੍ਰਾਪਤੀ ਕਰਨਾ ਕਰੋ। ਕਲ ਕਲੇਸ਼ ਤਨ ਮਾਹ ਮਿਟਾਵੋ, ਕਲ ਨਾ ਮੈਂ ਕਲ ਯੋਗ ਦੇ ਕਲੇਸ਼ ਜਿਹੜੇ ਹੈ, ਦੁੱਖ ਹੈ, ਪੰਜ ਤਰ੍ਹਾਂ ਦੇ ਮੰਨੇ, ਰਾਗ ਦੁਵੈਸ਼ ਵਿਦਿਆ ਅਸਮਤਾ ਅਭਿਨਿਵੇਸ਼, ਇਹ ਪੰਜਾਂ ਕਲੇਸ਼ਾਂ ਨੂੰ ਆਪਣੇ ਸਰੀਰ ਦੇ ਵਿੱਚੋਂ ਮਿਟਾਵੋ, ਮੈਨੇ ਮਿਟਾ ਦੇਣਾ ਕਰੋ, ਦੂਰ ਕਰ ਦੇਣਾ ਕਰੋ। ਸਿਮਰੋ ਜਾਸ ਬਿਸੁੰਭਰ, ਇੱਕ ਹੈ ਨਾਮ ਜਪਤ ਅਗਨਤ ਅਨੇਕ ਹੈ। ਬਿਸੁੰਭਰ ਜਿਹੜਾ ਵਿਸ਼ਵ ਨਾਮ ਸੰਸਾਰ ਨੂੰ ਭਰਨ ਵਾਲਾ ਹੈ, ਭਰਨਾ ਕੀ ਹੈ, ਪਾਲਣਾ ਕਰਨ ਵਾਲਾ ਇੱਕ ਪਰਮੇਸ਼ਰ ਹੈ। ਹਾਂਜੀ, ਉਹਦੇ ਜਾਸ, ਉਸ ਨਿਰੰਕਾਰ ਦੇ ਜਸ ਨੂੰ ਕਰੋ, ਜਸ ਕਰਨਾ ਕਰੋ, ਔਰ ਉਹਦੇ ਬੇਅੰਤ ਨਾਮ ਹੈ ਜਪਣ ਵਾਲੇ ਵੀ ਅਗਨਤ, ਉਹਨਾਂ ਦੀ ਵੀ ਗਿਣਤੀ ਨਹੀਂ, ਨਾਮ ਜਪਤ ਅਗਨਤਾਂ ਦੀ ਹੈ, ਉਹ ਵੀ ਗਿਣਤੀ ਤੋਂ ਰਹਿਤ ਆ, ਅਗਨਤ ਬੇਅੰਤ ਹੀ ਆ, ਉਹਦੇ ਨਾਮ ਦੀ ਬੇਅੰਤ ਹੈ, ਉਹਦੇ ਜਪਣ ਵਾਲੇ ਵੀ ਬੇਅੰਤ ਹੈ, ਕਿਉਂਕਿ ਇਹ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੀ ਨਿਰੰਕਾਰ ਦਾ ਸਿਮਰਨ ਕਰੋ। ਜਾਸ ਜਿਹਦੇ ਅਨੇਕਾਂ ਹੀ ਨਾਮ ਹੈ, ਉਹਦੇ ਜਪਣ ਵਾਲੇ ਜਿਹੜੇ ਗੁਰੂ ਪਿਆਰੇ ਹੈ, ਉਹ ਵੀ ਅਣਗਿਣਤ ਹੀ ਅਗਨਤ, ਮੈਂ ਗਿਣੇ ਨਹੀਂ ਜਾਂਦੇ, ਅਣਗਿਣਤ ਆ। ਵੇਦ ਪੁਰਾਣ ਸਿਮਰਤ ਉਹਦੇ ਅੱਖਰ ਕਿੰਨੇ, ਰਾਮ ਨਾਮ ਇੱਕ ਅੱਖਰ, ਵੇਦ ਪੁਰਾਣ ਸਿਮਰਤ ਉਹਦਾ ਅੱਖਰ, ਚਾਰ ਵੇਦ ਆ, ਅਠਾਰਾਂ ਪੁਰਾਣ ਆ, ਸਤਾਈ ਸਿਮਰਤੀਆਂ, ਇਹਨਾਂ ਦੇ ਸੁੱਧ ਅੱਖਰ, ਇਹਨਾਂ ਦੇ ਅੱਖਰ ਅੱਖਰ ਨੂੰ ਸੋਧਿਆ ਅਤੇ ਵਿਚਾਰਿਆ, ਅੱਖਰ ਅੰਤ ਨੂੰ ਕਿੰਨੇ, ਰਾਮ ਨਾਮ ਇੱਕ ਅੱਖ, ਇੱਕ ਰਮੇ ਹੋਏ ਰਾਮ ਦਾ ਨਾਮ, ਇਹ ਅਸੀਂ ਐਸਾ ਸੁੱਖਾਂ ਦਾ ਸਾਧਨ ਹੈ, ਇਹ ਯਕੀਨ ਕੀਤਾ ਹੈ। ਪਰਮੇਸ਼ੁਰ ਰਮੇ ਹੋਏ ਦਾ ਨਾਮ ਜਿਹੜਾ, ਉਹ ਸੁੱਖਾਂ ਦਾ ਸਾਧਨ, ਐਸਾ ਨਿਸ਼ਚਾ ਕੀਤਾ, ਐਸਾ ਯਕੀਨ ਕੀਤਾ ਹੈ। ਕਿੰਨੇ ਰਾਮ ਨਾਮ ਇੱਕ ਅੱਖਰ, ਤਿੰਨ ਕਾਇਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾਮ ਹੈ। ਸੁਖਮਨੀ ਸਾਹਿਬ ਦੀ ਬਾਣੀ ਇਹ ਨਾਮਾਂ ਦਾ ਬੋਲ ਹੈ, ਬੇਅੰਤ ਨਾਮ ਹੈ, ਜਿਵੇਂ ਬੋਲ ਚੋਂ ਇਹ ਤਿਣਕਾ ਮਾਤਰ, ਥੋੜ੍ਹਾ ਮਾਤਰ ਵੀ ਮਨ 'ਚ ਪਰਮੇਸ਼ਰ ਦਾ ਨਾਮ ਵੱਸ ਗਿਆ, ਤਾਂ ਕਿ ਮਹਿਮਾ ਗਨੀ ਨਾਮ ਹੈ। ਇਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾਮ, ਉਹਨਾਂ ਗੁਰਮੁਖਿਆਰਾਂ ਦੀ ਜਿਹੜੀ ਮਹਿਮਾ ਗਣੀ, ਉਹ ਗਿਣਤੀ ਵਿੱਚ ਨਹੀਂ ਆਉਂਦੀ। ਥੋੜ੍ਹਾ ਮਾਤਰ ਵੀ ਜਿਹਨਾਂ ਮਨ 'ਚ ਨਾਮ ਵੱਸ ਗਿਆ, ਉਹਨਾਂ ਦੀ ਮਹਿਮਾ ਦੀ ਗਿਣਤੀ ਨਹੀਂ ਕੀਤੀ ਜਾਂਦੀ, ਉਹ ਗਿਣਤੀ ਵਿੱਚ ਨਹੀਂ ਆਉਂਦੀ। ਕਾਂਖੀ ਏਕ ਅਦਰ ਤੁਹਾਰੋ ਨਾਨਕ ਹੁਣ ਸੰਘ ਉਹ ਹੈ ਅਦਰ, ਜ਼ਰੂਰ ਕਿਰਪਾ ਕਰਦੇ ਇਹ ਪਰਮੇਸ਼ਰ ਜਿਹਨਾਂ ਗੁਰਮੁਖ ਪਿਆਰਿਆਂ ਨੇ ਇੱਕ ਤੁਹਾਰੋ ਆਪ ਦੇ ਦਰਸ਼ਨਾਂ ਦੀ ਕਾਂਖੀ ਕੀਮੇ ਨੇ ਇੱਛਾ ਆ, ਉਹਨਾਂ ਦੀ ਸੰਗਤ ਨਾਲ ਸਾਨੂੰ ਮਿਲਾ ਕੇ ਸਾਨੂੰ ਵੀ ਬੂਹੇ ਆਧਾਰੂ ਸਾਡੀ ਵੀ ਕਲਿਆਣ ਕਰ ਦਿਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿੱਚ ਰਾਮ ਰਹਾਓ। ਪਾਤਸ਼ਾਹ ਕਹਿੰਦੇ ਇਹਦੇ ਵਿੱਚ ਸੁੱਖਾਂ ਦਾ ਸਰੂਪ ਕੀ ਹੈ? ਪਰਮੇਸ਼ਰ ਦਾ ਨਾਮ। ਇਹ ਅੰਮ੍ਰਿਤ ਹੋਣ ਕਰਕੇ ਇਹਦਾ ਨਾਮ ਸੁਖਮਨੀ, ਸੁੱਖਾਂ ਦੀ ਮਣੀ, ਸੁੱਖਾਂ ਦੀ ਪ੍ਰਸ਼ਤੀ। ਜਿਸ ਤਰ੍ਹਾਂ ਆਮ ਘਰਾਂ ਵਿੱਚ ਪ੍ਰਸ਼ਤੀਆਂ ਹੁੰਦੀਆਂ ਉੱਤੇ ਚੀਜ਼ਾਂ ਵਗੈਰਾ ਰੱਖਦੀਆਂ, ਇਸ ਤਰ੍ਹਾਂ ਸਾਰੇ ਸੁੱਖ ਸੁਖਮਨੀ ਸਾਹਿਬ ਦੇ ਅੰਦਰ ਮਹਾਰਾਜ ਨੂੰ ਧਰੇ ਆ। ਸੁਖਮਨੀ ਇਹ ਮਨ ਨੂੰ ਸੁੱਖ ਦੇਣ ਵਾਲੀ, ਇਹਦੇ ਮੰਨਣ ਕਰਨੇ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁੱਖਾਂ ਦੀ ਮੰਨੀ, ਮੰਨੀ ਨਾਲ ਰੋਟੀ ਆ ਜਾਂਦਾ। ਇਹ ਮੰਨੀ 'ਚ ਮੈਦਾ, ਖੰਡ, ਘਿਓ, ਇਹ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ। ਇਸ ਤਰ੍ਹਾਂ ਬਾਣੀ 'ਚ ਗਿਆਨ ਰੂਪੀ ਮੈਦਾ, ਭਗਤੀ ਰੂਪੀ ਖੰਡ ਆ, ਪ੍ਰੇਮ ਰੂਪੀ ਘਿਓ ਆ। ਤਥਾ ਜਿਵੇਂ ਸੱਪ ਦੇ ਸਿਰ ਵਿੱਚ ਮਣੀ ਪ੍ਰਕਾਸ਼ ਦੀ, ਇਹ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲੀ ਹੈ। ਗੁਰੂ ਸਾਹਿਬ ਨੇ ਰਾਹੋ ਦੀਆਂ ਦੋ ਪੰਕਤੀਆਂ ਹਰ ਪੌੜੀ ਦੀਆਂ ਦਸ ਤੁਕਾਂ ਤੋਂ ਇਹ ਅਲੱਗ ਕਰਕੇ ਕਹੀਆਂ। ਇਹਨਾਂ ਦੋ ਤੁਕਾਂ ਵਿੱਚ ਬਾਣੀ ਦਾ ਨਾਮ ਮਹਾਰਾਜ ਨੇ ਸੁਖਮਨੀ ਕਿਹਾ ਹੈ। ਦੋ ਤੁਕਾਂ ਸਾਰੀ ਸੁਖਮਨੀ ਸਾਹਿਬ ਦਾ ਮੂਲ ਰੂਪ, ਬਾਕੀ ਸਾਰੀ ਬਾਣੀ ਜਿਹੜੀ ਹੈ ਇਹਦਾ ਅਰਥ ਰੂਪ।

ਪ੍ਰਭ ਕਹਿ ਸਿਮਰਨ ਗਰਭ ਨਮਸਾ ਹੈ, ਪ੍ਰਭ ਕਹਿ ਸਿਮਰਨ ਰੂਪ ਨਮਨਸ ਹੈ। ਪਰਮੇਸ਼ੁਰ ਦਾ ਸਿਮਰਨ ਕਰਨ ਜੀਵ ਦਾ ਮਾਤਾ ਦੇ ਗਰਭ 'ਚ ਨਿਵਾਸ ਨਹੀਂ ਹੁੰਦਾ। ਨਿਰੰਕਾਰ ਦਾ ਸਿਮਰਨ ਕਰਨ ਜੀਵ ਦੇ ਪਾਸੋਂ ਦੁੱਖ ਹੈ, ਜਿਹੜੇ ਜਾਮੇ ਇਹ ਵੀ ਨੱਸ ਜਾਂਦੇ ਆ, ਭਾਵ ਦੂਰ ਹੋ ਜਾਂਦੇ ਆ, ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਕਾਲ ਪਰ ਹਰ ਹੈ, ਪ੍ਰਭ ਕਹਿ ਸਿਮਰਨ ਦੁਸ਼ਮਣ ਕਰੈ। ਪਰਮੇਸ਼ਰ ਦਾ ਸਿਮਰਨ ਕਰਨ ਜੀਵ ਜਿਹੜਾ ਕਾਲ ਮੌਤ ਨੂੰ ਪਰ ਹਰੈ ਮੈਨ ਤਿਆਗ ਦਿੰਦਾ, ਦੂਰ ਭਜਾ ਦਿੰਦਾ। ਪ੍ਰਭੂ ਦਾ ਸਿਮਰਨ ਕਰਨ ਨਾਲ ਇਹ ਜੀਵਾਂ ਦੇ ਸਿਰ ਤੋਂ ਜਿਹੜੇ ਬੈਰੀ ਹੈ ਇਹ ਵੀ ਟਰੈ ਮੈਨੇ ਟਲ ਜਾਂਦੇ ਹਨ। ਪ੍ਰਭ ਸਿਮਰਤ ਕਛ ਜਗਨ ਨਾਲ ਲੱਗ ਹੈ, ਪ੍ਰਭ ਕਹਿ ਸਿਮਰਨ ਆਂਦਨ ਜਗ। ਪਰਮੇਸ਼ਰ ਦਾ ਸਿਮਰਨ ਕਰਨ ਨਾਲ ਜੀਵ ਨੂੰ ਕਿਸ ਤਰ੍ਹਾਂ ਦਾ ਵਿਘਨ ਨਹੀਂ ਲੱਗਦਾ। ਪਰਮਾਤਮਾ ਦਾ ਸਿਮਰਨ ਕਰਨ ਜੀਵ ਜਿਹੜਾ ਰਾਤ ਦਿਨ ਗਿਆਨ ਜਾਗਰਤ ਹਮੇਸ਼ਾ ਜਾਗਦਾ ਰਹਿੰਦਾ, ਭਾਵ ਉਹਨੂੰ ਗਿਆਨ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਭਾਵਨਾ ਵਿਆਪਿਆ, ਪ੍ਰਭ ਕਹਿ ਸਿਮਰਨ ਦੁੱਖਣ ਸੰਤਾ। ਉਸ ਮਾਲਕ ਦਾ ਸਿਮਰਨ ਕਰਨ ਜੀਵ ਨੂੰ ਕਿਸੇ ਤਰ੍ਹਾਂ ਦਾ ਭਾਵ ਡਰ ਨਹੀਂ ਵਿਆਪਦਾ। ਪਰਮੇਸ਼ਰ ਦਾ ਸਿਮਰਨ ਕਰਨ ਦੁੱਖ ਵੀ ਉਹਨੂੰ ਸੰਤਾਪਿਆ ਨਹੀਂ ਸਤਾਉਂਦੇ, ਦੁੱਖਾਂ ਦਾ ਸੰਤਾਪ ਨਹੀਂ ਹੁੰਦਾ। ਪ੍ਰਭ ਕਾ ਸਿਮਰਨ ਸਾਧ ਗਿਆ ਸੰਗ ਸਰਵਨ ਰਾਮ ਨਾਨ ਕਰਨ। ਪਰਮੇਸ਼ਰ ਦਾ ਸਿਮਰਨ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਮਿਲਦਾ ਹੈ। ਪਾਤਸ਼ਾਹ ਕਹਿੰਦੇ ਸੰਤਾਂ ਦੀ ਸੰਗਤ ਦੁਆਰਾ ਪਰਮਾਤਮਾ 'ਚ ਰੰਗ ਪ੍ਰੇਮ ਕਰਨ ਸਾਰੇ ਨਿਦਾਨ ਖਜ਼ਾਨੇ ਜਿਹੜੇ ਇਹ ਵੀ ਮਿਲ ਜਾਂਦੇ ਹਨ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਾ ਸਿਮਰਨ ਗਿਆਨ ਸਿਆਨਤਾ ਦੂਰ। ਪਰਮਾਤਮਾ ਦਾ ਸਿਮਰਨ ਕਰਨ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਇਹ ਵੀ ਪ੍ਰਾਪਤ ਹੋ ਜਾਂਦੀਆਂ ਹਨ। ਪਰਮਾਤਮਾ ਦਾ ਸਿਮਰਨ ਕਰਨ ਗਿਆਨ ਧਿਆਨ ਦੇ ਸਹਿਤ ਜਿਹੜਾ ਤੱਤ ਸਰੂਪ ਜਾਣਨ ਵਾਲੀ ਬੁੱਧੀ ਹੈ, ਸਕਲ ਹੈ, ਉਹ ਵੀ ਪ੍ਰਾਪਤ ਹੋ ਜਾਂਦੀ ਹੈ। ਤੱਤ ਵੇਤਿਆਂ ਵਾਲੀ ਗਿਆਨ ਬਣਨ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨ ਸਾਧੂ। ਪਰਮਾਤਮਾ ਦਾ ਸਿਮਰਨ ਕਰਨ ਜਪ ਤਪ ਇਹ ਜਿੰਨੇ ਵੀ ਕਰਮ ਹੈ, ਕਰਮ ਦਾ ਫਲ ਜਿਹੜਾ, ਔਰ ਜਿਹੜੀ ਸਾਧਨਾਂ ਦੀ ਪੂਜਾ ਕਰਨੀ ਇਹੋ ਜਿਹਾ ਕਰਮ, ਹਾਂਜੀ, ਕਰਮਾਂ ਦੇ ਕਰਨ ਦਾ ਫਲ ਜਿਹੜਾ ਉਹ ਵੀ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦਾ। ਪ੍ਰਭੂ ਦੇ ਸਿਮਰਨ ਕਰਨ ਦੂਜਾ ਜਿਹੜਾ ਦਵੈਸ਼ ਭਾਅ ਇਹ ਵੀ ਦੂਰ ਹੋ ਜਾਂਦਾ। ਪ੍ਰਭ ਕਹਿ ਸਿਮਰਨ ਤੀਰਥ ਇਸ਼ਨਾਨ, ਪਰਮਾਤਮਾ ਦਾ ਸਿਮਰਨ ਕਰਨ ਨਾਲ ਸਾਰੇ ਤੀਰਥਾਂ ਦੇ ਇਸ਼ਨਾਨਾਂ ਦਾ ਫਲ ਵੀ ਪ੍ਰਾਪਤ ਹੋ ਜਾਂਦਾ। ਪ੍ਰਭ ਕਹਿ ਸਿਮਰਨ ਦਰਗਾਹ ਮਾਨੀ, ਪਰਮਾਤਮਾ ਦੇ ਸਿਮਰਨ ਕਰਨ ਵਾਲੇ ਦੀ ਦਰਗਾਹ ਦੇ ਵਿੱਚ ਵੀ ਮਨੌਤ ਹੋ ਜਾਂਦੀ ਹੈ। ਦਰਗਾਹ 'ਚ ਵੀ ਉਹਨੂੰ ਸਤਿਕਾਰ ਪਿਆਰ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਪ੍ਰਭੂ ਦੇ ਸਿਮਰਨ ਵਿੱਚ ਐਸੀ ਬਰਕਤ ਹੈ। ਦਰਗਾਹ ਵਿੱਚ ਜਾ ਕੇ ਜੀਵ ਜਿਹੜਾ ਮਾਨੀ ਮਾਣ ਇੱਜ਼ਤ ਨੂੰ ਪ੍ਰਾਪਤ ਕਰ ਲੈਂਦਾ ਹੈ। ਪ੍ਰਭ ਕਹਿ ਸਿਮਰਨ ਹੋਏ ਸੁਪਲਾ, ਪਰਮਾਤਮਾ ਦੇ ਸਿਮਰਨ ਕਰਕੇ ਇਹਨਾਂ ਜੀਵਾਂ ਪਾਸੋਂ ਜਿਹੜਾ ਵੀ ਕਰਮ ਹੁੰਦਾ ਉਹ ਚੰਗਾ ਹੀ ਹੁੰਦਾ, ਕਿਉਂ ਸਿਮਰਨ ਵਾਲਾ ਮਾੜਾ ਕਰਮ ਕਿਉਂ ਕਰੇਗਾ। ਪ੍ਰਭ ਕਹਿ ਸਿਮਰਨ ਸੁਪਲ ਭਲਾ, ਪ੍ਰਭੂ ਦਾ ਜਿਹੜਾ ਸਿਮਰਨ ਨਿਰੰਕਾਰ ਪਰਮੇਸ਼ਰ ਦਾ ਸੁਫਲ ਫਲਾ, ਇਹ ਗਿਆਨ ਰੂਪੀ ਸ੍ਰੇਸ਼ਟ ਫਲ ਕਰਕੇ ਫਲੀਭੂਤ ਹੋ ਜਾਂਦਾ ਹੈ। ਸੇ ਸਿਮਰਹਿ ਜਿਹਨੇ ਆਪ ਸਿਮਰਾਏ, ਨਾਨਕ ਤਾਸ ਹੈ ਲਾਗੋ ਪਏ। ਕਿਉਂਕਿ ਸਿਮਰਨ ਉਹੀ ਕਰਦਾ ਜੀ ਤੂੰ ਪਰਮਾਤਮਾ ਆਪ ਹੀ ਕਰਾਉਂਦਾ, ਸਮੱਤ ਦਿੰਦਾ, ਸੋਝੀ ਦਿੰਦਾ, ਉਹੀ ਸਿਮਰਨ ਕਰਦੇ ਹਨ। ਹਜ਼ੂਰ ਕਿਰਪਾ ਕਰਦੇ ਹਨ, ਕਹਿੰਦੇ ਅਸੀਂ ਉਹ ਜਿਹੜੇ ਸਿਮਰਨ ਕਰਨ ਵਾਲੇ ਮਹਾਂਪੁਰਖ ਹੈ ਉਹਨਾਂ ਦੇ ਚਰਨੀ ਲੱਗਦੇ ਹਾਂ, ਤੁਸੀਂ ਵੀ ਉਹਨਾਂ ਦੇ ਚਰਨੀ ਲੱਗਣਾ ਕਰੋ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਉਦੇ ਮੁੱਖ, ਪਰਮਾਤਮਾ ਦਾ ਸਿਮਰਨ ਸਾਰੇ ਕਰਮਾਂ ਤੋਂ ਉੱਚਾ ਅਤੇ ਸੁੱਚਾ ਹੈ, ਸਾਰੇ ਕਰਮਾਂ ਧਰਮਾਂ ਤੋਂ ਉੱਚਾ ਸੁੱਚਾ। ਪਰਮਾਤਮਾ ਦਾ ਸਿਮਰਨ ਕਰਨ ਮੂਚਾ ਮੈਨੇ ਬਹੁਤ ਗੁਰਮੁਖ ਪਿਆਰੇ ਸੰਸਾਰ ਸਾਗਰ ਤੋਂ ਉਦਰੇ ਮੈਨੇ ਕਰ ਗਿਆ, ਪਾਰ ਤਾਰਾ ਪ੍ਰਾਪਤ ਕਰ ਗਿਆ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਪੁੱਜਿਆ, ਪ੍ਰਭ ਕਾ ਸਿਮਰਨ ਸਭ ਕੁਛ ਪੁੱਜਿਆ। ਪਰਮਾਤਮਾ ਦਾ ਸਿਮਰਨ ਕਰਨਾ ਜਿਹੜੀ ਤ੍ਰਿਸ਼ਨਾ ਰੂਪੀ ਆ ਗਿਆ ਇਹ ਬੁੱਝ ਜਾਂਦੀ, ਮਨ ਸ਼ਾਂਤੀ ਆ ਜਾਂਦੀ, ਸੰਤੋਖ ਆ ਜਾਂਦਾ। ਪਰਮਾਤਮਾ ਦਾ ਸਿਮਰਨ ਕਰਨ ਅੰਤਰ ਜਾਣ ਦਾ
ਪ੍ਰਾਪਤ ਹੋ ਜਾਂਦੀ ਹੈ, ਸਾਰੇ ਕਾਰਜਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ, ਸਭ ਕੁਝ ਚੀਜ਼ਾਂ ਦਾ ਨਜ਼ਰ ਆਉਣ ਲੱਗ ਜਾਂਦਾ।

0: ਇਵੇਂ ਹੱਥ 'ਤੇ ਪਿਆਵਲਾ ਨਜ਼ਰ ਆਉਂਦਾ, ਇਸ ਤਰ੍ਹਾਂ ਸਾਰਾ ਕੁਛ ਉਹਨਾਂ ਨੂੰ ਦ੍ਰਿਸ਼ਟਮਾਨ ਹੋ ਜਾਂਦਾ। ਪ੍ਰਭ ਕਾ ਸਿਮਰਨ ਨਾ ਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ। ਪਰਮਾਤਮਾ ਦਾ ਸਿਮਰਨ ਕਰਨਾ ਜਮਾਂ ਦਾ ਤਰਾਸ ਨਾ ਹੁੰਦਾ, ਡਰਦਾ ਡਰ ਵੀ ਨਹੀਂ ਹੁੰਦਾ, ਡਰ ਤੋਂ ਰਹਿਤ ਹੋ ਜਾਂਦੇ। ਪਰਮੇਸ਼ਰ ਦਾ ਸਿਮਰਨ ਕਰਨ ਉਹਨਾਂ ਦੀਆਂ ਸਾਰੀਆਂ ਆਸਾ ਗੁਰਮੁਖਤਮ ਸਾਰਿਛਾਂ ਪੂਰੀਆਂ ਹੋ ਜਾਂਦੀਆਂ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਹਾਂਸ਼ਮ। ਪਰਮਾਤਮਾ ਦਾ ਸਿਮਰਨ ਕਰਨ ਮਨ 'ਚ ਜਿਹੜੀ ਪਾਪਾਂ ਦੀ ਮੈਲ ਆ, ਜਿਹੜੀ ਅਵਿਦਿਆ ਅਗਿਆਨਤਾ ਦੀ ਮੈਲ, ਇਹ ਵੀ ਦੂਰ ਹੋ ਜਾਂਦੀ ਹੈ। ਔਰ ਨਾਮ ਰੂਪੀ ਅੰਮ੍ਰਿਤ ਜਿਹੜਾ ਮਨ ਵਿੱਚ ਸਮਾ ਜਾਂਦਾ ਹੈ, ਰਿਦ ਮੈਨੇ ਹਿਰਦੇ ਵਿੱਚ। ਪ੍ਰਭ ਦੀ ਵਸਾ ਹੈ ਸਾਧੂ ਹੀ ਰਸਨਾ, ਨਾਨਕ ਜਨ ਕਾ ਦਾ ਸੰਗਤ। ਪਰਮਾਤਮਾ ਜਿਹੜਾ ਭਜਨ ਵਾਲੇ ਸੰਤ ਮਹਾਤਮਾ ਉਹਨਾਂ ਦੀ ਰਸਨਾ ਦੇ ਨਿਵਾਸ ਕਰਦੇ ਹਨ, ਜੋ ਵਚਨ ਬੋਲਦੇ ਪੂਰਾ ਹੋ ਜਾਂਦਾ ਹੈ। ਇਸ ਵਾਸਤੇ ਅਸੀਂ ਸੰਤਾਂ ਮਹਾਂਪੁਰਖਾਂ ਦੇ ਦਾਸਾਂ ਦੇ ਦਾਸ ਬਣੇ ਹਾਂ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਦਵੰਤ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ, ਅਸਲ ਵਿੱਚ ਉਹ ਧਨਵੰਤੇ ਮੈਨੇ ਧਨਾੜ ਆ, ਸ਼ਾਹੂਕਾਰ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ, ਉਹ ਪਤਵੰਤੇ ਮੈਨੇ ਕਿ ਜਿੱਤ ਵਾਲੇ ਗੁਰਮੁਖ ਪਿਆਰੇ ਹਨ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਵਾਨ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਉਹ ਗੁਰਮੁਖ ਪਿਆਰੇ ਪ੍ਰਮਾਣ ਨਹੀਂ ਹੈ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ, ਉਹ ਪ੍ਰਧਾਨ ਮੈਨੇ ਮੁਖੀ ਸ਼੍ਰੋਮਣੀ ਹਨ। ਪ੍ਰਭ ਕੋ ਸਿਮਰਹਿ ਸੇ ਬੇਮੁਖਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਦੇ ਰਾਜੇ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਉਹ ਬੇਮੁਖਤਾਜ ਹੈ, ਉਹਨਾਂ ਨੂੰ ਫਿਰ ਕਿਸੇ ਦੀ ਖਾਣ ਖਨੌਟ ਪ੍ਰਵਾਹ ਨਹੀਂ ਰਹਿੰਦੀ। ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ, ਉਹ ਸਾਰਿਆਂ ਦੇ ਰਾਜਿਆਂ ਦੇ ਰਾਜੇ। ਭਾਵ ਰਾਜਿਆਂ ਦਾ ਤਾਂ ਆਪਣੇ ਦੇਸ਼ 'ਚ ਹੁਕਮ ਚੱਲਦਾ, ਉਹਨਾਂ ਵਿਦਵਾਨ ਮਹਾਂਪੁਰਖ ਜਿੱਥੇ ਵੀ ਜਾਣ ਉੱਥੇ ਸੰਸਾਰ ਉਹਨਾਂ ਦਾ ਹੁਕਮ ਮੰਨਦਾ। ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ, ਪ੍ਰਭ ਕੋ ਸਿਮਰਹਿ ਸਦਾ ਹੁਨਰ। ਜਿਹੜੇ ਨਿਰੰਕਾਰ ਦਾ ਸਿਮਰਨ ਕਰਦੇ ਆ, ਉਹਨਾਂ ਉਹ ਸੁੱਖਾਂ ਦੇ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ, ਉਹ ਸੁੱਖਾਂ ਵਿੱਚ ਰਹਿੰਦੇ ਆ। ਜਿਹੜੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਆ, ਉਹਨਾਂ ਗੁਰਮੁਖ ਪਿਆਰਿਆਂ ਵਾਸਤੇ ਸਦਾ ਅਵਨਾਸੀ। ਜਿਹੜਾ ਨਾਸ ਤੋਂ ਪਰਮੇਸ਼ਰ ਆ, ਉਹਦੇ ਹੀ ਮਿਲ ਕੇ ਉਹਦਾ ਹੀ ਸਰੂਪ ਹੋ ਜਾਂਦੇ ਆ। ਸਿਮਰਨ 'ਤੇ ਲਾਗੇ ਜਨਾਬ ਦਇਆਲਾ, ਨਾਨਕ ਜਨ ਕੀ ਮੰਗਿਆ ਰਵਾਨਾ। ਹਜ਼ੂਰ ਪਾਤਸ਼ਾਹ ਕਹਿੰਦੇ ਆ, ਜਿਹੜੇ ਗੁਰਮੁਖ ਪਿਆਰਿਆਂ ਦੇ ਪਰਮਾਤਮਾ ਆਪ ਦਿਆਲੂ ਹੁੰਦੇ ਆ, ਉਹ ਗੁਰਮੁਖ ਪਿਆਰੇ ਸਿਮਰਨ 'ਚ ਲੱਗਦੇ ਆ। ਪਾਤਸ਼ਾਹ ਕਿਰਪਾ ਕਰਦੇ ਆ, ਕਹਿੰਦੇ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ, ਧਾਨੇ ਹਾਂ ਜਿਹੜੇ ਉਹਦਾ ਸਿਮਰਨ ਕਰਦੇ ਹਨ। ਪ੍ਰਭ ਕੋ ਸਿਮਰਹਿ ਸੇ ਪਰ ਪੁਕਾਰੀ, ਪ੍ਰਭ ਕੋ ਸਿਮਰਹਿ ਸੰਸਾਰ ਬਣਿਆ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਉਹ ਗੁਰਮੁਖ ਪਿਆਰੇ ਬੜੇ ਪਰਪਕਾਰੀ। ਪਰਮਾਤਮਾ ਦਾ ਸਿਮਰਨ ਕਰਨ ਵਾਲੇ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਪ੍ਰਭ ਕੋ ਸਿਮਰਹਿ ਸੇ ਮੁੱਖ ਸੁਹਾਵੇ, ਪ੍ਰਭ ਕੋ ਸਿਮਰਹਿ ਸੰਸੂਰ। ਜਿਹੜੇ ਨਿਰੰਕਾਰ ਦਾ ਸਿਮਰਨ ਕਰਦੇ ਆ, ਉਹਨਾਂ ਦੇ ਮੁਖੜੇ ਜਿਹੜੇ ਉਹ ਸੋਭਨੀ ਸੁਭਾਏ ਮਾਨੇ, ਕਿਉਂਕਿ ਮੂੰਹ ਨਾਮ ਜਪਣ ਨੇ ਸੋਭਾ ਪਾਉਂਦਾ, ਨਿੰਦਿਆ ਕਰਨਾ ਤਾਂ ਸੋਭਾ ਨਹੀਂ ਪਾਉਂਦਾ, ਝੂਠ ਬੋਲਣਾ ਸੋਭਾ ਨਹੀਂ ਪਾਉਂਦਾ। ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦਾ ਸਿਮਰਨ ਕਰਦੇ ਆ, ਉਹਨਾਂ ਦੀ ਜਿੰਨੀ ਉਮਰ ਆ ਉਹ ਸਾਰੀ ਸੁੱਖਾਂ ਵਿੱਚ ਵਿਹਾਵੇਵੇਂ ਨੇ ਬਤੀਤ ਹੁੰਦੀ ਹੈ। ਪ੍ਰਭ ਕੋ ਸਿਮਰਹਿ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿੰਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿੰਨ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿੰਨ ਸੂਖ ਵਿਹਾਵੇ। ਉਹ ਸੁੱਖਾਂ ਵਿੱਚ ਉਹਨਾਂ ਦੀ ਉਮਰ ਬਤੀਤ ਹੁੰਦੀ ਹੈ। ਜਿਹੜੇ ਨਿਰੰਕਾਰ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਉਹਨਾਂ ਨੇ ਆਪਣੇ ਆਤਮ ਮਨ ਨੂੰ ਜਿੱਤ ਲਿਆ ਹੈ। ਜਿਹੜੇ ਨਿਰੰਕਾਰ ਦਾ ਸਿਮਰਨ ਕਰਦੇ ਆ, ਉਹਨਾਂ ਦੀ ਰੀਤੀ ਜਿਹੜੀ ਮਰਜ਼ਾਦਾ, ਉਹ ਵੀ ਨਿਰਮਲ ਬੜੀ ਸ੍ਰੇਸ਼ਟ ਪਵਿੱਤਰ ਹੈ। ਪ੍ਰਭ ਕੋ ਸਿਮਰਹਿ ਤਿੰਨ ਆਨੰਦ ਘਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਨੇਰੇ। ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਆ, ਘਨੇਰੇ ਮੈਨੇ ਬਹੁਤ ਘਣਾ ਗਾੜਾ ਆਨੰਦ ਪ੍ਰਾਪਤ ਹੁੰਦਾ। ਜੋ ਪਰਮੇਸ਼ਰ ਦਾ ਸਿਮਰਨ ਕਰਦੇ ਆ, ਉਹ ਪਰਮਾਤਮਾ ਦੇ ਨੇੜੇ ਵੱਸਦੇ ਆ। ਸੰਤ ਕਿਰਪਾ ਅਤੇ ਅਨੰਦਨ ਜਾਗ, ਨਾਨਕ ਸਿਮਰਨ ਪੂਰਾ ਪਾ। ਉਹ ਗੁਰਮੁਖ ਪਿਆਰੇ ਸੰਤਾਂ ਦੀ ਕਿਰਪਾ ਦਿਨ ਰਾਤ ਜਾਗਦੇ ਆ, ਕਿਉਂਕਿ ਉਹਨਾਂ ਦੀ ਜਿਹੜੀ ਮੋਹ ਰੂਪੀ ਨੀਂਦ, ਵਿਦਿਆ ਰੂਪੀ ਨੀਂਦ ਆ, ਇਹਤੋਂ ਹਟ ਜਾਂਦੇ ਆ। ਹਮੇਸ਼ਾ ਵਾਸਤੇ ਸਾਵਧਾਨ ਰਹਿੰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਪੂਰੇ ਭਾਗਾਂ ਕਰਕੇ ਪਰਮਾਤਮਾ ਦਾ ਜਿਹੜਾ ਸਿਮਰਨ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਗੱਲਾਂ ਬਾਤਾਂ 'ਚ ਟਾਈਮ ਬੰਦਾ ਨਸ਼ਟ ਕਰ ਲੈਂਦਾ, ਸਿਮਰਨ ਉਹੀ ਕਰਦਾ ਜਿੱਥੇ ਮਾਲਕ ਦੀ ਕਿਰਪਾ ਹੈ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਝੂਰੇ। ਪਰਮੇਸ਼ਰ ਦਾ ਸਿਮਰਨ ਕਰਨ ਸਾਰੇ ਇਹਦੇ ਕੰਮ ਪੂਰੇ ਹੋ ਜਾਂਦੇ। ਨਿਰੰਕਾਰ ਦਾ ਸਿਮਰਨ ਕਰਨ ਇਹ ਜੀਵ ਕਦੀ ਝੂਰਦਾ ਨਹੀਂ, ਨਹੀਂ ਤਾਂ ਇੱਕ ਦੂਜੇ ਦੇ ਗੁਣ ਦੇਖ ਕੇ, ਮਾਇਆ ਦੇਖ ਕੇ, ਹੈਂ ਮਨ ਵੜਿਆ ਦੇਖ ਕੇ ਝੂਰਦਾ, ਇਹਨੂੰ ਇਉਂ ਕਿਵੇਂ ਹੋ ਗਿਆ? ਪਰ ਉਹ ਗੁਰੂ ਕਹਿੰਦੇ ਭਾਈ ਉੱਤੇ ਮਾਲਕ ਦੀ ਕਿਰਪਾ, ਤੂੰ ਕਹਿੰਦੇ ਝੂਰਨਾ। ਪ੍ਰਭ ਕਹਿ ਸਿਮਰਨ ਹਰਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿ ਸਿਮਰਨ, ਪਰਮੇਸ਼ਰ ਦਾ ਸਿਮਰਨ ਕਰਨਾ। ਇਹਦੀ ਜਿਹੜੀ ਬਾਣੀ ਹੈ ਉਹ ਨਿਰੰਕਾਰ ਦੇ ਗੁਣਾਂ ਨੂੰ ਗਾਉਣ ਵਾਲੀ ਬਾਣੀ ਹੈ, ਨਿੰਦਿਆ ਚੁਗਲੀ ਵਾਲੀ ਨਹੀਂ ਰਹਿੰਦੀ। ਪਰਮਾਤਮਾ ਦਾ ਸਿਮਰਨ ਕਰਨਾ, ਇਹਦੀ ਬੁੱਧੀ ਜਿਹੜੀ ਹੈ ਸਹਿਜ ਸਿਮਰਨ, ਪ੍ਰਭ ਕਹਿ ਸਿਮਰਨ ਸਹਿਜ ਸਿਮਰਨ, ਸਹਿਜ ਗਿਆਨ ਪਦ ਵਿੱਚ ਸਮਾ ਜਾਂਦੀ ਹੈ, ਸ਼ਾਂਤੀ ਦੇ ਵਿੱਚ। ਪ੍ਰਭ ਕਹਿ ਸਿਮਰਨ ਇਸੇ ਲਾਸਨ, ਪ੍ਰਭ ਕਹਿ ਸਿਮਰਨ ਕੌਣ ਗੁਰਸ, ਨਿਰੰਕਾਰ ਦਾ ਸਿਮਰਨ ਕਰਨਾ। ਇਹ ਜੀਵ ਦਾ ਆਸਣ ਜਿਹੜਾ ਨਿਸਚਲ ਅਚਲ ਹੋ ਜਾਂਦਾ, ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬਹਿ ਕੇ ਵੀ ਅਚਲ ਰਿਹਾ, ਭਾਈ ਸਾਹਿਬ ਭਾਈ ਮਨੀ ਸਿੰਘ ਬੰਦਾ ਬਾਦ ਕਿੰਨੇ ਸੰਕਟ ਅਚਲ ਰਿਹਾ। ਗੁਰੂ ਸਾਹਿਬ ਤਾਂ ਆਪ ਨਿਰੰਕਾਰ ਸੀ, ਸਾਨੂੰ ਸਮਰਥ ਦੇਣ ਲਈ ਕੋਸ਼ਿਸ਼ ਕਰਦੇ ਹਨ। ਫਿਰ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ, ਹਾਂਜੀ, ਅਤੇ ਜੇ ਜਿਵੇਂ ਜੋਗੀ ਲੋਕ ਸਮਾਧੀ 'ਚ ਟੇਕੇ ਬਹਿ ਜਾਂਦੇ ਨੇ, ਉਹ ਗੁਰਮੁਖੀ ਦੇ ਆਨੰਦ ਸਰੂਪ 'ਚ ਬੈਠ ਜਾਂਦੇ ਨਿਸ਼ਚਲ ਆਸਣ, ਉਹਨਾਂ ਆਪਣੇ ਸਵੈਮ ਸਰੂਪ ਆਤਮਾ ਪਦੀ ਪ੍ਰਾਪਤੀ ਹੋ ਜਾਂਦੀ ਹੈ। ਨਿਰੰਕਾਰ ਦਾ ਸਿਮਰਨ ਕਰਨਾ ਜਿਹੜਾ ਹਿਰਦਾ ਰੂਪੀ ਕਬਲ ਬਗਾਸਨ ਮੈਂ ਨਹੀਂ ਖਿੜ ਜਾਂਦਾ, ਉਹ ਹਰ ਵੇਲੇ ਉਹਨਾਂ ਦੇ ਹਿਰਦੇ 'ਚ ਖੇੜਾ ਖੁਸ਼ੀਆਂ ਰਹਿੰਦੀਆਂ। ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ, ਸੁੱਖ ਪ੍ਰਭ ਸਿਮਰਨ ਕੰਤ ਨਾ। ਨਿਰੰਕਾਰ ਦਾ ਸਿਮਰਨ ਕਰਨ ਅਨਹਦ ਇੱਕ ਰਸ ਚੁਣਕਾਰ ਮੈਨੇ, ਹਾਂਜੀ, ਆਨੰਦ ਦੇ ਬਾਜੀ ਬਾਜੀ ਦੇ ਉਦੋ ਅੰਗ ਉਦੋ ਅੰਗ। ਨਿਰੰਕਾਰ ਦਾ ਸਿਮਰਨ ਕਰਨ ਦਾ ਜਿਹੜਾ ਸੁੱਖ ਆ ਉਹ ਇੰਨਾ ਸੁੱਖ ਆ, ਕਹਿੰਦੇ ਉਹਦਾ ਪਾਰ ਪਰਿਵਾਰ ਦਾ ਕੋਈ ਅੰਤ ਨਹੀਂ ਲੈ ਸਕਦਾ, ਉਹਦਾ ਅੰਤ ਨਹੀਂ ਆਉਂਦਾ, ਉਹ ਐਸਾ ਸੁੱਖ ਹੈ। ਸਿਮਰਹਿ ਸੇਜਨ ਜਿਨ ਕੋ ਭਰਮਿਆ, ਨਾਨਕ ਤਿੰਨ ਜਨ ਕਰਨੀ ਪਿਆ। ਜਿਨ੍ਹਾਂ 'ਤੇ ਪਰਮਾਤਮਾ ਦੀ ਮਾਇਆ ਕਿਰਪਾ ਮਿਹਰ ਹੁੰਦੀ ਹੈ, ਉਹ ਗੁਰਮੁਖ ਪਿਆਰੇ ਪਰਮਾਤਮਾ ਦਾ ਸਿਮਰਨ ਕਰਦੇ ਹੈ, ਹਜ਼ੂਰ ਪਾਤਸ਼ਾਹ ਬਖਸ਼ਿਸ਼ ਕਰਦੇ ਹੈ। ਕਹਿੰਦੇ ਅਸੀਂ ਉਹਨਾਂ ਗੁਰਮੁਖ ਪਿਆਰੇ ਨਾਨਕ ਤਿੰਨ ਜਨ ਕਰਨੀ ਪਿਆ, ਉਹਨਾਂ ਜਨਾਂ ਦੀ ਸ਼ਰਨ ਵਿੱਚ ਪੈਂਦੇ ਹਨ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗੇ ਦੁੱਖ। ਪਰਮਾਤਮਾ ਨੇ ਜਿਹੜੇ ਉਹਦਾ ਸਿਮਰਨ ਕਰਨ ਵਾਲੇ ਸੀ ਉਹਨਾਂ ਭਗਤਾਂ ਦੀ ਮਹਿਮਾ ਦੁਨੀਆਂ ਦੀ ਪ੍ਰਗਟ ਕਰ ਦਿੱਤੀ ਹੈ। ਪਰਮਾਤਮਾ ਨੇ ਆਪਣੇ ਸਿਮਰਨ ਵਿੱਚ ਸਿਮਰਨ ਵਿੱਚ ਲੱਗਣ ਵਾਸਤੇ ਵੇਦ ਪੈਦਾ ਕੀਤੇ। ਹੁਣ ਵੇਦਾਂ ਸ਼ਾਸਤਰਾਂ ਦੀ ਕਥਾ ਕਰੇ ਸੁਣੇਗਾ ਅਤੇ ਮਨ 'ਚ ਉਤਸ਼ਾਹ ਪੈਦਾ ਹੋ ਜਾਵੇਗਾ, ਹਾਂਜੀ, ਕਿ ਭਾਈ ਤੁਸੀਂ ਸਿਮਰਨ ਕਰੋ। ਪਰਮਾਤਮਾ ਦਾ ਸਿਮਰਨ ਕਰਕੇ ਗੁਰਮੁਖ ਸੰਸਾਰ 'ਚ ਪ੍ਰਗਟ ਹੁੰਦੇ ਹੈ ਇਸੇ ਤਰ੍ਹਾਂ, ਅਤੇ ਉਹ ਪਰਮਾਤਮਾ ਨੇ ਵੇਦ ਪੈਦਾ ਕੀਤੇ ਹੈ ਅਤੇ ਸਿੱਖਿਆ ਲੈ ਕੇ ਇਹ ਗੁਰੂ ਪਿਆਰਿਓ ਉਸ ਦੇ ਸਿਮਰਨ 'ਚ ਲੱਗਣਾ ਕਰੋ। ਹਰ ਸਿਮਰਨ ਪੈਸੇ ਦੀ ਅਸੀਂ ਰਾਤੇ, ਹਰ ਸਿਮਰਨ ਹੀ ਪਹੁੰਚ ਜਾਤੇ। ਪਰਮਾਤਮਾ ਦਾ ਸਿਮਰਨ ਕਰਕੇ ਕਹਿਦੇ ਹੈ, ਜਤੀ ਹੈ ਜਾਂ ਦਾਤੇ ਹੈ, ਇਹ ਨਾ ਸ਼ੁਭ ਗੁਣਾਂ ਵਾਲੇ ਹੋਏ ਆ। ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਹੀ, ਹਾਂਜੀ, ਚਾਰ ਕੁੰਟਾਂ ਵਿੱਚ, ਚਾਰੇ ਦੇਸ਼ਾਂ ਵਿੱਚ ਜਾਤੇ ਮੈਨੇ ਉਹ ਗੁਰਮੁਖ ਜਾਣੇ ਜਾਂਦੇ ਆ। ਹਰ ਸਿਮਰਨ ਧਾਰੀ ਸੋ ਧਰਨਾ, ਸਿਮਰਨ ਸਿਮਰਨ ਹਰ ਕਾਰਨ ਕਰਨਾ। ਕਹਿੰਦੇ ਪਰਮਾਤਮਾ ਨੇ ਆਪਣਾ ਸਿਮਰਨ ਕਰਾਉਣ ਵਾਸਤੇ ਸਾਰੀ ਧਰਨਾ ਨਵੇਂ ਧਰਤੀ ਦਾ ਧਰਤੀ ਧਾਰੀ ਹੈ, ਬਹੁਤ ਧਰਤੀ ਨੂੰ ਬਣਾਉਣਾ ਕੀਤਾ। ਇਸ ਵਾਸਤੇ ਕਹਿੰਦੇ ਜਿਹੜਾ ਸ਼ੇਸ਼ ਨਾ ਗਿਆ ਉਹ ਪਰਮਾਤਮਾ ਦੇ ਸਿਮਰਨ ਨਾਲ ਜੁੜ ਕੇ ਇਹ ਧਰਤੀ ਕਿੰਨੇ ਅਤੇ ਪਹਾੜ ਕੀ ਕੁਛ ਹੈ, ਕਹਿੰਦੇ ਸਿਰ 'ਤੇ ਫੁੱਲ ਵਾਂਗ ਧਾਰੀ ਬੈਠਾ ਟਿਕਾਈ ਬੈਠਾ। ਇਸ ਵਾਸਤੇ ਕਹਿੰਦੇ ਨਾ ਫੈਲਨ ਕਾਨਣ ਤੋਂ ਧਰਨੀ ਪਰ ਸੁਣਿਆ ਜੋ ਜਨਸੀਸ ਉਠਾਈ। ਇਸ ਵਾਸਤੇ ਕਹਿੰਦੇ ਆ ਸਾਰੇ ਕਾਰਜਾਂ ਨੂੰ ਕਰਨ ਵਾਲਾ ਕੌਣ? ਪਰਮੇਸ਼ੁਰ। ਉਹਦੇ ਸਿਮਰਨ ਨੂੰ ਕਰੋ, ਸਿਮਰ ਸਿਮਰਨ ਹਰ ਕਾਰਨ ਕਰਨਾ। ਜਿਹੜਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਰਮੇਸ਼ੁਰ ਆ, ਮਨ ਵਣ ਸ਼ਰੀਰ ਕਰਕੇ ਉਹਦੇ ਨਾਮ ਦਾ ਸਿਮਰਨ ਕਰੋ, ਕਿਉਂਕਿ ਉਸ ਮਾਲਕ ਦੇ ਸਿਮਰਨ ਨੂੰ ਸਿਮਰ ਕੇ ਬ੍ਰਹਮਾ ਇਸ ਸੰਸਾਰ ਦੇ ਕਾਰਜ ਕਾਰਨਾਂ ਨੂੰ ਕਰਨ ਵਾਲਾ ਬਣਿਆ, ਕਿਉਂਕਿ ਜੀ ਬ੍ਰਹਮੇ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਸਿਮਰਨ ਦੀ ਬਰਕਤ ਨਹੀਂ ਹੈ। ਅਤੇ ਜਿਹੜੇ ਹੁਣ ਵੀ ਸਿਮਰਨ ਕਰਦੇ ਉਹਨਾਂ ਦੀ ਔਲਾਦ ਵੀ ਲੈ ਲਓ ਚੰਗੀ ਹੋ, ਗੁਰਸਿੱਖ ਜਿਹੜੇ ਉਹ ਰਜਾਏ ਬੰਦੇ ਹੈਗੇ ਉਹਨਾਂ ਦੀਆਂ ਔਲਾਦਾਂ ਵੀ ਉਹ ਜਿਹੀਆਂ। ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪਣਾ ਕਰਾਂ। ਜਿਹੜੇ ਪਰਮਾਤਮਾ ਸਿਮਰਨ ਕਰਾਉਣ ਵਾਸਤੇ ਉਸ ਪਰਮਾਤਮਾ ਨੇ ਆਪਣੇ ਸੁਣਨ ਕਰਾਉਣ ਲਈ ਸਾਰੇ ਆਕਾਰਾਂ ਸਰੀਰਾਂ ਨੂੰ ਪੈਦਾ ਕੀਤਾ। ਤੋ ਹੁਣ ਸਰੀਰ ਤੋਂ ਬਿਨਾਂ ਸਿਮਰਨ ਕਿਵੇਂ ਕਰਾਂਗੇ, ਸੇਵਾ ਕਿਵੇਂ ਕਰਾਂਗੇ? ਇਹ ਵੀ ਉਹਦੀ ਕਿਰਪਾ ਨਾਲ ਮਨੁੱਖ ਦੇ ਮਿਲਦੀ ਹੈ ਕਿ ਬ੍ਰਹਮਾ ਨੇ ਹਾਂਜੀ ਸਿਮਰਨ ਵਿੱਚ ਲੱਗ ਕੇ ਇਹ ਸਗਲ ਆਕਾਰਾ ਅਤੇ ਜਿੰਨਾ ਵੀ ਸੰਸਾਰ ਹੈ ਸਾਰਾ ਪੈਦਾ ਕੀਤਾ। ਕਿਉਂਕਿ ਸਿਮਰਨ ਤੋਂ ਬਿਨਾਂ ਤਾਂ ਗੱਲ ਹੁੰਦੀ ਨਹੀਂ। ਅਤੇ ਹਰ ਸਿਮਰਨ ਮੈਂ ਆਪ ਨਾਲ ਕਰ, ਪਰਮਾਤਮਾ ਦੇ ਸਿਮਰਨ ਵਿੱਚ ਨਿਰੰਕਾਰ ਆਪ ਆ ਕੇ ਫਿਰ ਦਰਸ਼ਨ ਵੀ ਦੇ ਦਿੰਦਾ। ਹਾਂਜੀ ਨਿਰੰਕਾਰ ਦੇ ਸਿਮਰਨ ਵਿੱਚ ਆਪ ਹਰੀ ਹਰੀ ਨਾਮ ਵਿਸ਼ਨੂੰ ਦਾ ਭੋਗ ਵੀ ਲੱਗਾ ਰਹਿੰਦਾ। ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਨਿਰੰਕਾਰ। ਹਜ਼ੂਰ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਨਿਰੰਕਾਰ ਆਪ ਕਿਰਪਾ ਕਰਕੇ ਇਹ ਭੇਦ ਵਾਲੀ ਗੱਲ ਜਿਹੜੀ ਹੈ ਰਮ ਜਿਹਾ ਇਹਨੂੰ ਸਮਝਾ ਦਿੱਤਾ ਨਾਨਕ ਗੁਰਮੁਖ ਹਰ ਸਿਮਰਨ ਨਿਰੰਕਾਰ। ਹਜ਼ੂਰ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੇ ਗੁਖੀ ਸਤਿਗੁਰਾਂ ਦੇ ਪਾਸੋਂ ਪਰਮਾਤਮਾ ਦੇ ਸਿਮਰਨ ਕਰਨ ਦਾ ਢੰਗ ਜਿਹੜਾ ਯੁਗਤੀ ਹੈ ਉਹ ਪ੍ਰਾਪਤ ਕੀਤੀ ਹੈ। ਇਹ ਪਹਿਲੀ ਅਸ਼ਟਪਦੀ ਇਹ ਸਿਮਰਨ ਦੀ ਮਹਾਨਤਾ ਦੱਸੀ। ਦੂਸਰੀ ਅਸ਼ਟਪਦੀ ਪਰਮਾਤਮਾ ਅੱਗੇ ਕਿ ਇਸ ਤਰ੍ਹਾਂ ਬੇਨਤੀ ਕਰਿਆ ਕਰੋ। ਸਲੋਕ ਦੀਨ ਦਰਦ ਭੰਜਣਾ ਕਟਕਣ ਨਾਥ ਨਾਥ ਕਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਧ। ਇਹ ਦੀਨ ਗਰੀਬਾਂ ਦੇ ਦੁੱਖ ਅਤੇ ਜਿਹੜੇ ਦਰਦ ਆ ਪੀੜਾ ਆ ਇਹਨੂੰ ਭੰਜਣਾ ਤੁਸੀਂ ਨਾਸ ਕਰਨ ਵਾਲੇ ਆਪ ਘਟਾਉਣਾ ਸਾਰੇ ਹਿਰਦਿਆਂ 'ਚ ਜਾਪਕ ਸਰੂਪ ਆ ਅਤੇ ਅਨਾਥਾਂ ਦੇ ਨਾਸ ਆ ਜਿਹਦਾ ਕੋਈ ਵੀ ਨਹੀਂ ਉਹਦੇ ਤੁਸੀਂ ਆ। ਇਹ ਪਾਤਸ਼ਾਹ ਤੁਹਾਡੀ ਸ਼ਰਨ ਆਏ ਆ ਕਿਰਪਾ ਕਰਕੇ ਅਸੀਂ ਆਪ ਦੇ ਸੇਵਕ ਦੇ ਨਾਲ ਹਾਂਜੀ ਨਾਨਕੇ ਪ੍ਰਭ ਸਾਧ ਮਹਾਰਾਜ ਕਹਿੰਦੇ ਆ ਕਿ ਪਰਮੇਸ਼ੁਰ ਆਪ ਮੈਂ ਸੇਵਕ ਦੇ ਨਾਲ ਹੀ ਹੈ ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਹਾਂਜੀ ਤੁਹਾਡੇ ਸਾਥ ਕਰਨ ਤੁਹਾਰੀ ਆਇਓ ਨਾਨਕ ਪ੍ਰਭ ਤੁਹਾਡੀ ਸ਼ਰਨ ਆਇਆ ਕਿ ਹੇ ਗੁਰੂ ਸਾਹਿਬ ਹੇ ਪਰਮੇਸ਼ੁਰ ਅਸੀਂ ਸੇਵਕ ਤੁਹਾਡੇ ਨਾਲ ਹੀ ਸੋਭਾ ਪਾਉਂਦੇ ਹਾਂ, ਤੁਹਾਡੇ ਬਿਨਾਂ ਸਾਡਾ ਸਾਰਾ ਕੁਛ ਵੀ ਨਹੀਂ। ਇਸ ਵਾਸਤੇ ਤੁਹਾਡੀ ਸ਼ਰਨ ਜਾਏ ਹਾਂ, ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਨਾਲ ਹਾਂ। ਹਾਂਜੀ ਤੁਹਾਡੇ ਨਾਲ ਹੀ ਰਹੀਏ, ਤੁਹਾਤੋਂ ਕਦੀ ਵਿਛੜੀਏ ਨਾ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਾਹਿਬ। ਹੇ ਗੁਰੂ ਪਿਆਰਿਓ ਜਿਸ ਜਗ੍ਹਾ 'ਚ ਮਾਤਾ ਪਿਤਾ ਪੁੱਤਰ ਮਿੱਤਰ ਭਰਾ ਇਹਦੀ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੋਏਗਾ। ਹੇ ਮਨਾ ਇਹ ਗੱਲ ਸਮਝ ਲੈ, ਊਹਾ ਉਸ ਜਗ੍ਹਾ ਵਿੱਚ ਹਾਂਜੀ ਤੇਰੇ ਨਾਲ ਕੌਣ ਹੈ? ਪਰਮਾਤਮਾ ਦਾ ਨਾਮ ਹੀ ਤੇਰਾ ਸਹਾਈ ਸਹਾਇਕ ਹੋਵੇਗਾ। ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲਾ। ਜਦੋਂ ਤੂੰ ਜਾਏਗਾ ਪ੍ਰਲੋਕ ਦੇ ਰਾਹ 'ਚ ਬੜ ਬੜੇ ਜਿਹੜੇ ਭਿਅੰਕਰ ਜਮਦੂਤ ਆ ਉਹ ਜੀਵ ਨੂੰ ਦਲੈ ਮਨੇ ਦਲਦੇ ਆ, ਮਾਰਦੇ ਆ, ਕੁੱਟਦੇ ਆ। ਉਸ ਸਮੇਂ ਉਸ ਜਗ੍ਹਾ ਕੇਵਲ ਇੱਕੋ ਇੱਕ ਪਰਮਾਤਮਾ ਦਾ ਨਾਂ ਤੇਰੇ ਨਾਲ ਚੱਲੇਗਾ। ਤੈ ਕੇਵਲ ਨਾਮ ਸੰਗ ਤੇਰਾ ਚੱਲੇਗਾ, ਨਾਮ ਤੇਰੇ ਨਾਲ ਜਾਏਗਾ, ਹੋਰ ਚੀਜ਼ ਨਹੀਂ ਕੋਈ ਜਾਣੀ। ਜਾਂ ਤੇਰੇ ਪਾਪ ਕਰਮ ਆ ਜਾਂ ਤੇਰੇ ਪੁੰਨ ਕਰਮ ਆ, ਹੈਂ ਪਾਪਾਂ ਕਰਕੇ ਨਰਕਿਆ ਪੁੰਨਾਂ ਕਰਕੇ ਸੁਰ ਗਿਆ, ਨਿਸ਼ਕਾਮ ਹੋ ਕੇ ਸਿਮਰਨ ਕਰੇਗਾ ਅਤੇ ਕਲਿਆਣ ਹੋਏਗੀ। ਜਹਿ ਮੁਸ਼ਕਲ ਹੋਵੇ ਭਾਰੀ ਹਰ ਕੋ ਨਾਮ ਸਨਮਾਹੇ ਹੋਵੇ। ਜਿਹੜੀ ਜਗ੍ਹਾ 'ਚ ਤੈਨੂੰ ਬੜੀ ਭਾਰੀ ਮੁਸ਼ਕਲ ਬਹੁਤ ਤਕਲੀਫ ਹੋਏਗੀ, ਸੰਕਟ ਆਏਗਾ, ਹੈਂਜੀ ਉਸ ਜਗ੍ਹਾ ਦੇ ਅੰਦਰ ਕਹਿੰਦੇ ਜੇ ਤੂੰ ਨਾਮ ਜਪੇਗਾ ਇੱਕ ਖਿਨ 'ਚ ਪਰਮਾਤਮਾ ਦਾ ਨਾਮ ਦੁੱਖਾਂ ਤੋਂ ਆਧਾਰੀ ਮੈਨੂੰ ਤੈਨੂੰ ਬਚਾ ਲਏਗਾ, ਦੁੱਖਾਂ ਤੋਂ ਤੇਰਾ ਛੁਟਕਾਰਾ ਕਰਾ ਦੇਵੇਗਾ। ਅਣਖ ਪੁੰਨ ਹੈ ਚਰਨ ਕਰਕ ਨਹੀਂ ਕਰੇ ਹਰ ਕੋ ਨਾਮ ਖੋਟ ਪਾਪ ਪਰ ਹਰ। ਕਿਉਂਕਿ ਪਾਪ ਜਿਹੜੇ ਕੀਤੇ ਆ ਇਹਨਾਂ ਨੂੰ ਦੂਰ ਕਰਨ ਲਈ ਅਨੇਕਾਂ ਤਰ੍ਹਾਂ ਦੇ ਪੁੰਨੇ ਚਰਨ ਹੁੰਦਾ ਜਿਹੜੇ ਪਰਾਸਤ ਕਰਮ ਕੀਤੇ ਜਾਂਦੇ ਆ। ਪਰਾਸਤ ਕਰਨਾ ਤੇਰਾ ਤਰਨਾ ਹੈ, ਕਹਿੰਦੇ ਛੁਟਕਾਰਾ ਨਹੀਂ ਹੋਏਗਾ, ਪਰ ਪਰਮਾਤਮਾ ਦਾ ਨਾਮ ਨਾ ਕਰੋੜਾਂ ਪਾਪਾਂ ਨੂੰ ਪਰ ਹਰ ਨਾਸ ਕਰ ਦਿੰਦਾ। ਇਹਦੇ 'ਚ ਬੜੀ ਸ਼ਕਤੀ ਹੈ, ਘੋਰ ਦੁੱਖਿਆਂ ਅਣਖਾਤੀਆਂ ਜਨਮ ਦਰਿਦਰੰਗ ਮਹਾਂਬਿਆਦੰਗ। ਗੁਰਮੁਖ ਨਾਮ ਜਪਹ ਮਨ ਮੇਰੇ ਨਾਨਕ ਪਾਵੋ ਸੂਰਤ ਨੇਰੇ। ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖਾ ਹਾਂ ਜੀ, ਗੁਰੂ ਤੋਂ ਸਮਤ ਲੈ ਕੇ ਪਰਮਾਤਮਾ ਦਾ ਨਾਮ ਜਪ ਕੇ ਤੂੰ ਬਹੁਤ ਭਾਰੀ ਸੁੱਖ ਪ੍ਰਾਪਤ ਕਰੇਗਾ। ਸਗਲ ਸੇਠ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਈ ਖੁਸ਼ੀ। ਨਾਨਕ ਪਾਵ ਸੂਖ ਨੇ ਫਿਕਣੇ ਸੁੱਖ ਪਾਏਗਾ। ਪਾਤਸ਼ਾਹ ਕਹਿੰਦੇ ਜਿਹੜਾ ਦੁਨੀਆਂ ਦਾ ਰਾਜਾ ਆ, ਆਮ ਲੋਕ ਕਹਿੰਦੇ ਵੀ ਰਾਜਾ ਸੁਖੀ, ਪਰ ਜੇ ਪਰਮੇਸ਼ਵਰ ਦਾ ਸਿਮਰਨ ਤੋਂ ਬਿਨਾਂ ਆ ਤਾਂ ਉਹ ਵੀ ਦੁਖੀ ਹੈ। ਇਸ ਵਾਸਤੇ ਕਹਿੰਦੇ ਭਾਵੇਂ ਕੋਈ ਗਰੀਬ ਹੈ, ਲੇਕਿਨ ਜੇ ਪਰਮਾਤਮਾ ਦਾ ਨਾਮ ਜਪਦਾ ਉਹ ਸੁਖੀ ਹੋ ਜਾਂਦਾ। ਕਿਉਂਕਿ ਜਿੰਨੀ ਵੀ ਦੁਨੀਆਂ ਇਹਦੇ ਵਿੱਚ ਭਾਵੇਂ ਕੋਈ ਰਾਜ ਹੈ, ਉਹ ਦੁੱਖ ਦੇ ਨਾਲ ਹੀ ਹੈ। ਕੋਈ ਨਾ ਕੋਈ ਰੋਜ਼ ਕਿਤੇ ਮੁਜ਼ਾਹਰਾ ਹੋ ਗਿਆ, ਕਿਤੇ ਬਗਾਵਤ ਪੈ ਗਈ, ਕਿਤੇ ਹਮਲਾ ਹੋ ਗਿਆ, ਹੈਂ ਕਿਤੇ ਖਜ਼ਾਨਾ ਖਾਲੀ ਹੋ ਗਿਆ, ਕਿਤੇ ਨਵੇਂ ਟੈਕਸ ਲੱਗ ਗਏ, ਕੋਈ ਨਾ ਕੋਈ ਸੰਕਟ ਬਣਿਆ ਹੀ ਰਹਿੰਦਾ। ਪਰ ਜੇ ਭਾਈ ਕੋਈ ਪ੍ਰੇਮੇ ਮੂੰਹ ਕੋੜੀ ਵੀ ਹੈ ਕਿ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸੁੱਖ ਹੋ ਜਾਂਦਾ। ਕਹਿੰਦੇ ਜਿਵੇਂ ਕੋਈ ਰਾਜਾ ਸੀ ਅਤੇ ਉਹਦੀਆਂ ਚਾਰ ਰਾਣੀਆਂ, ਅਤੇ ਰਾਜੇ ਨੂੰ ਇਸ਼ਨਾਨ ਕਰਾਉਣਾ ਗਰਮੀਆਂ ਠੰਡੇ ਪਾਣੀ ਨੂੰ ਇਸ਼ਨਾਨ ਕਰਾਉਣਾ, ਅਤੇ ਜਦੋਂ ਉਹ ਰਾਜੇ ਦੀ ਜਿਹੜੀ ਛੋਟੀ ਰਾਣੀ ਸੀ ਉਹ ਇਸ਼ਨਾਨ ਤੋਂ ਬਾਅਦ ਅਤੇ ਤੌਲੀਏ ਨਾਲ ਪੂੰਝ ਰਹੀ ਸੀ, ਰੋ ਰਹੀ ਸੀ, ਉਹ ਰੋਣ ਨਾਲ ਜਿਹੜਾ ਗਰਮ ਪਾਣੀ ਸੀ ਰਾਜੇ ਦੇ ਸਿਰ ਉੱਤੇ ਪਿਆ। ਰਾਜਾ ਕਹਿਣ ਲੱਗਾ ਵੀ ਆਹ ਤੱਤਾ ਪਾਣੀ, ਪਤਾ ਲੱਗਾ ਵੀ ਅਥਰੂ ਡਿੱਗੇ। ਰਾਜਾ ਕਹਿਣ ਲੱਗਾ ਤੂੰ ਕਿਉਂ ਰੋ ਰਹੀ, ਅਤੇ ਤੈਨੂੰ ਸਾਰੇ ਸੋ ਗਿਆ। ਕਹਿੰਦੇ ਮੈਂ ਤਾਂ ਰੋਂਦੀ ਹਾਂ ਕਿ ਮੇਰੇ ਭਰਾ ਨੇ ਸਾਧ ਬਣ ਜਾਣਾ। ਕਹਿੰਦੇ ਜੇ ਤੂੰ ਮਿਲਣਾ ਤਾਂ ਅੱਠਾਂ ਦਿਨਾਂ ਜਾ ਕੇ ਮੈਨੂੰ ਮਿਲ ਜਾ, ਤਾਂ ਰੋਂਦੀ ਹਾਂ ਕਿ ਤੁਸੀਂ ਮੈਨੂੰ ਛੁੱਟੀ ਦੇ ਦਿਓ। ਉਹ ਰਾਜਾ ਬੜਾ ਵੈਸੇ ਸਮਝਦਾਰ ਸੀ, ਸੰਗੀ ਸੀ, ਉਹਨੂੰ ਪਤਾ ਸੀਗਾ। ਰਾਜਾ ਕਹਿੰਦੇ ਐਵੇਂ ਕੋਈ ਰੋਈ ਜਾਂਦੀ ਹੈ, ਹੁਣ ਸਾਧ ਕਿੱਥੇ ਹੋਣਾ। ਰਾਣੀ ਕਹਿਣ ਲਈ ਮਹਾਰਾਜ ਉਹਦੇ ਖਿਆਲ ਇਸ ਤਰ੍ਹਾਂ ਦੇ ਸੀਗੇ, ਮੁੰਡ ਤੋਂ ਹੀ ਤਿਆਗੀ ਜਿਹਾ ਸੀਗਾ, ਸਾਧ ਹੋ ਜਾਏਗਾ। ਰਾਜਾ ਕਹਿਣ ਲੱਗਾ ਜਿਹੜੇ ਬੰਦੇ ਸਾਧ ਹੁੰਦੇ ਆ ਉਹ ਕਿਸੇ ਨੂੰ ਪੁੱਛਦੇ ਨਹੀਂ, ਉਹ ਚਿੱਠੀਆਂ ਚੁਪਟੀਆਂ ਨਹੀਂ ਲਿਖਦੇ। ਹਾਂਜੀ ਹਾਂਜੀ, ਜਿਹੜੇ ਬਰਾਗੀ ਬੰਦੇ ਆ ਉਹ ਤਾਂ ਬਿਨਾਂ ਪੁੱਛੇ ਦੱਸੇ ਸਾਰਾ ਛੱਡ ਕੇ ਉਹ ਗਏ ਉਹ ਗਏ, ਉਹ ਨਹੀਂ ਦੇਖਦੇ ਹੁੰਦੇ। ਰਾਣੀ ਕਹਿਣ ਲੱਗੀ ਆ ਕਿ ਬਰਾਗ ਕਿਸ ਤਰ੍ਹਾਂ ਦਾ ਹੁੰਦਾ। ਉਹ ਰਾਜੇ ਨੇ ਫਿਰ ਰਾਣੀ ਨੂੰ ਸੱਦ ਲਿਆ, ਕਹਿਣ ਲੱਗੇ ਤੁਸੀਂ ਜੇ ਸਾਰੀਆਂ ਰਾਣੀਆਂ ਦੱਸੋ ਕਿ ਮੈਂ ਬਰਾਗ ਦਾ ਸਰੂਪ ਧਾਰ ਕੇ ਦਿਖਾ ਦੇਣਾ। ਕਹਿੰਦੇ ਮਾਰ ਦਿਖਾਓ। ਉਹ ਰਾਜੇ ਨੇ ਕਿਤੇ ਇੱਕ ਧੋਤੀ ਪਹਿਨੀ, ਕਹਿਣ ਲੱਗਾ ਅੱਜ ਤੋਂ ਤੁਸੀਂ ਮੈਂ ਸਾਰੀਆਂ ਤੁਹਾਡੇ ਨਾਲ ਮੇਰਾ ਕੋਈ ਸੰਸਾਰੀ ਲੈਣ ਦੇਣ ਨਹੀਂ, ਤੁਸੀਂ ਰਾਜ ਸੰਭਾਲ ਲਓ ਅਤੇ ਮੈਂ ਜਾ ਰਿਹਾ। ਇਉਂ ਕਹਿ ਕੇ ਫਿਰ ਰਾਜਾ ਜਿਹੜਾ ਸੀ ਚਲ ਗਿਆ। ਰਾਣੀਆਂ ਬਹੁਤ ਰੋਂਦੀਆਂ, ਹੈਂ ਉਹ ਵਜ਼ੀਰ ਨੂੰ ਲੈ ਕੇ ਪਹੁੰਚ ਗਈਆਂ, ਉਹਦੇ ਚਰਨ ਫੜੇ, ਬਹੁਤ ਬੇਨਤੀਆਂ ਬੇਨਤੀਆਂ ਕੀਤੀਆਂ ਪਰ ਉਹ ਮੰਨਿਆ। ਫਿਰ ਰਾਣੀ ਕਹਿਣ ਲੱਗੀ ਆਪ ਸਾਧੂ ਕਿਉਂ ਹੋ ਰਹੇ ਹਾਂ। ਰਾਜਾ ਕਹਿੰਦਾ ਕਿ ਬ੍ਰਹਮ ਸੁੱਖ ਦੀ ਪ੍ਰਾਪਤੀ ਵਾਸਤੇ ਸਾਧੂ ਹੋ ਰਹੇ ਹਾਂ, ਕਿਉਂਕਿ ਰਾਜਭਾਗ ਦੇ ਵਿੱਚ ਬ੍ਰਹਮ ਦਾ ਸੁੱਖ ਨਹੀਂ, ਹਰ ਵੇਲੇ ਕਲਪਨਾ ਕੋਈ ਨਾ ਕੋਈ ਬਣੀ ਹੀ ਰਹਿੰਦੀ ਹੈ। ਉੱਧਰ ਵਾਹ ਕਰੋ ਵਾਹ ਕਰੋ, ਝੰਜਟ ਜਿੰਨਾ ਖਿਲਾਰਾ ਖਿਲਾਰੋ ਮਨ ਵੀ ਉਨਾ ਹੀ ਖਿਲੜ ਜਾਂਦਾ। ਮੈਂ ਪਰਮਾਤਮਾ ਸਿਮਰਨ ਕਰਾਂਗਾ ਸੁੱਖ ਹੋ ਜਾਏਗਾ, ਇਸ ਵਾਸਤੇ ਸਾਧ ਬਣ। ਪੁਰਾਣੀ ਕਹਿੰਦੀ ਜਿਹੜਾ ਬ੍ਰਹਮ ਦਾ ਰਸ ਲੈਣਾ ਇਹ ਤਾਂ ਬੜਾ ਔਖਾ, ਤੁਸੀਂ ਨਹੀਂ ਲੈ ਸਕੋਗੇ। ਇਹ ਨਾ ਹੋਵੇ ਕਿ ਬ੍ਰਹਮ ਦਾ ਰਸ ਲੈਂਦੇ ਲੈਂਦੇ ਤੁਸੀਂ ਇਹ ਜਿਹੜੇ ਦੁਨਿਆਵੀ ਰਸ ਇਹਨਾਂ ਤੋਂ ਵੀ ਰਹਿ ਜਾਓ, ਇਹ ਦੋਵਾਂ ਰਾਹਾਂ ਨੂੰ ਖਾਲੀ ਰਹਿ ਜਾਓਗੇ। ਉਹ ਜਿਵੇਂ ਬਗਲਾ ਰਾਵਣ ਕਹਿੰਦੇ ਆਪਣੇ ਘਰ ਵਾਲੀ ਦਾ ਬਚਨ ਨੂੰ ਮੰਨਿਆ, ਬਗਲੀ ਦਾ ਦੋਵਾਂ ਰਸਾਂ ਰਹਿ ਗਏ, ਬਚਨ ਨਹੀਂ ਮੰਨੋਗੇ ਸੰਸਾਰਕ ਰਸ ਤੋਂ ਵੀ ਬ੍ਰਹਮਾਂ ਨਾਲ ਤੁਸੀਂ ਰਹਿ ਜਾਓਗੇ। ਉਹ ਕਹਿੰਦੇ ਉਹ ਕਿਵੇਂ, ਕਹਿੰਦੇ ਸਮੁੰਦਰ ਦੇ ਕਿਨਾਰੇ ਤੋਂ ਬਗਲਾ ਦੀ ਬਗਲੀ ਰਹਿੰਦੇ ਸੀ, ਉਹਨਾਂ ਦਾ ਆਪਸ ਵਿੱਚ ਉੱਥੇ ਰਹਿਣਾ, ਮੱਛੀਆਂ ਮੁੱਛੀਆਂ ਫੜ ਕੇ ਖਾਈ ਜਾਣੀ, ਅਤੇ ਉੱਥੇ ਕਿਨਾਰੇ 'ਤੇ ਸਮੁੰਦਰ ਦੇ ਨਾਰੀਅਲ ਦੇ ਫਲ ਹੁੰਦੇ, ਕਿਉਂ ਆਮ ਨਾਰੀਅਲ ਸਮੁੰਦਰ ਕਿਨਾਰੇ ਹੁੰਦੇ, ਉੱਥੇ ਹੰਸ ਆ, ਅਤੇ ਨਾਰੀਅਲ ਜਿਹੜਾ ਹੰਸ ਹੈ ਇਹਦੀ ਚੁੰਝ ਬੜੀ ਸਖਤ ਹੁੰਦੀ ਹੈ, ਉਹ ਨਾਰੀਅਲ ਚੁੰਝ ਮਾਰਨਾ ਅਤੇ ਵਿੱਚੋਂ ਨਾਰੀਅਲ ਜਿਹੜਾ ਉਹ ਰਸ ਹੁੰਦਾ ਦੁੱਧ ਪੀ ਲੈਣਾ, ਉਹ ਤੁਪ ਕੇ ਫਿਰ ਲੱਡੇ ਦੇ ਪੈਂਦੇ ਆ। ਉਹ ਬਗਲਾ ਉਹਨੂੰ ਕਹਿੰਦਾ ਇਹ ਵੀ ਤਾਂ ਸਾਡੇ ਵਰਗੇ ਹੀ ਹੈ, ਇਹੋ ਜਿਹਾ ਰੰਗ ਰੂਪ ਆ, ਇਹ ਦੁੱਧ ਕਿਉਂ ਪੀਂਦੇ ਆ, ਇਹ ਮੱਛੀਆਂ ਕਿਉਂ ਨਹੀਂ ਖਾ ਰਹੇ। ਬਗਲੀ ਕਹਿੰਦੀ ਕਿ ਸਾਡੇ ਵਰਗੇ ਰੰਗ ਤਾਂ ਚਿੱਟਾ ਹੈਗਾ, ਹਾਂਜੀ, ਪਰ ਇਹ ਜਿਹੜੇ ਬਗਲੇ ਆ ਇਹ ਬਗਲੇ ਨਹੀਂ, ਇਹ ਹੰਸ ਆ, ਇਹ ਦੁੱਧ ਵਿੱਚ ਮਿਲੇ ਪਾਣੀ ਨੂੰ ਜੁਦਾ ਕਰ ਦਿੰਦੇ ਆ, ਅਸੀਂ ਨਹੀਂ ਕਰ ਸਕਦੇ। ਬਗਲੇ ਨੂੰ ਕਿਹਾ ਚੱਲ ਆਪਾਂ ਵੀ ਦੁੱਧ ਦਾ ਸਵਾਦ ਤਾਂ ਲਈਏ, ਜਿਹੜਾ ਦੁੱਧ ਉੱਥੇ ਡੇ ਗਿਆ ਉਹ ਨਹੀਂ ਰੋਜ਼ ਪੀ ਪੂ ਲੈਣਾ, ਬੜਾ ਸਵਾਦ ਆ। ਬਗਲਾ ਕਹਿੰਦਾ ਅਸੀਂ ਐਵੇਂ ਮੱਛੀਆਂ ਦੇ ਕੰਡੇ ਹੀ ਖਾਂਦੇ ਰਹੇ, ਹੈ ਨੀ, ਇਹ ਜਿਹੜਾ ਦੁੱਧ ਜੇ ਪੀਤਾ ਇਹਨੂੰ। ਬਗਲੀ ਕਹਿੰਦੀ ਸਾਡੇ ਵਾਸਤੇ ਤਾਂ ਰੱਬ ਨੇ ਮੱਛੀਆਂ ਮੁੱਛੀਆਂ ਬਣਾਈਆਂ ਆ, ਇਹ ਦੁੱਧ ਤਾਂ ਹੰਸਾਂ ਲਈ ਹੈ, ਅਸੀਂ ਨਹੀਂ ਹੰਸ ਬਣ ਸਕਦੇ, ਰੀਸ ਨਹੀਂ ਹੁੰਦੀ। ਅਤੇ ਮੈਂ ਤੀ ਕਹਿੰਦੀ ਨਿਯਮ ਕਰਦੀ, ਤੂੰ ਵੀ ਨਿਯਮ ਨਾ ਕਰ, ਪਰ ਤਾਂ ਗਿਆ ਨਾ। ਬਗਲਾ ਕਹਿੰਦਾ ਮੈਂ ਤਾਂ ਪਾਲਣ ਕਰਨਾ ਕਿ ਮੱਛੀਆਂ ਨਹੀਂ ਖਾਣੀਆਂ। ਬਗਲੀ ਨੇ ਬਹੁਤ ਕਿਹਾ ਪਰ ਉਹ ਮੂਰਖ ਬਗਲਾ ਸਮਝੇ ਨਾ, ਉੱਥੇ ਆ ਜਾ, ਹੁਣ ਹੰਸ ਆਏ ਹੋਏ ਸੀ, ਉਹ ਚੁੰਝ ਮਾਰਨਾ, ਕੁਝ ਪੀ ਲੈਣਾ, ਕੁਝ ਡਿੱਗ ਲੈਣਾ, ਕਿਹਨੇ ਉਹ ਚੁੰਝ ਨਾ ਚੱਟ ਚੁੱਟ ਲੈਣਾ। ਕਈ ਦਿਨ ਇਸ ਤਰ੍ਹਾਂ ਨਿਕਲ ਗਏ, ਬੀਤ ਗਏ, ਹੁਣ ਨਾਰੀਅਲ ਥੋੜ੍ਹੇ ਰਹਿ ਗਏ, ਹਾਂਜੀ, ਹੰਸ ਉੱਡ ਕੇ ਚਲੇ ਗਏ। ਹੁਣ ਬਗਲਾ ਬਗਲੀ ਜਿਹੜੇ ਸੀ ਉਹ ਬਿਰਛਾਂ ਦੇ ਹੇਠਾਂ ਆ ਕੇ ਅਤੇ ਫਲ ਫੁੱਲ ਲੱਗੇ ਲੱਗੇ ਡਿੱਗਣ ਲੱਭਣ ਲੱਗੇ, ਕੋਈ ਫਲ ਡਿੱਗਾ ਲੱਭ, ਹਾਂਜੀ, ਜਿਲ੍ਹੇ ਦੇਖਿਆ ਲੱਭ ਪਵੇ ਪਰ ਕੋਈ ਨਾ ਲੱਭਾਂ। ਫਿਰ ਉਹ ਦਰੱਖਤਾਂ ਦੇ ਉੱਤੇ ਕੋਈ ਫਲ ਫੁੱਲ ਲੱਗੇ ਹੋਏ ਸੀ। ਬਗਲਾ ਬਗਲੀ ਨੂੰ ਕਹਿੰਦਾ ਫਲ ਤਾਂ ਲੱਗੇ ਆ, ਕਿ ਆਪਾਂ ਵੀ ਫਿਰ ਉਹਨਾਂ ਨੂੰ ਘੱਟ ਥੋੜ੍ਹੀ ਹੈ, ਆਪਾਂ ਵੀ ਚੁੰਝ ਮਾਰਦੇ ਹਾਂ, ਤੋੜ ਕੇ ਦੁੱਧ ਪੀ ਲੈਂਦੇ ਹਾਂ। ਉਹ ਬਗਲੀ ਕਹਿੰਦੀ ਤੂੰ ਜਾਣਦੇ ਐਵੇਂ ਹੱਠ ਨਾ ਕਰ, ਅਸੀਂ ਨਾ ਫਲਾਂ ਨੂੰ ਤੋੜ ਸਕਦੇ, ਸਾਡੀ ਚੁੰਝ ਤਾਂ ਕੱਚੀ ਜਿਹੀ ਹੈ। ਪਰ ਉਹ ਮੂਰਖ ਬਗਲਾ ਮੰਨੇ ਨੂੰ ਦਰੱਖਤ ਚੜ੍ਹ ਗਿਆ, ਉੱਥੇ ਬੈਠਾ ਅਤੇ ਨਾਲੇ ਚੁੰਝ ਮਾਰ ਕੇ ਜਿਹੜੇ ਉਹ ਤੋੜਨ ਲੱਗਾ, ਉਹ ਚੁੰਝ ਜਿਹੀ ਫਲ ਦੇ ਵਿੱਚ ਖੁੱਭ ਗਈ, ਉਹ ਨਿਕਲੇ ਨਾ ਵਿੱਚੋਂ। ਹੁਣ ਫਿਰ ਆ ਨਾਰੀਅਲ ਦਾ ਫਲ ਕਰੜਾ ਬੜਾ ਹੁੰਦਾ ਨਾ, ਉਹਨੇ ਲਟਕਣ ਲੱਗ ਪਿਆ, ਅਖੀਰੇ ਤੜ ਤੜ ਕੇ ਮਰ ਮੁਰ ਗਿਆ। ਇਸ ਤਰ੍ਹਾਂ ਮੂਰਖ ਬਗਲੇ ਨੇ ਬਗਲੀ ਦਾ ਕਹਿਣਾ ਨਾ ਮੰਨਿਆ, ਦੁੱਧ ਦਾ ਸਵਾਦ ਲੈਂਦਾ ਲੈਂਦਾ ਮੱਛੀਆਂ ਤੋਂ ਵੀ ਚਲ ਗਿਆ। ਇਸ ਤਰ੍ਹਾਂ ਕਹਿੰਦੇ ਹੈਂ, ਤੁਸੀਂ ਆਪਣੀ ਪਤੀ ਵਰਤਾ ਧਰਮ ਵਾਲੀ ਜਿਹੜੀ ਹੈਂ ਇਸਤਰੀ ਹੈ, ਜੇ ਕਹਿੰਦੇ ਤੁਹਾਡਾ ਬਚਨ ਨਹੀਂ ਮੰਨੇਗਾ ਹੈਂ, ਅਤੇ ਬ੍ਰਹਮਾਨੰਦ ਲੈਂਦੇ ਲੈਂਦੇ ਇਹ ਨਾ ਹੋਵੇ ਜਿਹੜੇ ਦੁਨਿਆਵੀ ਰਾਜ ਹੈ ਵੀ ਤੇਰੇ ਹੱਥੋਂ ਚੱਲ ਜਾਏ, ਘਰ ਨੂੰ ਜਾਣਾ ਠੀਕ ਹੈ। ਰਾਜਾ ਕਹਿੰਦਾ ਮੈਂ ਇਹੋ ਜਿਹਾ ਮੂਰਖ ਥੋੜ੍ਹਾ ਕਿ ਤੇਰਾ ਬਚਨ ਮੰਨ ਕੇ ਬ੍ਰਹਮਾਨੰਦ ਤਿਆਗ ਦਿਆਂਗਾ, ਹਾਂਜੀ, ਤੇਰੇ ਰਾਸਤੇ ਲਾ ਕੇ ਮੈਂ ਘਰ ਜਾਂਦਾ ਤਾਂ ਮੂਰਖ ਆਵਾਂਗਾ, ਇਸ ਤਰ੍ਹਾਂ ਦਾ ਮੂਰਖ ਥੋੜ੍ਹਾ ਜਿਹਾ ਬ੍ਰਹਮਾਨੰਦ ਛੱਡ ਕੇ ਵਿਕਾਰਾਂ ਦੇ ਵਿੱਚ ਫਸਾਂਗਾ। ਫਿਰ ਰਾਜੇ ਨੇ ਗੱਲ ਸੁਣਾਉਂਦਿਆਂ, ਇਹ ਤਾਂ ਗਰੀਬ ਜ਼ਿਮੀਂਦਾਰ ਲੜਕਾ ਸੀ, ਇਹ ਲੜਕੀ ਜਿਸ ਵੇਲੇ ਉਹ ਕੰਨਿਆ ਅਮੀਰ ਦੇ ਘਰ ਵਿਆਹ ਹੀ ਗਈ, ਉੱਥੇ ਗਾਈਆਂ ਵੱਜਾਂ ਬਹੁਤ ਸੀ, ਕੰਨਿਆ ਕਹਿਣ ਲੱਗੀ ਮੇਰੇ ਘਰ ਵਿੱਚ ਕੋਈ ਗਾਂ ਵੱਜ ਨਹੀਂ। ਮੈਂ ਆਪਣੇ ਭਰਾ ਨੂੰ ਬੁਲਾ ਕੇ ਸਾਰਾ ਦੁੱਧ ਮੱਖਣ ਖੜਾ ਖੜਾ ਕੇ ਤਗੜਾ ਕਰਕੇ ਭੇਜਾਂ, ਇਹ ਗੱਲ ਸੋਚ ਕੇ ਭਰਾ ਨੂੰ ਕਹਿ ਲਿਆ। ਗਰਮੀਆਂ ਦੇ ਦਿਨ ਸਵੇਰੇ ਫਿਰ ਉਹਨੂੰ ਦਹੀਂ ਜਿਹੜੇ ਮੱਖਣ ਕੱਢਿਆ, ਟੁੱਟੇ ਹੋਏ ਭਰਾ ਨੂੰ ਹੱਥ ਮੂੰਹ ਧੋਇਆ, ਪੂਰੀ ਤਲੀ ਦੇ ਮੱਖਣ ਦਾ ਪੇੜਾ ਰੱਖ ਕੇ ਕਹਿੰਦੇ ਲੈ ਛੇਤੀ ਖਾ ਲਾ। ਉਹਨੂੰ ਵਿਚਾਰੇ ਮੱਖਣ ਕਾਦਾ ਨਹੀਂ ਦੇਖਣ ਲੱਗ ਪਿਆ, ਉੱਧਰ ਸੂਰਜ ਚਮਕਿਆ, ਪੂਰੀ ਗਰਮੀ ਮੱਖਣ ਜਿਹੜਾ ਪਿਘਲ ਕੇ ਥੱਲੇ ਡਿੱਗ ਰਿਹਾ। ਹੁਣ ਮੂਰਖ ਨੇ ਮੱਖਣ ਦਾ ਵੀ ਖਾਦਾ ਨਾ, ਉਹ ਥੱਲੇ ਤਿਪਕੇ ਸੀ, ਇਉਂ ਲਾ ਕੇ ਝਟਦਾ, ਇੰਨੇ ਨੂੰ ਇਲ ਨੇ ਝਪਟ ਮਾਰੀ, ਉਹ ਮੱਖਣ ਦਾ ਪੀੜਾ ਲੈ ਗਈ, ਹੈਂ ਕੁਝ ਮਿੱਟੀ ਡਿੱਪਿਆ, ਹੁਣ ਉੱਥੇ ਰੋਂਦਾ ਹੈ। ਕਹਿੰਦੇ ਮੈਂ ਇਸ ਤਰ੍ਹਾਂ ਮੂਰਖ ਨੇ ਜਿਹੜਾ ਮਹਾਂਪੁਰਖਾਂ ਨੇ ਦੱਸੇ ਬ੍ਰਹਮਾਨੰਦ ਨੂੰ ਛੱਡ ਕੇ ਵਿਕਾਰਾਂ ਦੇ ਆਨੰਦ ਨੂੰ ਚੱਟ ਕੇ ਹਮੇਸ਼ਾ ਲਈ ਰੋਂਦਾ ਰਹਿਣਾ। ਇਸ ਤਰ੍ਹਾਂ ਸਾਰੀ ਸਿੱਖ ਦਾ ਰਾਜਾ ਵੀ ਹੋਵੇ, ਜੇ ਮਹਾਂਪੁਰਖਾਂ ਦੇ ਬਚਨ ਅਨੁਸਾਰ ਨਹੀਂ ਚੱਲੇਗਾ, ਉਹ ਫਿਰ ਸਾਰੀ ਆਰਬਲਾ ਦੁੱਖ ਹੀ ਭੋਗੇਗਾ। ਇਸ ਵੇਲੇ ਮਹਾਂਪੁਰਖਾਂ ਦੇ ਬਚਨਾਂ ਦੇ ਮੁਤਾਬਕ ਜਿਹੜਾ ਬਿਸ਼ੇਰਾ ਨੂੰ ਛੱਡ ਕੇ ਪਰਮਾਤਮਾ ਨਾਂ ਜਪੇਗਾ, ਉਹ ਸੰਸਾਰ ਸੁਖੀ ਹੋਵੇਗਾ। ਇਸ ਤਰ੍ਹਾਂ ਕਹਿ ਕੇ ਰਾਜਾ ਜਿਹੜਾ ਸੀ ਜੰਗਲ ਨੂੰ ਤੁਰ ਗਿਆ। ਲਾਹਕੁਰੇ ਬੰਧਨ ਪਰ ਹੈ, ਹਰ ਕਾ ਨਾਮ ਜਪਤ ਨਿਸ਼ਚਰ ਹੈ। ਹੁਣ ਅੱਜ ਕੱਲ੍ਹ ਆ ਨਵੀਨ ਜਿਹੜੇ ਉਹ ਕਹਿੰਦੇ ਬੰਧਨਾ ਪਰ ਹੈ, ਪਰ ਜਿਹੜਾ ਸੰਪਰਦਾਇ ਪਾਠ ਹੈ ਬੰਧਨ ਤਾਂ ਦਿਨ ਔਂਕੜ ਆ, ਹਾਂਜੀ, ਇਸ ਵਾਸਤੇ ਨਾ ਅੱਖਰ ਵੱਖਰਾ ਨਹੀਂ ਬੋਲਣਾ, ਸੰਪਰਦਾਇ ਮਰਜ਼ਾਦਾ ਹੈ, ਕਿ ਬੰਧਨ ਪਾਠ ਇਕੱਠਾ ਕਰਨਾ। ਹੋਰ ਵੀ ਕਈ ਕਿਹਾ ਗੁਰਮੁਖ ਮੁਕਤੋ ਬੰਧਨ ਪਾਏ, ਸਬਦ ਵਿਚਾਰ ਛੁੱਟਿਆ ਨਾਏ, ਸੱਚ ਮਨ ਕਾਰਨ ਤੱਤਵ ਲੋਭੈ, ਸੁਭਰ ਸਰਵਰ ਮੈਲਨ ਧੋਵੈ, ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ। ਇਸ ਵਾਸਤੇ ਇਹ ਜਿਹੜਾ ਪਾਠ ਹੈ ਉਹ ਸੰਪਰਦਾ ਦਾ ਬੰਧਨ ਇਕੱਠਾ ਹੀ ਹੈ। ਚਾਹੇ ਲੱਖਾਂ ਕਰੋੜਾਂ ਕਹਿੰਦੇ ਬੰਧਨ ਵੀ ਜੀਵ ਦੇ ਗਲ ਪੈ ਜਾਣ, ਪਰ ਪਰਮਾਤਮਾ ਨਾਮ ਜਪਣਾ ਬੰਧਨ ਬਿਸਤਰ ਹੈ, ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ। ਅਣਖ ਮਾਇਆ ਰੰਗ ਤੇਖਣਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਇਹ ਮਾਇਆ ਦੇ ਬਹੁਤ ਤਰ੍ਹਾਂ ਦੇ ਰੰਗ ਹੈ, ਆਨੰਦ ਹੈ। ਇਹ ਬੰਦੇ ਦੀ ਜਿਹੜੀ ਭੁੱਖ ਪਿਆਸ ਇਹਨੂੰ ਬੁਝਾ ਨਹੀਂ ਸਕਦੀ। ਜਿੰਨਾ ਇਹਨਾਂ 'ਚ ਖਰਚਤ ਹੁੰਦਾ ਉਨੇ ਵਧੀ ਜਾਂਦੇ। ਅਤੇ ਜੇ ਪਰਮਾਤਮਾ ਦਾ ਨਾਮ ਜਪਣਾ ਭੁੱਖ ਤ੍ਰਿਵਲੋਂ, ਇਹ ਮਨ ਜਿਹੜਾ ਅਗਾਵੀ ਮਿਹਨੇ ਰੱਜ ਜਾਂਦਾ ਤ੍ਰਿਪਤ ਹੋ ਜਾਂਦਾ। ਇਹ ਮਾਰਗ ਇਹੋ ਜਾਤ ਅਕੇਲਾ, ਤੈਅ ਹਰ ਨਾਮ ਸੰਗੋਚ ਪਏਗਾ। ਪਾਤਸ਼ਾਹ ਕਹਿੰਦੇ ਜਿਹੜਾ ਜਮਾਂ ਦਾ ਰਸਤਾ ਵਿੱਚ ਜਦੋਂ ਜੀਵੇ ਇਕੱਲਾ ਜਾਂਦਾ ਉਸ ਜਗ੍ਹਾ ਪਰਮਾਤਮਾ ਦਾ ਨਾਮ ਹੀ ਦਾ ਸੇਲਾ ਮੈਨੇ ਸੁਖਦਾਈ, ਸੰਗੀ ਸਾਥੀ ਬਣ ਕੇ ਇਹਦੀ ਸਹਾਇਤਾ ਕਰਦਾ ਹੈ। ਆਮ ਹੁਣ ਜਿੰਨੇ ਆਪ ਪਾਠ ਕਰਦੇ ਆ ਸੁਖ ਮਿਲ ਚੈਟੀਆਂ ਵਿਰਲੇ ਆ, ਜਿਹਨੇ ਕੋਈ ਸੰਥਿਆ ਕੀਤੀ ਨਹੀਂ ਤਾਂ ਜਿਹ ਨੂੰ ਜਿਹੇ ਪੜ੍ਹੀ ਜਾਂਦੇ ਆ, ਤਿਆਰੀ ਲਾਉਂਦੇ ਹੀ। ਇਹ ਧਿਆਨ ਰੱਖਣਾ ਚਾਹੀਦਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰੂ ਪਰਮਗਤ ਪਾਈਐ। ਸੱਚੇ ਪਾਤਸ਼ਾਹ ਕਹਿੰਦੇ ਆ ਹਾਂਜੀ, ਐਸਾ ਜਿਹੜਾ ਨਾਮ ਪਰਮੇਸ਼ਰ ਦਾ ਸਤਿਗੁਰੂ ਨਾਲ ਸਿੱਖਿਆ ਲੈ ਕੇ ਮਨ ਵਿੱਚ ਹਮੇਸ਼ਾ ਧਿਆਉਣਾ ਕਰੀਏ। ਫਿਰ ਕਹਿੰਦੇ ਪਰਮਗਤ ਦੀ ਜਿਹੜੀ ਵੱਡੀ ਗਤੀ ਕਿਹੜੀ ਹੈ, ਕੇਵਲ ਮੋਕਸ਼ ਹੈ। ਰੱਬ ਵਿੱਚ ਭੇਦ ਹੋ ਜਾਣਾ ਪ੍ਰਾਪਤ ਹੋ ਜਾਂਦੀ ਹੈ। ਛੂਟਤ ਨਹੀਂ ਕੋਟ ਲੱਖ ਵਾਹੀ, ਨਾਮ ਜਾ ਉਸ ਤਹਿ ਪਾਰ ਪਰਾਹੀ। ਭਾਵੇਂ ਕਹਿੰਦੇ ਲੱਖਾਂ ਕਰੋੜਾਂ ਬਾਹਵਾਂ ਵਾਲਾ ਹੋਵੇ, ਭਾਵ ਬਹੁਤ ਹੀ ਦੇ ਭਰਾ ਹੋਣ, ਮਿੱਤਰਾਂ ਰੂਪੀ ਲੱਖਾਂ ਕਰੋੜਾਂ ਬਾਹਵਾਂ ਵਾਲਾ ਪੁਰਖ ਹੋਵੇ, ਪਰ ਇੰਨਾ ਕੁਝ ਹੋਣ ਨਾਲ ਜਮਾਂ ਤੋਂ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦਾ। ਅਤੇ ਜਿਹੜਾ ਨਾਮ ਜਪਣ ਵਾਲਾ ਗੁਰਮ ਪਿਆਰਾ, ਉਹ ਜਮਾਂ ਤੋਂ ਪਾਰ ਪੈ ਜਾਂਦਾ। ਨਾਮ ਜਪਦਾ ਪਾਰ ਪਰਾਹੀ, ਨਾਮ ਜਪਣ ਵਾਲਾ ਜਮਾਂ ਦੀ ਮਾਰ ਤੋਂ ਪਾਰ ਪੈ ਜਾਂਦਾ, ਭਾਵ ਛੁਟਕਾਰਾ ਪ੍ਰਾਪਤ ਕਰ ਜਾਂਦਾ। ਅਣਕ ਵਿਘਨ ਜਿਹੈ ਆਏ ਸੰਘਾਰ ਹੈ, ਹਰਕਾ ਨਾਮ ਤਤਕਾਲ ਹੋ ਜਾਵੇ। ਅਨੇਕਾਂ ਵਿਘਨ, ਬਹੁਤ ਰੁਕਾਵਟਾਂ ਅੱਗੇ ਜੀਵ ਨੂੰ ਪੈਣੀਆਂ, ਚੰਗੀਆਂ ਕੰਮਾਂ ਵੀ ਪੈ ਜਾਣੀਆਂ। ਜਿੱਥੇ ਆ ਕਹਿੰਦੇ ਇਹ ਜਿਹੜਾ ਜੀਵ ਨੂੰ ਸੰਘਾਰ ਹੈ, ਮੈਨੇ ਮਾਰ ਦਿੰਦੀਆਂ, ਦੁੱਖ ਦਿੰਦੀਆਂ, ਉਸ ਜਗ੍ਹਾ ਦੇ ਪਰਮਾਤਮਾ ਦਾ ਨਾਮ ਆ ਕੇ ਜੀਵ ਨੂੰ ਤਤਕਾਲ ਬੜੀ ਛੇਤੀ ਵਿਘਨਾਂ ਤੋਂ ਆਧਾਰੇ ਮੈਨੂੰ ਇਹਨੂੰ ਬਚਾ ਦਿੰਦਾ ਹੈ। ਕਬੀਰ ਸਾਹਿਬ 'ਤੇ ਸੰਕਟ ਆਇਆ, ਨਾਮ ਦੇ ਉੱਤੇ ਆਇਆ, ਹਾਂਜੀ ਸੀਤਾ 'ਤੇ ਆਇਆ, ਦਰੋਪਦੀ 'ਤੇ ਆਇਆ, ਮਰਦਾਨਾ ਦੀਦੀ ਚਾਂਦੀ 'ਤੇ ਆਏ, ਭਾਈ ਤਰਲੋਕੇ ਕਟਾਰੂ 'ਤੇ ਆਏ, ਉਹ ਨਾਮ ਦੀ ਬਰਕਤ ਨੇ ਉਹਨਾਂ ਦੀ ਰੱਖਿਆ ਹੋਈ ਹੈ। ਅਣਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾ ਵਿਸਰਾਮ। ਕਹਿੰਦੇ ਜਿਹੜਾ ਜੀਵ ਆ ਅਨੇਕਾਂ ਜੋਨੀਆਂ 'ਚ ਕਦੀ ਜੰਮਦਾ ਕਦੀ ਮਰਦਾ, ਮਰ ਕੇ ਕਿਹ ਜੰਮਦਾ, ਪਰ ਜਿਹੜਾ ਗੁਰਮੁਖ ਪਿਆਰਾ ਪਰਮੇਸ਼ੁਰ ਦਾ ਨਾਮ ਜਪਦਾ, ਨਾਮ ਜਪਣ ਦੀ ਬਰਕਤ ਨਾਲ ਵਿਸ਼ਰਾਮ ਨੇ ਉਹ ਟਕਾਅ ਅਵਸਥਾ ਨੂੰ ਪਾ ਲੈਂਦਾ, ਜੰਮਣ ਵਾਲੇ ਬੰਧਨ ਕੱਟੇ ਜਾਂਦੇ। ਹੋਂ ਮੈਲਾ ਮਲਕਬ ਹੁਣ ਧੋਵੈ, ਹਰ ਕਾ ਨਾਮ ਕੋਟ ਪਾਪ ਧੋਵੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਨੂੰ ਹੋਮੇ ਦੀ ਮੈਲ ਲੱਗ ਜਾਂਦੀ ਹੈ, ਹੋਮੇ ਦੀ ਮੈਲ ਕਰਕੇ ਮੈਲਾ ਹੋ ਜਾਂਦਾ। ਉਸ ਮੈਲ ਨੂੰ ਇਹ ਕਦੇ ਧੋ ਨਹੀਂ ਸਕਦਾ, ਕਿਵੇਂ ਧੋਵੇਗਾ, ਨਾ ਸਾਬਣ ਪਾਣੀ ਨਾਲ ਧੋ ਲੈਂਦੀ ਨਹੀਂ ਹੋਮੇ ਦੀ ਮੈਲ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਜੇ ਜਪੀਏ ਉਸ ਮੈਲ ਨੂੰ ਧੋ ਕੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਖੋਵੇ ਮੈਨੇ ਨਾਸ ਕਰ ਦਿੰਦਾ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕ। ਪਾਤਸ਼ਾਹ ਕਹਿੰਦੇ ਐਸਾ ਜਿਹੜਾ ਪਵਿੱਤਰ ਨਾਮ ਆ ਉਹ ਮਨ ਦੇ ਵਿੱਚ ਰੰਗ ਮੈਨੇ ਪ੍ਰੇਮ ਕਰਕੇ ਜਪਣਾ ਚਾਹੀਦਾ, ਦਿਖਾਵਾ ਨਹੀਂ, ਸੱਚੇ ਇਰਾਦੇ ਨਾਲ ਜਪਣਾ ਚਾਹੀਦਾ। ਮੈਂ ਤਾਂ ਮੰਗਤਾ ਵੀ ਰਾਮ ਰਾਮ ਕਰਦਾ ਫਿਰਦਾ ਮੋਟਾ ਢੇਲੇ, ਲਾਲਾ ਵੀ ਤੱਕੜੀ ਤੋਲਣ ਰਾਮ ਕਹਿੰਦਾ, ਚੋਰ ਵੀ ਕੁੱਟ ਤੋਂ ਬਚਣ ਵਾਸਤੇ ਕਹਿੰਦਾ ਰਾਮ ਦੀ ਸੌਂ, ਪਰ ਨਹੀਂ ਜਿਸ ਤਰ੍ਹਾਂ ਧੂਮ ਪ੍ਰਹਲਾਦ ਨੇ ਸੱਚੇ ਇਰਾਦੇ ਨਾਲ ਜਪਿਆ ਇਵੇਂ ਜਪਣਾ। ਨਾਨਕ ਪਾਈਆ ਸਾਧ ਵਿਅਸ। ਮਹਾਰਾਜ ਕਹਿੰਦੇ ਜਿਹੜੀ ਨਾਮ ਦੀ ਬਰਕਤ ਆ ਇਹ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿਹੜਾ ਨਾਮ ਜਪਣ ਵਾਲਾ ਉਹ ਕੋਈ ਨਾਮ ਮਿਲੇਗਾ, ਜਿਹੜਾ ਹੁਣ ਮਾੜੀਆਂ ਆਦਤਾਂ 'ਚ ਪਿਆ ਉੱਥੇ ਤੋਂ ਉਹੀਆਂ ਆਦਤਾਂ ਮਿਲਣਗੀਆਂ ਉੱਠੀਆਂ। ਜੇ ਮਰ ਕੇ ਗਨੇ ਜਾਹ ਨਾ ਕੋਸਾ, ਹਰ ਖਾਨ ਉਹਾ ਸੰਤੋਸ਼। ਜਿਹੜਾ ਕਹਿੰਦੇ ਜਮਾਂ ਦਾ ਮਾਰਗ ਪਰਲੋਕ ਦਾ ਰਸਤਾ, ਉਹਦੇ ਜਿਹੜੇ ਖੋਹ ਆ ਉਹ ਗਿਣੇ ਨਹੀਂ ਜਾਂਦੇ ਹਨ। ਪਰਮਾਤਮਾ ਦਾ ਨਾਮ ਜਦੋਂ ਜਾਏਗਾ ਉਸ ਰਸਤੇ 'ਚ ਵੀ ਜੀਵ ਦੇ ਨਾਲ ਤੋਸਾ, ਇਹ ਰਾਹਦਾਰੀ ਦਾ ਖਰਚਾ ਬਣ ਜਾਂਦਾ। ਜਦੋਂ ਮੁਸਾਫਰੀ 'ਤੇ ਜਾਈਏ ਨਾ ਖਾਣ ਪੀਣ ਲਈ ਜਿਹੜੀਆਂ ਚੀਜ਼ਾਂ ਲਈ ਆਈ ਦੀਆਂ ਉਹਨਾਂ ਨੂੰ ਟੋਸਟਾ ਕਹਿ ਦਿੰਦੇ ਹਾਂ। ਹਾਂਜੀ, ਧਰਮ ਸ਼ਾਸਤਰਾਂ ਦੇ ਵਿੱਚ ਪ੍ਰਲੋਕ ਦਾ ਅਰਥ 365 ਸਾਲ ਦੇ ਲਿਖਿਆ ਕਈ ਗ੍ਰੰਥਾਂ ਦੇ। ਇਸ ਵਾਸਤੇ ਹੁਣ ਮੂਰਖ ਰਾਜੇ ਦੀ ਸਾਖੀ ਹੈ, ਇੱਕ ਰਾਜਾ ਬੜਾ ਬੇਮੁੱਖ ਸੀ, ਪੁਰਾਣੀ ਤਾਂ ਸਿਮਰਨ ਵਾਲੀ ਸੀ, ਇਸ਼ਨਾਨ ਕਰਨਾ, ਭਜਨ ਕਰਨਾ, ਸਿਮਰ ਤੋਂ ਬਿਨਾਂ ਕੋਈ ਖਾਣਾ ਪੀਣਾ। ਉਹਨੂੰ ਵੀ ਬਹੁਤ ਸਮਝਾਇਆ ਕਰੇ ਕਿ ਮਨੁੱਖ ਦੇ ਮਿਲੀ ਹੈ, ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਪਾਣੀ ਕਰੋ, ਭਜਨ ਬਾਣੀ ਕਰੋ। ਪਰ ਉਹ ਵੀ ਬੜਾ ਢੀਠ ਸੀਗਾ, ਉਹ ਸੁੱਤਾ ਰਿਹਾ ਕਰੇ ਅਤੇ ਬਚਨ ਕੋਈ ਮੰਨਿਆ ਹੀ ਨਾ ਕਰੇ। ਬਾ ਉੱਠ ਕੇ ਜਿਹੜੇ ਦੁਨੀਆਂ ਦੇ ਵਿਹਾਰ ਵਿਹੂਰ ਜਿਹਾ ਲੱਗ ਜਾ ਕਰੇ। ਪੁਰਾਣੇ ਗੁੱਸੇ ਜਗ੍ਹਾ ਨੇ ਕਹਿਣ ਲੱਗੀ, ਤੁਸੀਂ ਤਾਂ ਬੜੇ ਮੂਰਖ ਹੋ, ਜਿਹੜੇ ਮਹਾਰਾਜ ਦੀ ਬੰਦਗੀ ਨਹੀਂ ਗੱਲ। ਰਾਜਾ ਕਹਿਣ ਲੱਗਿਆ ਮੈਨੂੰ ਮੂਰਖ ਕਿਹਾ, ਕੋਈ ਕਾਰਨ ਸਮਝ ਨਹੀਂ ਆਉਂਦੀ ਕਿ ਮੇਰੇ 'ਚ ਮੂਰਖਤਾ ਕੀ ਹੈ। ਰਾਜੇ ਨੇ ਸ਼ਹਿਰ 'ਚ ਡਾਉਂਡੀ ਪਟਾ ਦਿੱਤੀ, ਸਾਰੇ ਮੂਰਖ ਸਾਧ ਲੈ। ਕਹਿੰਦੇ ਜਿਹੜਾ ਸਾਰਿਆਂ 'ਚੋਂ ਮੂਰਖ ਸੀ ਉਹਨੂੰ ਸੋਨੇ ਦੀ ਸੋਟੀ ਫੜਾ ਕੇ ਕਹਿਣ ਲੱਗਾ, ਜਿਹੜਾ ਤੇਰੇ ਨਾਲ ਵੱਡਾ ਮੂਰਖ ਹੋਵੇ ਨਾ ਇਹ ਸੋਟੀ ਉਹਨੂੰ ਦੇਣੀ, ਇਹ ਗਾਇਕ ਤੋੜ। ਬਸ ਉਹ ਬੀਤਦਾ ਗਿਆ, ਰਾਜਾ ਬਿਮਾਰ ਹੋ ਗਿਆ। ਹਾਂਜੀ, ਅਤੇ ਵਜ਼ੀਰਾਂ ਨੂੰ ਕਹਿੰਦਾ ਤੂੰ ਮੂਰਖ ਨੂੰ ਬੁਲਾਓ। ਹੈਂ, ਮੂਰਖ ਨੂੰ ਬੁਲਾਇਆ, ਉਹ ਪੁੱਛਿਆ ਕਿ ਰਾਜਾ ਕੀ ਗੱਲ ਹੈ। ਰਾਜਾ ਕਹਿੰਦਾ ਵੀ ਮੈਂ ਤਾਂ ਜਾ ਰਿਹਾ, ਅਤੇ ਤੈਨੂੰ ਕੋਈ ਮੂਰਖੇ ਨਹੀਂ ਲੱਗਿਆ। ਹੈਂ, ਮੂਰਖ ਕਹਿਣ ਲੱਗਾ ਰਾਜਾ ਤੁਸੀਂ ਕਿੱਥੇ ਚੱਲੇ ਹਾਂ। ਰਾਜਾ ਕਹਿੰਦਾ ਮੈਂ ਪਰਲੋਕ ਜਾ ਰਿਹਾ। ਮੂਰਖ ਕਹਿਣ ਲੱਗਾ ਫਿਰ ਤੁਸੀਂ ਉੱਥੇ ਜਾ ਕੇ ਕਦੋਂ ਮੁੜ ਕੇ ਆਓਗੇ। ਰਾਜਾ ਕਹਿੰਦਾ ਫਿਰ ਮੁੜ ਕੇ ਕਿੱਥੇ ਆਉਣਾ। ਮੂਰਖ ਕਹਿੰਦਾ ਰਾਜਾ ਅਤੇ ਦੱਸ ਕਿੰਨੇ ਬਹੁਤ ਦੂਰ ਜਾਣਾ। ਰਾਜਾ ਕਹਿੰਦਾ ਉਹਨਾਂ ਕੂਹਾਂ ਦੀ ਗਿਣਤੀ ਗੁਣਤੀ ਨਹੀਂ ਕੋਈ ਹੈਗੀ। ਮੂਰਖ ਕਹਿੰਦਾ ਅਤੇ ਜੇ ਇੰਨੀ ਦੂਰ ਜਾਣਾ ਆ ਤਾਂ ਆਪ ਦੱਸੋ ਕਿ ਤੁਹਾਡੇ ਨਾਲ ਕੋਈ ਜਾਏਗਾ ਕਿ ਨਹੀਂ ਜਾਏਗਾ। ਤੁਹਾਡੀਆਂ ਰਾਣੀ ਜਾਣਗੀਆਂ, ਤੁਹਾਡੇ ਪੁੱਤ ਜਾਣਗੇ, ਫੌਜ ਜਾਏਗੀ, ਵਜ਼ੀਰ ਜਾਣਗੇ, ਕੋਈ ਹੋਰ ਰਿਸ਼ਤੇਦਾਰ ਜਾਏਗਾ। ਰਾਜਾ ਕਹਿਣ ਲੱਗਾ ਇਹਨਾਂ 'ਚੋਂ ਤਾਂ ਕਿਸੇ ਨੇ ਵੀ ਨਾਲ ਨਹੀਂ ਜਾਣਾ, ਇਕੱਲਾ ਹੀ ਜਾਊਂਗਾ। ਮੂਰਖ ਕਹਿੰਦਾ ਕੋਈ ਤੇਰੇ ਖਜ਼ਾਨੇ ਜਾਣਗੇ, ਮਾਇਆ ਜਾਏਗੀ, ਰਾਤੇ ਖਾਣ ਪੀਣ ਵਾਲਾ ਕੋਈ ਤੋਸਾ ਵਗੈਰਾ ਲੈ ਕੇ ਜਾਓਗੇ। ਹਾਂਜੀ, ਰਾਜਾ ਕਹਿੰਦਾ ਨਹੀਂ ਕੁਝ ਵੀ ਨਹੀਂ, ਖਾਲੀ ਆਏ ਤਾਂ ਖਾਲੀ ਜਾਊਂਗਾ। ਇਹ ਗੱਲ ਸੁਣੀ ਮੂਰਖ ਕਹਿਣ ਲੱਗਾ ਰਾਜਾ ਜੇ ਇੰਨੇ ਖਜ਼ਾਨੇ ਪਾ ਕੇ ਰਸਤੇ 'ਚ ਤੁਸੀਂ ਕੋਈ ਚੀਜ਼ ਤੇਰੇ ਨਾਲ ਸਿਹਤ ਵਾਲੀ ਨਹੀਂ ਜਾਣੀ, ਸੰਬੰਧੀ ਨਹੀਂ ਜਾਣੇ, ਹੈਂ ਕਿਸੇ ਨੂੰ ਨਾਲ ਨਹੀਂ ਲਿਜਾ ਸਕਦਾ, ਹੈਂ ਸਾਰੇ ਮੂਰਖਾਂ 'ਚੋਂ ਵੱਡਾ ਮੂਰਖ ਤੂੰ ਆ, ਇੰਨੀ ਸਮਝ ਰੱਖਦਿਆਂ ਵੀ ਸਾਰੀ ਜ਼ਿੰਦਗੀ ਹੈਂ ਪਰਮੇਸ਼ੁਰ ਦਾ ਨਾਮ ਨਹੀਂ ਚੱਕਿਆ, ਪੁੰਨਦਾ ਨਹੀਂ ਕਿਹਾ, ਕੋਈ ਚੰਗਾ ਕੰਮ ਨਹੀਂ ਕੀਤਾ, ਦੁਨੀਆਂ 'ਤੇ ਕੋਈ ਨੇਕੀ ਕਰਕੇ ਜਸ ਨਹੀਂ ਖੱਟਿਆ। ਕਹਿੰਦੇ ਆਈ ਦੀ ਛੋਟੀ ਤਾਂ ਦਿੱਤੀ ਸੀ, ਇਹਨੂੰ ਸੰਭਾਲ ਲਾ, ਸਾਰਿਆਂ ਨੂੰ ਵੱਡਾ ਮੂਰਖ ਤੂੰ ਹੀ। ਹੁਣ ਰਾਣੀ ਦੇ ਬਚਨ ਨੂੰ ਚੇਤੇ ਕਰਦਾ ਕਿ ਜੇ ਮੈਂ ਰਾਣੀ ਦਾ ਕਹਿਣਾ ਮੰਨ ਕੇ ਭਜਨ ਕਰਦਾ, ਅੱਜ ਉਹ ਨਾਮ ਮੇਰੇ ਨਾਲ ਸਹਾਇਤਾ ਕਰਦਾ, ਹੈਂ ਮੈਂ ਮੂਰਖ ਨੂੰ ਕੋਈ ਵੀ ਨਹੀਂ ਕੀਤਾ, ਜਿਹੜੇ ਪ੍ਰਲੋਕ ਦੇ ਵੱਡੇ ਲੰਮੇ ਰਸਤੇ ਜਾਣਾ, ਕਿਸੇ ਨੇ ਮੇਰੀ ਸਹਾਇਤਾ ਨਹੀਂ ਕਰਨੀ। ਇਸ ਕਰਕੇ ਮਹਾਰਾਜ ਨੇ ਵੀ ਬਚਨ ਕੀਤੇ ਨਾ, ਕਪਟ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀਤਾ ਪਾਵਣਾ, ਹੁਕਮ ਕੀ ਮਨ ਭਾਵ ਦੇ ਰਾਹ ਪੀੜਾ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸਾ ਖਰਾ ਡਰਾਵਣਾ, ਕਰਾਉਗਣ ਪੱਛੋ ਤਾਵਣਾ। ਭਜਨ ਨਹੀਂ ਕਰਦਾ, ਬਸ ਸਾਰੀ ਉਮਰ ਇਸ ਤਰ੍ਹਾਂ ਧੰਦ ਪਿੱਟਦਾ ਤੁਰ ਜਾਂਦਾ। ਇਹ ਇੱਛਾ ਹੀ ਨਹੀਂ ਕਿ ਮੈਂ ਮੁਕਤ ਕੋਈ ਕਰ ਲਾਂ, ਮੁਕਤੀ ਦਾ ਪਾ ਕਰ ਲਾਂ। ਜੇ ਪੈਡਾ ਮਹੰਦ ਗੁਬਾਰਾ ਹਰਕਾ ਨਮ ਸੰਗੂ ਜਿਆਰਾ, ਇਹ ਜਿਹੜਾ ਜਮਾਂ ਦਾ ਰਸਤਾ ਇਹਦੇ 'ਚ ਬੜਾ ਗਾੜਾ ਘੁੱਪ ਹਨੇਰਾ ਆ। ਗੁਬਾਰ ਮੈਨੇ ਬੜਾ ਗਾੜਾ ਹਨੇਰਾ, ਅੰਧ ਗੁਬਾਰਾ ਮੈਨੇ ਘੁੱਪ ਹਨੇਰਾ ਬੜਾ, ਜਿਵੇਂ ਅੰਨੇ ਨੂੰ ਕੋਈ ਦੀਦਾ ਨਹੀਂ। ਇਹ ਅੰਧਾ ਖੂਹ ਆ ਜਿੱਥੇ ਨਗਨ ਮੇਰੇ ਕੋਲ ਸਾਰਿਆਂ ਕੋਲ ਨਜ਼ਰ ਨਹੀਂ ਆਉਂਦਾ। ਅੰਧ ਗੁਬਾਰਾ ਮੈਨੇ ਘੁੱਪ ਹਨੇਰਾ, ਗੁਬਾਰ ਹਨੇਰਾ, ਗਾੜਾ ਹਨੇਰਾ। ਹਰਕਾ ਨਾਮ ਸੰਗੋ ਜੀ ਆ ਰਹਾ, ਪਰਮਾਤਮਾ ਦਾ ਨਾਮ ਉੱਥੇ ਤੈਨੂੰ ਰੋਸ਼ਨੀ ਕਰਨ ਵਾਲਾ ਆ। ਜਹਾਂ ਪੰਨ ਤੇਰਾ ਕੋਨ ਸਿੰਘਨ ਨੂੰ, ਹਰਕਾ ਨਾਮ ਤੇ ਨਾਲ ਪਛਾਣ, ਜਿਹੜੇ ਜਮਾਂ ਦੇ ਰਾਸਤੇ ਤੇਰਾ ਕੋਈ ਸਿੰਘਨ ਨੂੰ ਕੋਈ ਤੈਨੂੰ ਸਿਆਣਨ ਵਾਲਾ, ਤੇਰਾ ਕੋਈ ਬਾਕ ਬਕਾਰ ਨਹੀਂ ਬਣੇਗਾ, ਉੱਥੇ ਪਰਮਾਤਮਾ ਦਾ ਨਾਮ ਤੇਰੇ ਨਾਲ ਹਾਂਜੀ ਪਛਾਣੂ ਮੈਨੇ, ਜਾਣਕਾਰ ਮਿੱਤਰ ਹੋਏਗਾ। ਜੈ ਮਹਾਂ ਭਿਆਨ ਤਪ ਬਹੁ ਕਾਮ, ਤੈ ਹਰਕੇ ਨਾਮ ਕੀ ਤੂੰ ਪਰੇਸ਼ਾਨ। ਜਿਹੜੇ ਜਮਾਂ ਦੇ ਰਾਸਤੇ ਬੜੀ ਭਿਆਨਕ ਕਾਮ, ਮੈਨੂੰ ਬੜੀ ਧੁੱਪ ਹੋਏਗੀ, ਬਹੁਤ ਤਪਸ਼ ਗਰਮੀ ਪੈ ਰਹੀ ਹੈ, ਉੱਥੇ ਕਹਿੰਦੇ ਤੇਰੇ ਉੱਤੇ ਪਰਮਾਤਮਾ ਦੇ ਨਾਮ ਦੀ ਸ਼ਾਮ ਮੈਨੇ ਛਾਇਆ ਹੋਵੇਗੀ। ਜਹਾਂ ਤ੍ਰੇਖਾ ਮਨ ਤੁਝ ਆ ਕਰਖ ਹੈ, ਤੈ ਨਾਨਕ ਹਰ ਅੰਮ੍ਰਿਤ ਵਰਖ ਹੈ। ਜਿਹੜੇ ਜਮਾਂ ਦੇ ਰਸਤੇ ਖਾਂਦੇ ਨੇ, ਪਿਆਸ ਤੇਰੇ ਮਨ ਨੂੰ ਅਕਰ ਖਾਂਦੇ ਨੇ, ਖਿੱਚੇਗੀ ਸਤਾਏਗੀ। ਪਾਤਸ਼ਾਹ ਕਹਿੰਦੇ ਉੱਥੇ ਪਰਮਾਤਮਾ ਦਾ ਨਾਮ ਅੰਮ੍ਰਿਤ ਦੀ ਵਰਖਾ ਤੇਰੇ ਉੱਤੇ ਬਰਾਵੇਗਾ। ਭਗਤ ਜਨਾਂ ਕੀ ਵਰਤਨ ਨਾਮ, ਵਾਹਿਗੁਰੂ ਮਹਾਰਾਜ ਕਹਿੰਦੇ ਉੱਥੇ ਪਰਮਾਤਮਾ ਦਾ ਨਾਮ ਅੰਮ੍ਰਿਤ ਦੀ ਵਰਖਾ ਤੇਰੇ ਉੱਤੇ ਵਰੇਗੀ। ਭਗਤ ਜਨੇ ਵਰਤਨ ਨਾਮ ਸੰਤ ਜਨਾਂ ਦੇ ਮਨ ਵਿੱਚ ਨਾਮ ਪਰਮਾਤਮਾ ਦੇ ਭਗਤ ਜਨਾਂ ਦੀ ਜਿਹੜੀ ਬਾਹਰਲੀ ਵਰਤਨ ਬਾ ਦੇਵਾ ਕਿਰਿਆ ਆ ਉਹ ਪਰਮੇਸ਼ਰ ਦਾ ਨਾਮ ਹੈ। ਜਿਹੜੇ ਸੰਤ ਜਨ ਉਹਨਾਂ ਦੇ ਮਨ 'ਚ ਨਾਮ ਦਾ ਵਿਸ਼ਰਾਮ ਨਿਵਾਸ, ਹਰ ਵੇਲੇ ਨਾਮ ਜਪਦੇ ਰਹਿੰਦੇ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਵਿਰਜਨ ਕੋਟ, ਪਰਮੇਸ਼ਰ ਦਾ ਨਾਮ ਦਾਸਾਂ ਦੀ ਓਟ ਹੈ। ਮਤਲਬ ਢਾਲ ਰੂਪ ਰੱਖਿਆ ਕਰਨ ਵਾਲਾ ਪਰਮਾਤਮਾ ਨਾਮ। ਕਰੋੜਾਂ ਗੁਰਮੁਖ ਜਿਹੜੇ ਆ ਉਹ ਜਿਹੜੇ ਕਾਮ ਕਰੋ ਲੰਬੋ ਹੰਕਾਰ ਇਹ ਬੈੜੀ ਨਾ ਤੋਂ ਉਧਰੇ ਮੈਨੇ ਬਚ ਗਏ, ਉਧਾਰ ਹੋ ਗਿਆ। ਹਰ ਜਸ ਕਰ ਸਨ ਦਿਨ ਰਾਤ, ਹਰ ਹਰ ਉਹ ਸਾਧ ਕੁਮਾਰ ਜਿਹੜੇ ਸੰਤ ਜਨ ਦਿਨ ਰਾਤ ਪਰਮਾਤਮਾ ਦਾ ਜਸ ਕਰਦੇ ਆ। ਜਿਹੜੇ ਸੰਤ ਜਨ ਹਮੇਸ਼ਾ ਪਰਮਾਤਮਾ ਦਾ ਨਾਮ ਜਪਣ ਔਸ਼ਰੀ ਦਵਾਈ ਨੂੰ ਪਰਮਾਤਮਾ ਨੇ ਕਮਾਉਂਦੇ ਆ, ਇਹਦੀ ਸੇਵਨ ਕਰਦੇ, ਇਹਨੂੰ ਖਾਂਦੇ ਆ। ਹਰ ਜਨ ਕੇ ਹਰ ਨਾਮ ਨਿਧਾਨ, ਪਾਵਨ ਜਨ ਕਿਨੋਂ ਦਾਨ। ਪਰਮਾਤਮਾ ਦੇ ਸੰਤ ਜਨਾਂ ਦੇ ਕੋਲ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ, ਜਿਹਦੇ ਨਾਲ ਬੜੇ ਬੜੇ ਕੰਮ ਕਰੀ ਜਾਂਦੇ। ਪਰਮਾਤਮਾ ਨੇ ਕਹਿੰਦੇ ਸੰਤ ਜਨਾਂ ਨੂੰ ਨਾਮ ਦਾ ਦਾਨ ਦੇਣਾ ਕੀਤਾ। ਮੰਤਨ ਰੰਗ ਰੱਤੇ ਰੰਗ ਏਕਾ ਨਾਨਕ ਜਨ ਕਹਿੰਦੇ ਤੂੰ ਦੇਖ। ਪਾਤਸ਼ਾਹ ਕਹਿੰਦੇ ਆ ਮਨ ਕਰਕੇ ਉਹ ਇੱਕ ਦੇ ਰੰਗ ਪਿਆਰ ਦੇ ਵਿੱਚ ਰੱਤੇ ਹੋਏ, ਧਨ ਕਰਕੇ ਵੀ ਇੱਕ ਪਰਮੇਸ਼ੁਰ ਦੇ ਪਿਆਰ 'ਚ ਰੰਗੇ ਹੋਏ ਆ, ਸੇਵਾ ਕਰੀ ਜਾਂਦੇ। ਮਨ ਤਨ ਦੇ ਰੰਗ ਪਿਆਰ ਵਿੱਚ, ਇੱਕ ਨਿਰੰਕਾਰ ਦੇ ਰੰਗ ਆਨੰਦ ਵਿੱਚ ਹਰ ਵੇਲੇ ਰੰਗੇ ਹੋਏ ਆ। ਮਹਾਰਾਜ ਕਹਿੰਦੇ ਜਿਹੜੀ ਸੰਤ ਜਨਾਂ ਦੀ ਬਿਰਤੀ ਆ ਉਹ ਬੜੀ ਗਿਆਨ ਵਾਲੀ ਵਿਵੇਕ ਵਾਲੀ, ਵਿਵੇਕ ਹੈ ਮੈਨੇ ਗਿਆਨ ਵਾਲੀ। ਸੰਤਾਂ ਦੀ ਬਿਰਤੀ ਉਪਜੀਵਿਕਾ ਜਿਹੜੀ ਹੈ ਉਹ ਵੀ ਗਿਆਨ ਵਾਲੀ ਹੈ, ਉਹ ਵੀ ਹਾਂਜੀ ਕਿਸੇ ਦਾ ਘਾਤ ਨਹੀਂ ਕਰਦੇ। ਮਹਾਤਮਾ ਦੇ ਹਿਰਦੇ 'ਚ ਬਿਰਤ, ਬਰਾਗ ਅਤੇ ਵਿਵੇਕ, ਇਹ ਦੋਨੋਂ ਜਿਹੜੇ ਮੁੱਖ ਸਾਧਨ ਹੈਗੇ ਆ। ਹਰ ਕਾ ਨਾਮ ਜਨਕਾ ਮੁਕਤ ਯੋਗ, ਹਰ ਕਾ ਨਾਮ ਜਨਕਾ ਤ੍ਰਿਪਤ ਹੋ। ਪਰਮਾਤਮਾ ਨਾਮ ਸੰਤ ਜਨਾਂ ਨੂੰ ਮੁਕਤੀ ਦੀ ਯੋਗਤੀ ਬਖਸ਼ਣ ਵਾਲਾ, ਮੁਕਤੀ ਦੀ ਯੋਗਤੀ ਦੇਣ ਵਾਲਾ। ਪਰਮਾਤਮਾ ਨਾਮ ਸੰਤ ਜਨਾਂ ਨੂੰ ਤ੍ਰਿਪਤੀ, ਤ੍ਰਿਪਤ ਕਰਨ ਵਾਲਾ। ਭੁਗਤ, ਭੁਗਤ ਇੱਕ ਭੋਜਨ ਹੈ ਜਿਹੜਾ ਯੋਗੀ ਖਾਂਦੇ, ਖੁਰਾਕ ਆ ਉਹਨਾਂ ਦੀ। ਹਰ ਕਾ ਨਾਮ ਜਨਕਾ ਰੂਪ ਰੰਗ, ਹਰ ਕਾ ਨਾਮ ਜਪ ਕਾ ਪਰੈਨ ਭੰਗ। ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਸੁੰਦਰ ਰੂਪ ਵੀ ਹੈ ਅਤੇ ਰੰਗ ਵੀ ਹੈ। ਪਰਮਾਤਮਾ ਦਾ ਨਾਮ ਜਪਦੇ ਹਾਂ ਕਦੇ ਵੀ ਭੰਗ ਮੈਨੇ ਵਿਘਨ ਨਹੀਂ ਪੈਂਦਾ, ਹਮੇਸ਼ਾ ਨਾਮ ਜਪਦੇ ਆ, ਨਾਮ ਦੀ ਬਰਕਤ ਉਹਨਾਂ ਦੀ ਰੱਖਿਆ ਕਰਦੀ ਹੈ। ਹਰ ਕਾ ਨਾਮ ਜਨਕੀ ਵਡਿਆਈ, ਹਰ ਕੇ ਨਾਮ ਜਨ ਸੁਭਾਅ ਪਾਈ। ਪਰਮਾਤਮਾ ਦਾ ਨਾਮ ਇਹਦੇ ਨਾਲ ਹੀ ਸੰਤ ਜਨਾਂ ਦੀ ਵਡਿਆਈ ਹੁੰਦੀ ਹੈ, ਵਡਿਆਈ ਦਾ ਰੂਪ ਹੈ, ਵਡਿਆਈ ਮਿਲਦੀ ਹੈ। ਪਰਮਾਤਮਾ ਨਾਮ ਕਰਕੇ ਸੰਤ ਜਨਾਂ ਨੂੰ ਦੁਨੀਆਂ 'ਤੇ ਸੋਭਾ ਪ੍ਰਾਪਤ ਕੀਤੀ ਹੈ। ਹਰ ਕਾ ਨਾਮ ਜਨਕਾ ਭੋਗ ਯੋਗ, ਹਰ ਕਾ ਨਾਮ ਜਪਤ ਕਾ ਸੁਨਾਣ ਯੋਗ। ਪਰਮਾਤਮਾ ਦਾ ਨਾਮ ਸੰਤ ਜਨ ਨੂੰ ਭੋਗ ਅਤੇ ਯੋਗ, ਭੋਗ ਪਦਾਰਥਾਂ ਨੂੰ ਯੋਗ ਮਾਲਕ ਨਾਲ ਜੁੜਨ ਵਾਲੀ ਮਤ ਦੇਣ ਵਾਲਾ ਨਾਮ, ਬਾਣੀ ਹੀ ਉਹਨਾਂ ਵਾਸਤੇ ਯੋਗ ਹੈ। ਪਰਮਾਤਮਾ ਨਾਮ ਜਪਣ ਤੋਂ ਉਹਨੂੰ ਕਿਸੇ ਨੂੰ ਵਿਯੋਗ ਜਿਹੜਾ ਵਿਛੋੜਾ ਨਹੀਂ ਹੁੰਦਾ, ਦੁੱਖ ਨਹੀਂ ਹੁੰਦਾ। ਇਸ ਕਰਕੇ ਹਮੇਸ਼ਾ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ। ਜਨ ਦਾ ਧਾਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਗੁਰਮੁਖ ਪਿਆਰੇ ਪਰਮਾਤਮਾ ਨਾਮ ਦੀ ਸੇਵਾ 'ਚ ਰਚੇ ਰਹਿੰਦੇ ਆ। ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਆ, ਹਰੀ, ਵਿਸ਼ਨੂੰ ਅਤੇ ਹਰ ਸ਼ਿਵ ਜੀ, ਬ੍ਰਹਮਾ, ਤਿੰਨੇ ਦੇਵਤਿਆਂ ਕਰਕੇ ਪੂਜਾ ਯੋਗ ਹੈ। ਤਿੰਨੇ ਦੇਵਤੇ ਉਹਨਾਂ ਦਾ ਸਤਿਕਾਰ ਕਰਦੇ ਆ, ਜਿਵੇਂ ਮਹਾਰਾ ਹਰਪਾਲ ਗਏ ਸੀ ਉੱਧਰ ਰਿਸ਼ੀਕੇਸ਼ ਦੇ ਉੱਪਰ, ਇੱਕ ਹੀ ਦਿਨ ਚੌਂਕੜਾ ਰੱਖਿਆ, ਇੱਕ ਹੀ ਦਿਨਾਂ ਬਾਅਦ ਉੱਠੇ, ਕਹਿਣ ਲੱਗੇ ਬ੍ਰਹਮ ਦਿਨ ਪੂਜਿਆ ਮੈਂ ਸਲਵਾਨ ਨੂੰ ਆਪਣੇ, ਉਸੇ ਦੇ ਸਾਰਾ ਨਕਸ਼ਾ ਦਿਖਾ ਦਿੱਤਾ ਸੀ। ਹਰ ਹਰ ਜਨਕ ਹੈ ਮਾਲਕ ਜੀ, ਨਾ ਹਰ ਸਨ ਜਨਕ ਉਹ ਆਪਰਭ ਜੀ। ਜਿਹੜੇ ਗੁਰਮੁਖ ਪਿਆਰੇ ਉਹਨਾਂ ਕੋਲ ਪਰਮਾਤਮਾ ਦਾ ਨਾਮ ਹੀ ਮਾਲ ਆ, ਅਤੇ ਨਾਮ ਹੀ ਉਹਨਾਂ ਕੋਲ ਖਜ਼ਾਨਾ ਆ, ਜਿਹਦੀ ਬਰਕਤ ਨਾਲ ਸਭ ਕੁਝ ਕਰਦੇ। ਉਹ ਗੁਰਮੁਖ ਜਿਨ੍ਹਾਂ ਨੂੰ ਮਾਲਕ ਨੇ ਖੁਸ਼ ਹੋ ਕੇ ਇਹ ਨਾਮ ਰੂਪੀ ਧਨ ਦਿੱਤਾ, ਇਹ ਨਾਮ ਦੀ ਬਰਕਤ ਨਾਲ ਸਾਰੇ ਕਾਰਜ ਉਹਨਾਂ ਦੇ ਸਿੱਧ ਹੁੰਦੇ। ਹਰ ਹਰ ਜਨ ਕਹਿ ਉੱਠ ਤਾਣੀ, ਹਰ ਪ੍ਰਤਾਪ ਜਨ ਵਰਨ ਜਾਣੀ। ਪਰਮਾਤਮਾ ਦੇ ਕੋਲ, ਹਾਂਜੀ, ਪਰਮਾਤਮਾ ਦਾ ਨਾਮ ਹੀ ਸਤਾਣੀ, ਇਹ ਸ਼ਹਿਦ ਬਲ ਦੇ ਕੋਟ ਰੂਪ ਹੈ। ਹਰ ਹਰ ਜਨ ਕਹਿ ਹਰੀ ਦੇ ਜਨਾਂ ਦੇ ਕੋਲ ਪਰਮਾਤਮਾ ਦਾ ਨਾਮ ਦਾ ਓਟ ਆ, ਇਹ ਸਤਾਣੀ ਬੜੇ ਬਲ ਵਾਲੀ ਓਟ ਆ, ਆਸਰਾ ਆ। ਹਰ ਪ੍ਰਤਾਪ ਜਨ ਵਰਨ ਜਾਣੀ। ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਪ੍ਰਤਾਪ ਕਰਕੇ ਕਿਸੇ ਹੋਰ ਕਿਸੇ ਨੂੰ ਨਹੀਂ ਜਾਣਦੇ, ਭਾਵ ਬੇਪਰਵਾਹ ਹੋ ਜਾਂਦੇ। ਉਤ ਪੁੱਤ ਜਨ ਹਰ ਰਸ ਰਾਤੇ, ਸੁਣ ਸਮਾਧ ਨਾਮ ਰਸਮਤ। ਉਹ ਗੁਰਮੁਖ ਪਿਆਰੇ ਉਹ ਤਾਣੇ ਪੇਟੇ ਵੀ ਨਹੀਂ, ਪਰਮਾਤਮਾ ਦੇ ਵਿੱਚ ਰਾਤੇ ਯਾਨੀ ਮਿਲੇ ਰਹਿੰਦੇ ਆ। ਉਹ ਗੁਰਮੁਖ ਨਾਮ ਰਸ ਵਿੱਚ ਮਾਤੇ ਮਸਤ ਹੋ ਕੇ ਸੁਣ ਸਮਾਧ ਜਿਹੜਾ ਨਿਰਵਿਕਲਪ ਸਮਾਧੀ ਉਹਦੇ ਵਿੱਚ ਹਮੇਸ਼ਾ ਲੀਨ ਹੋ ਜਾਂਦੇ, ਜੁੜੇ ਰਹਿੰਦੇ, ਨਾਮ ਰੱਖ ਕਿੰਨੇ ਮਸਤ ਹੋ ਜਾਂਦੇ ਆ, ਉਹਨਾਂ ਦੀ ਸੁਣ ਸਮਾਧੀ ਦਾ ਵੀ ਹੋ ਰਿਹਾ। ਕੋਈ ਫੁਰਨਾ ਹੁੰਦਾ ਹੀ ਨਹੀਂ ਉਹਨਾਂ ਨੂੰ ਪੈਦਾ। ਆਠ ਪੈਰ ਜਨ ਹਰ ਹਰ ਜਾ ਪੈਰ ਕਾ ਪਗ ਪਗ ਪ੍ਰਗ ਪ੍ਰਗਟ ਨਹੀਂ ਕਰਦਾ। ਉਹ ਗੁਰਮੁਖ ਪਿਆਰੇ ਜਿਹੜੇ ਅੱਠੇ ਪੈਰ ਪਰਮੇਸ਼ਰ ਨਾਮ ਨੂੰ ਜਪਦੇ ਆ, ਇਸ ਵਾਸਤੇ ਜਿਹੜਾ ਹਰੀ ਪਰਮਾਤਮਾ ਦਾ ਭਗਤ ਹਰ ਜਗ੍ਹਾ ਪ੍ਰਗਟ ਰਹਿ ਜਾਂਦਾ, ਛੁਪਿਆ ਨਹੀਂ ਰਹਿੰਦਾ। ਜਿਵੇਂ ਹੀਰੇ ਨੂੰ ਹਨੇਰੀ ਰਾਤ 'ਚ ਰੱਖੀਏ, ਉਹ ਪ੍ਰਕਾਸ਼ ਕਰਦਾ ਲੁਕੂਗਾ ਕਿਵੇਂ? ਹਰ ਕੀ ਭਗਤ ਮੁਕਤ ਬਾਹ ਕਰੇ, ਨਾਨਕ ਜਨ ਸੰਕੇਤੇ ਕਰੇ। ਪਰਮਾਤਮਾ ਦੀ ਭਗਤੀ ਜਿਹੜੀ ਹੈ, ਇਸ ਨੇ ਬਹੁਤ ਗੁਰਮੁਖਾਂ ਨੂੰ ਮੁਕਤ ਕਰ ਦਿੱਤਾ। ਗੁਰਮੁਖੀਆਂ ਨਾਲ ਮਿਲ ਕੇ ਕਿੰਨੇ ਪੁਰਖ ਹੋਰ ਵੀ ਕਰ ਗਏ। ਪਾਰ ਜਾਤ ਇਹੋ ਹਰ ਕੋ ਨਾਮ ਕਾਮ ਸਿੰਨ ਹਰ ਹਰ ਗੁਣ ਗਾਮ। ਪਰਮਾਤਮਾ ਦਾ ਨਾਮ ਸਾਰੇ ਫਲਾਂ ਨੂੰ ਦੇਣ ਵਾਸਤੇ, ਜਿਵੇਂ ਪਾਰ ਜਾਤ ਵਿਰਕਸ਼ ਤੋਂ ਫਲ ਮਿਲਦੇ ਆ, ਅਸਲੀ ਪਰਮੇਸ਼ਰ ਦਾ ਨਾਮ ਹੀ ਪਾਰ ਜਾਤ ਆ, ਇਹਤੋਂ ਸਾਰਾ ਕੁਝ ਮਿਲ ਜਾਂਦਾ। ਜਿਹੜੇ ਕਹਿੰਦੇ ਹਰ ਹਰ ਹਰੀ ਹਰ ਦੇ ਗੁਣਾਂ ਨੂੰ ਗਾਉਂਦੇ ਨੇ, ਗਾਇਣ ਕਰਨਾ, ਗਾਉਣਾ, ਜਸ ਕਰਨਾ, ਇਹਦੇ ਨਾਲ ਮਨ ਦੀ ਮਨ ਨੂੰ ਬਾਂਸ ਇੱਛਾ ਨਿਮ ਦਾ ਫਲ ਦੇਣ ਵਾਸਤੇ। ਕਾਮ ਧਿਨ ਗਊ ਜਿਹੜੀ ਕਹਿੰਦੇ ਸਵਰਗ ਰਹਿੰਦੀ ਹੈ, ਪਰਮੇਸ਼ਰ ਦੀ ਭਗਤੀ ਹੀ ਕਾਮ ਧਿਨ ਆ, ਇਹਤੋਂ ਸਾਰੀਆਂ ਇੱਛਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ। ਕਾਮ ਧਿਨ ਹਰ ਗੁਣ, ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਆ, ਇਹ ਕਾਮ ਧਿਨ। ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤੋਂ ਦਰਦ ਦੁੱਖ ਲਥਾ। ਪਰਮਾਤਮਾ ਦੀ ਕਥਾ ਸਾਰਿਆਂ ਨੂੰ ਸ੍ਰੇਸ਼ਟ ਆ, ਬਾਕੀ ਤਾਂ ਕਹਾਣੀਆਂ ਹੀ ਆ, ਕਥਾ ਤਾਂ ਉਹਦੀ ਹੈ। ਹਾਂਜੀ, ਉਹ ਪਰਮਾਤਮਾ ਦਾ ਨਾਮ ਸੁਣਨਾ, ਦੁੱਖ ਦਰਦ ਪੀੜਾ, ਹਾਂਜੀ, ਜਿਹੜੇ ਮਨ ਦੇ ਦੁੱਖ ਦਰਦ ਆ, ਸਰੀਰ ਦੇ ਦੁੱਖ ਆ, ਸਾਰੇ ਮਿਟ ਜਾਂਦੇ ਆ। ਕਥਾ ਸੁਣਨਾ ਪਾਪ ਵੀ ਲੈ ਜਾਂਦੇ ਆ, ਇਹਦੇ 'ਚ ਐਸੀ ਬਰਕਤ ਹੈਗੀ ਹੈ। ਨਾਮ ਕੀ ਮਹਿਮਾ, ਸੰਤ ਰਿਤ ਵਰਸਾ, ਸੰਤ ਪ੍ਰਤਾਪ ਦੁਰਤ ਸਭ ਨਸਾ। ਪਰਮਾਤਮਾ ਦੇ ਨਾਮ ਦੀ ਮਹਿਮਾ ਜਿਹੜੀ ਸੰਤਾਂ ਦੇ ਹਿਰਦੇ 'ਚ ਨਿਵਾਸ ਕਰਦੀ ਹੈ, ਸੰਤ ਮਹਾਂਪੁਰਖਾਂ ਦੇ ਪ੍ਰਤਾਪ ਕਰਕੇ ਸਾਰੇ ਦੁਰਤ ਪਾਪ ਵੀ ਜਿਹੜੇ ਆ ਉਹ ਨਸ ਜਾਂਦੇ ਹਨ। ਸੰਤ ਕਾ ਸੰਗ ਵਡਭਾਗੀ ਪਾਈ ਆ, ਸੰਤ ਕੀ ਸੇਵਾ ਨਾਮ ਚਾਹੀਏ। ਸੰਤਾਂ ਮਹਾਂਪੁਰਖਾਂ ਦੀ ਸਤਸੰਗਤ ਜਿਹੜੀ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਮਿਲਦੀ ਹੈ। ਸੰਤ ਮਹਾਂਪੁਰਖਾਂ ਦੀ ਸੇਵਾ ਕਰਕੇ ਨਾਮ ਨੂੰ ਧਿਆਉਣਾ ਹੁੰਦਾ। ਜਦੋਂ ਉਹਨਾਂ ਦੀ ਸੇਵਾ ਕਰਾਂਗੇ, ਉਹ ਨਾਮ ਜਪਦੇ ਆ, ਅਤੇ ਉਹਨਾਂ ਦੇ ਪ੍ਰਭਾਵ ਨਾਲ ਵੀ ਨਾਮ ਨੂੰ ਧਿਆਉਣ ਲੱਗ ਜਾਂਦਾ ਹੈ। ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰੂ ਨਾਮ ਪਾਵੇ ਜਨ ਕੋਈ। ਨਾਮ ਦੇ ਤੁਲ ਬਰਾਬਰ ਕਹਿੰਦੇ ਹੋਰ ਤਾਂ ਕੁਝ ਹੋ ਹੀ ਨਹੀਂ ਸਕਦਾ। ਇਹ ਸਭ ਨੂੰ ਵੱਡੀ ਬਰਕਤ ਵਾਲੀ ਚੀਜ਼। ਹਜ਼ੂਰ ਪਾਤਸ਼ਾਹ ਕਹਿੰਦੇ ਕੋਈ ਗੁਰਮੁਖ ਪਿਆਰੇ ਬਿਰਲੇ ਆ, ਜਿਹੜੇ ਸਤਿਗੁਰਾਂ ਪਾਸੋਂ ਇਹ ਨਾਮ ਤੁਹਾਨੂੰ ਪਾਉਂਦੇ। ਸਾਰੇ ਸਾਧਨਾਂ ਸਾਰੇ ਪਦਾਰਥਾਂ ਨਾਲੋਂ ਇੱਕੋ ਇੱਕ ਪਰਮੇਸ਼ਰ ਦਾ ਨਾਮ ਸਰਵੋਤਮ ਹੈ, ਸ੍ਰੇਸ਼ਟ, ਇਹਦੇ ਬਰਾਬਰ ਹੋਰ ਕੋਈ ਚੀਜ਼ ਪਹੁੰਚ ਨਹੀਂ ਸਕਦੀ। ਪਾਤਸ਼ਾਹ ਕਹਿੰਦੇ ਜੇ ਉਹ ਕਿਰਪਾ ਕਰੇ, ਤੇਰੇ ਨਾਮ ਦੀ ਰਾਤ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

0: शिकारी आवे
1: कितने

ਸਾਡੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਾਰੀਆਂ ਸੰਗਤਾਂ ਸਭ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਏਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਸਭ ਆਏ ਭਾਏ ਗੁਰੂ ਕੇ ਦਰਬਾਰ ਵਿਚ ਸੰਗਤਾਂ ਪਹੁੰਚੀਆਂ ਹਨ, ਬੜੀਆਂ ਖੁਸ਼ੀਆਂ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਜ਼ਰ ਕਰੇ ਮਹਾਨ ਖੁਸ਼ੀਆਂ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਜਨਮ ਦਿਹਾੜਾ ਜਿਹੜਾ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਵੱਲੋਂ ਬੜੀਆਂ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਗੁਰੂ ਕੇ ਲੰਗਰ ਹੈ ਜਿਹੜੇ ਇਹ ਚੱਲ ਰਹੇ ਹਨ। ਅਖੰਡ ਪਾਠ ਸਾਹਿਬ ਸ਼ੁਰੂ ਹਨ, ਬੜੀਆਂ ਖੁਸ਼ੀਆਂ ਹਨ ਗੁਰੂ ਦੀਆਂ ਸੰਗਤਾਂ ਵੱਲੋਂ। ਆਓ ਆਪਾਂ ਹੁਣ ਢਾਡੀ ਸਿੰਘਾਂ ਪਾਸੋਂ ਸੰਗਰਾਮ ਦਾ ਪਵਿੱਤਰ ਦਿਹਾੜਾ ਜਿਹੜਾ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਮਨਾ ਰਹੀਆਂ ਹਨ, ਬੜੀਆਂ ਖੁਸ਼ੀਆਂ ਹਨ। ਹੁਣੇ ਆਪਾਂ ਕਥਾ ਸੁਣ ਰਹੇ ਸੀ ਵੀ ਸਾਡੀ ਹਾਲਤ ਹੈ ਜਿਹੜੀ ਉਹ ਕਿਹੋ ਜਿਹੀ ਹੋ ਰਹੀ ਹੈ, ਹੁਣੇ ਹੁਣੇ ਸੁਣ ਰਹੇ ਸੀ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਲੱਗੇ ਹਾਂ। ਸੰਗਰਾਮ ਦਾ ਅੱਜ ਪਵਿੱਤਰ ਦਿਹਾੜਾ ਹੈ, ਸੰਗਤਾਂ ਖੁਸ਼ੀਆਂ ਦੇ ਨਾਲ ਭਾਰੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਗੁਰਦੁਆਰਾ ਸਾਹਿਬ। ਗੁਰੂ ਕੀ ਬਾਣੀ ਹੈ ਜਿਹੜੀ ਕਥਾ ਹੈ ਇਹ ਸੁਣ ਰਹੇ ਹਾਂ ਤੇ ਬੜੀਆਂ ਖੁਸ਼ੀਆਂ ਹਨ। ਜੇ ਸੰਗਤ ਖੁਸ਼ੀ ਹੈ ਨਾ ਤੇ ਪਰ

ਸਵਤੰਤਰ ਦਿਹਾੜਾ ਸੀ, ਸੰਗਰਾਂਦ ਨਾਲ ਸਾਡਾ ਸੰਬੰਧ ਹੈ ਜਿਹੜਾ ਹੋਰ ਬਹੁਤ ਸਾਰਾ ਹੈਗਾ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਲੱਗੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਵਿਸਾਖੀ ਵਾਲਾ ਦਿਨ 1699 ਈਸਵੀ, ਹਿਜਰੀ ਸਨ 1128 ਸੀ, ਸੰਮਤ 1756 ਸੀ, ਨਾਨਕ ਸ਼ਾਹੀ ਸੰਮਤ 230 ਸੀ। ਜਦੋਂ ਮਹਾਰਾਜ 33 ਸਾਲ ਦੀ ਉਮਰ ਹੋਈ ਹੈ, 23 ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਨੂੰ ਹੋ ਗਏ ਹਨ, 93 ਸਾਲ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੇ ਸ਼ਹੀਦੀ ਨੂੰ ਹੋ ਗਏ ਹਨ। ਉਸ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਤਖ਼ਤ ਉੱਤੇ ਖੜੋਤੇ ਹਨ, ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਕੀ ਕਹਿਣ ਲੱਗੇ ਆ ਸੰਗਤਾਂ ਨੂੰ, ਸੁਣੋ। ਢਾਡੀ ਜੱਥਾ ਇਉਂ ਬਿਆਨ ਕਰਦਾ, ਠੀਕ ਹੈ।

میرا فیصلہ ہے جب تو جرم مٹانا

0: ਕੱਲਾ ਸਿੰਘ ਲੜਾਉਣਾ ਸਵਾ ਲੱਖ ਵਾਰੀ ਨਾ ਕੱਲਾ ਸਿੰਘ ਲੜਾਉਣਾ
1: ਅੰਮ੍ਰਿਤ ਦੇਖ ਕੇ ਗਲੀ ਮੈਂ ਫੇਰ ਬਣਾਉਣਾ ਕਿਤਨਾ ਤੋਂ ਕਿਤਨਾ ਤੋਂ ਅੰਮ੍ਰਿਤ ਦੇਖ ਕੇ ਬਈ ਅੰਮ੍ਰਿਤ ਦੇਖ ਕੇ ਬਈ ਮੈਂ ਫੇਰ ਬਣਾਉਣਾ ਕਿਤਨਾ ਤੋਂ ਸਵਾ ਲੱਖ ਵਾਰੀ ਨਾ ਕੱਲਾ ਸਿੰਘ ਲੜਾਉਣਾ ਸਵਾ ਲੱਖ ਵਾਰੀ ਨਾ

0: ਪਰ ਗੁਰੂ ਗੋਬਿੰਦ ਸਿੰਘ ਜੱਟੇ ਨਾ ਸੁਣਾਉਣਾ
1: ਜੋ ਕੁਝ ਕਹਿੰਦਾ ਹਵਾ ਤਰਾ ਕਰਕੇ ਤੂੰ ਸਾਨੂੰ ਦੱਸਾਂਗਾ ਦੱਸਾਂਗਾ
0: ਜੋ ਕੁਝ ਕਹਿੰਦਾ ਵੀ
1: ਜੋ ਕੁਝ ਕਹਿੰਦਾ ਮੈਂ ਕਰਕੇ ਤੂੰ ਸਾਨੂੰ ਦੱਸਾਂਗਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੱਟੇ ਨਾ ਸੁਣਾਉਣਾ ਗੁਰੂ ਗੋਬਿੰਦ ਸਿੰਘ ਜੱਟ ਦੇ ਨਾਮ ਸੁਣਾਉਣਾ
2: ਅੰਮ੍ਰਿਤ ਛਕਣ ਤੋਂ ਬਾਅਦ ਸਿੱਖ ਜਿਹੜਾ ਉਹ ਸਿੰਘ ਬਣ ਜਾਂਦਾ ਤੇ ਸਾਰੇ ਘਰ ਦੇ ਵਿੱਚ ਪਰਿਵਰਤਨ ਹੋ ਜਾਂਦਾ ਤੇ ਘਰ ਆ ਜਿਹੜਾ ਉਹ ਸੁਰਗ ਬਣ ਜਾਂਦਾ। ਇੱਥੇ ਵੇਖੀਏ ਇੱਥੇ ਸਿੱਖੀ ਵਿੱਚ ਵਾਧਾ ਹੋ ਰਿਹਾ ਤੇ ਪੰਜਾਬ ਵਿੱਚ ਤਾਂ 80% ਨੌਜਵਾਨ ਹਨ ਜਿਹੜੇ ਉਹ ਪਤਿਤ ਹੋ ਰਹੇ ਹੈ। ਕਿਉਂਕਿ ਇੱਥੇ ਦੇਖੋ ਤੁਸੀਂ ਆਉਂਦੇ ਹੋ ਸਾਰੇ ਸੰਗਤ ਆਉਂਦੇ ਆ ਦੋ ਵੇਲੇ ਗੁਰੂ ਦਾ ਕੀਰਤਨ ਜਾਸਾ ਜਿਹੜਾ ਸੁਣਦੇ ਹੈ ਤੇ ਪੰਜਾਬ ਵਿੱਚ ਤਾਂ ਵੇਖਿਆ ਹਾਲਤ ਹੈ ਕਿਉਂਕਿ ਹਾਲਤ ਹੈ ਜਿਹੜੀ ਇਹ ਬਣਾਈ ਸਾਰੇ ਲੀਡਰਾਂ ਨੇ ਹੈ ਧਾਰਮਿਕ ਆਗੂ ਆ ਜਿਹੜੇ ਵੱਡੀਆਂ ਵੱਡੀਆਂ ਸੰਸਥਾ ਦਿੱਤਾਂ ਦੇ ਆਗੂ ਹੈ ਉਹਨਾਂ ਦਾ ਤਾਂ ਖਿਆਲ ਆ ਜਿਹੜਾ ਰਾਜ ਤੇ ਕਾਨਫਰੰਸਾਂ ਬਣੇ ਤਾਂ ਹੈਗਾ ਪਰ ਸਿੱਖੀ ਬਣੀ ਹੈ ਨਹੀਂ ਗਾ। ਜਲਨ ਜੱਟ ਕਹਿੰਦਾ ਤੇ ਹਾਲ ਤਾਂ ਇਹੋ ਜਿਹਾ ਹੈ। ਜਲਨ ਕਹਿੰਦਾ ਕਦੇ ਹੰਕਾਰ ਨਹੀਂ ਆਉਣਾ ਚਾਹੀਦਾ। ਉਹ ਆਖਦੇ ਲਿਖਦਾ ਕਵਿਤਾ ਵਿੱਚ ਸਾਦਾ ਜਿਹਾ ਬੰਦਾ ਸੀ ਕਹਿੰਦਾ ਵੀ ਮੇਰੀ ਹਾਲਤ ਤਾਂ ਕਹਿੰਦਾ ਹੁਣ ਇਹੋ ਜਿਹੀ ਹੋ ਗਈ ਹੈ। ਉਹ ਕਹਿਣ ਲੱਗਿਆ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ ਉੱਚੇ ਟਿੱਬੇ ਬੈਠ ਕੇ ਠਾ ਠਾ ਵਜਾਇਆ ਲੋਕਾਂ ਦੀਆਂ ਜਪ ਮਾਲੀਆਂ ਜਲਣ ਦਾ ਜੱਟ ਮਾਲ ਸਾਰੀ ਉਮਰ ਜਪੈਂਦਿਆਂ ਪਰ ਇੱਕ ਨਾ ਸੁੱਥਾ ਵਾਲ। ਸਾਰੀ ਉਮਰ ਸਿਮਰਨ ਵਿੱਚ ਨਘਾ ਦਿੱਤੇ ਕਹਿੰਦਾ ਮਨ ਵਿੱਚ ਕਦੇ ਹੋਮੈ ਹੰਕਾਰ ਨਾ ਹੋਣ ਦਿਓ। ਗਿਆਨੀ ਸ਼ਰਮ ਸਿੰਘ ਜੀ ਅੱਜ ਤੋਂ ਕੋਈ 18-19 ਸਾਲ ਦੀ ਗੱਲ ਹੈ ਇਹ ਪੱਟੀ ਸ਼ਹਿਰ ਉੱਥੇ ਗਏ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ। ਸਾਨੂੰ ਵੀ ਉੱਥੇ ਬੁਲਾਇਆ ਹੋਇਆ ਸੀਗਾ ਜਦੋਂ ਅਸੀਂ ਪੰਜਾਬ ਹੋਈਏ ਉਸ ਵੇਲੇ ਉਹ ਸਾਨੂੰ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਰੂਰ ਬੁਲਾਉਂਦੇ ਹੈ। ਸੰਗਤਾਂ ਬੜਾ ਸਤਿਕਾਰ ਕਰਦੀਆਂ ਹਨ ਤੇ ਉਹ ਗਿਆਨੀ ਸ਼ਰਮ ਸਿੰਘ ਜੀ ਨੂੰ ਉੱਥੇ ਬੁਲਾਇਆ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੀਗਾ ਤੇ ਉਸ ਨੂੰ ਆਖਿਆ ਵੀ ਤੁਹਾਨੂੰ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਕਰਨਾ। ਇਹ ਬੜਾ ਖੁਸ਼ ਹੋਇਆ ਕਹਿੰਦਾ ਮੈਂ ਬੜਾ ਖੁਸ਼ ਹਾਂ ਅੱਜ ਮੈਂ ਗੁਰੂ ਦੇ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਲੱਗੇ ਹਾਂ। ਤੇ ਕਹਿੰਦੇ ਪਹਿਲੀ ਰਾਤ ਨੂੰ ਕੋਈ 8 ਵਜੇ ਤੋਂ ਲੈ ਕੇ 11 ਵਜੇ ਤਾਈਂ ਦੀਵਾਨ ਜਿਹੜੇ ਸਜੇ ਹਨ ਪੰਡਾਲ ਬੜਾ ਖੁੱਲ੍ਹਾ ਬਣਾਇਆ ਹੋਇਆ ਸੀਗਾ ਤੇ ਐਸਾ ਉਹਨਾਂ ਨੇ ਲੈਕਚਰ ਕਥਾ ਜਿਹੜੀ ਐਸਾ ਜਿਹੜੇ ਬੜੇ ਜੀਵਨ ਵਾਲੇ ਬੰਦੇ ਸੀ ਗਿਆਨੀ ਸ਼ਰਮ ਸਿੰਘ ਜੀ ਵਿਦਵਾਨ ਬੜੇ ਸੀ ਉਹਨਾਂ ਨੇ ਐਸੀ ਕਥਾ ਕੀਤੀ ਤੇ ਇੱਕ ਡਾਕਟਰ ਸੀ ਉੱਥੇ ਜਿਹੜਾ ਦਿਨ ਰਾਤ ਉਹ ਸ਼ਰਾਬੀ ਰਹਿੰਦਾ ਸੀ ਤੇ ਫੀਮ ਵੀ ਖਾਂਦਾ ਸੀ ਜੋ ਕੁਝ ਹੱਥ ਆ ਜਾਵੇ ਸਭ ਕੁਝ ਛੱਕ ਜਾਂਦਾ ਸੀ ਪਰ ਸੀ ਉਹ ਡਾਕਟਰ ਉਹ ਅੰਦਰ ਆਉਣ ਲੱਗਿਆ ਗੁਰਦੁਆਰਾ ਸਾਹਿਬ ਦੇ ਜਿੱਥੇ ਦੀਵਾਨ ਸਜੇ ਹੋਏ ਸਨ ਤੇ ਗੁਰਦੁਆਰਾ ਸਾਹਿਬ ਤੋਂ ਥੋੜ੍ਹੇ ਪਾਸੇ ਪੰਡਾਲ ਲੱਗਿਆ ਸੀ ਬਾਹਰ ਵਿੱਚ ਪਹਿਰਾ ਲਾਇਆ ਸੀ ਵੀ ਕੋਈ ਸ਼ਰਾਬੀ ਕਬਾਬੀ ਬੰਦਾ ਜਿਹੜਾ ਉਹ ਨਾ ਆ ਜਾਵੇ ਤੇ ਇੰਨੇ ਨੂੰ ਉਹ ਡਾਕਟਰ ਸੀ ਜਿਹੜਾ ਉਹ ਕਥਾ ਸੁਣਨ ਵਾਸਤੇ ਆਉਣ ਲੱਗਿਆ ਪਹਿਰੇਦਾਰ ਨੇ ਉਹਨੂੰ ਉਦੋਂ ਰੋਕਤਾ ਬਈ ਤੂੰ ਨੀ ਅੰਦਰ ਜਾਣਾ ਤੂੰ ਸ਼ਰਾਬੀ ਕਬਾਬੀ ਬੰਦਾ ਹੈ ਤੇ ਮੈਨੂੰ ਹੁਕਮ ਆਵੇ ਕੋਈ ਸ਼ਰਾਬੀ ਕਬਾਬੀ ਅਫੀਮੀ ਬੰਦਾ ਅੰਦਰ ਨਾ ਲੰਘ ਜਾਵੇ। ਕਹਿਣ ਲੱਗਿਆ ਨਹੀਂ ਮੈਨੂੰ ਇੱਥੇ ਨੇੜੇ ਜੇ ਬੈਠ ਜਾ ਜੋ ਨਾਲ ਹੀ ਨਾ ਬੂਹੇ ਦੇ ਕੰਮ ਦੇ ਨਾਲ ਬੈਠ ਜਾਣਾ ਤੇ ਮੈਨੂੰ ਸੁਣ ਤਾਂ ਲੈਣ ਦਿਓ ਵੀ ਸਿੰਘ ਸਾਹਿਬ ਕੀ ਕਹਿੰਦੇ ਹੈ। ਐਸਾ ਪ੍ਰਭਾਵ ਪਿਆ ਉਸਦੇ ਉੱਤੇ ਕਥਾ ਦਾ ਉਹ ਉੱਠ ਕੇ ਖੜੋ ਗਿਆ। ਜਦੋਂ ਗਿਆਨੀ ਸ਼ਰਮ ਸਿੰਘ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਛੱਕ ਕੇ ਛਕਣ ਵਾਸਤੇ ਆਪਣੇ ਨਾਂ ਜਿਹੜੇ ਗੁਰੂ ਕੇ ਰਜਿਸਟਰ ਵਿੱਚ ਲਿਖਾਓ। ਉਹ ਡਾਕਟਰ ਕਹਿਣ ਲੱਗਿਆ ਜੀ ਮੇਰਾ ਵੀ ਨਾਂ ਲਿਖ ਲਓ। ਤੇ ਜਿਹੜੇ ਪ੍ਰਬੰਧਕ ਦੇ ਉੱਥੋਂ ਨੇ ਉਹ ਕਹਿਣ ਲੱਗੇ ਜੀ ਇਹਦਾ ਨਾਂ ਨੂੰ ਨਾ ਲਿਖਿਆ ਕਰੋ, ਨਾ ਇਹਨੇ ਅੰਮ੍ਰਿਤਾ ਜਿਹੜਾ ਉਹ ਨਾ ਛਕਣਾ ਤੇ ਜੇ ਛਕ ਵੀ ਲਿਆ ਇਹਨੇ ਤਾਂ ਅੱਧਾ ਕੁ ਦਿਨ ਮਸਾ ਹੀ ਅੰਮ੍ਰਿਤ ਰੱਖਣਾ, ਇਸ ਨੂੰ ਅੰਮ੍ਰਿਤ ਨਾ ਛਕਾਓ। ਤੇ ਸਿੰਘ ਸਾਹਿਬ ਕਹਿਣ ਲੱਗੇ ਭਾਈ ਜੇ ਕਹਿੰਦਾ ਤੇ ਅੰਮ੍ਰਿਤ ਛਕਾ ਦੇਣਾ, ਤੇ ਤੁਸੀਂ ਕਹਿੰਦੇ ਅੰਮ੍ਰਿਤ ਤੋਂ ਰਹਿਣਾ ਨੀ ਗਾ। ਜਾਨੀ ਸ਼ਰਮ ਸਿੰਘ ਜੀ ਕਹਿਣ ਲੱਗੇ ਅੰਮ੍ਰਿਤਾ ਗੁਰੂ ਨੇ ਰੱਖਣਾ, ਇਹ ਥੋੜੋ ਰੱਖਣਾ। ਜਹਾਜ਼ ਵਿੱਚ ਬੰਦਾ ਬਹਿੰਦਾ ਤੇ ਪਾਇਲਟ ਦੇ ਜ਼ਿੰਮੇਵਾਰੀ ਹੁੰਦੇ ਆ, ਜਦੋਂ ਇਸਨੇ ਅੰਮ੍ਰਿਤ ਛਕਣਾ ਉਦੋਂ ਤਾਂ ਛਕ ਲਿਆ, ਉਦੋਂ ਤਾਂ ਗੁਰੂ ਆ ਜਿਹੜਾ ਗੁਰੂ ਨੂੰ ਫਿਕਰ ਹੈ ਤੇ ਗੁਰੂ ਨੇ ਅੰਮ੍ਰਿਤ ਰੱਖਣਾ, ਇਸ ਨੇ ਨੀ ਰੱਖਣਾ। ਕਿਹੜਾ ਛਕਣ ਦੇ ਉਹ ਅੰਮ੍ਰਿਤ, ਉਹਨੂੰ ਪਾਏ ਅੰਮ੍ਰਿਤ ਛਕਾਤਾ। ਤੇ ਗਿਆਨੀ ਸ਼ਰਮ ਸਿੰਘ ਜੀ ਨੇ ਫਿਰ ਲੈਕਚਰ ਕੀਤਾ, ਭਾਈ ਆਹ ਚੀਜ਼ਾਂ ਜਿਹੜੀਆਂ ਆਹ ਰਹਿਤਾਂ ਹੈਗੀਆਂ ਆਹ ਕੁਰੇਕਾਂ ਹੈ ਇਹ ਸਾਰੀਆਂ ਉਹਨੇ ਦੱਸੀਆਂ। ਤੇ ਭਾਈ ਕੋਈ ਫੀਮ ਹੈ ਜਿਹੜੀ ਸ਼ਰਾਬ ਆਦਿ ਦਾ ਜਿਹੜਾ ਉਹ ਨਸ਼ਾ ਜਿਹੜਾ ਇਹ ਨਹੀਂ ਕਰਨਾ ਗਾ। ਇਹ ਕਹਿਣ ਲੱਗਿਆ ਸਤ ਵਚਨ ਜੀ ਘਰੇ ਚਲਿਆ ਗਿਆ, ਸਾਰਾ ਕੁਛ ਛੱਡਤਾ। ਇੱਕ ਦਿਨ ਹੋ ਗਿਆ, ਸ਼ਾਮ ਹੋ ਗਈ, ਇਹਦਾ ਸਰੀਰ ਸੀ ਜਿਹੜਾ ਨਿਕਾਲ ਹੋਣਾ ਸ਼ੁਰੂ ਹੋ ਗਿਆ। ਜਿਹੜਾ ਬੰਦਾ ਇਹਨੇ ਨਸ਼ੇ ਕਰਦਾ ਜੇ ਉਹ ਇਕਦਮ ਨਸ਼ਾ ਛੱਡ ਦੇਵੇ ਉਹਦੇ ਤੇ ਪ੍ਰਭਾਵ ਪੈਂਦਾ। ਜਦੋਂ ਦੋ ਤਿੰਨ ਦਿਨ ਹੋ ਗਏ ਇਹ ਬਿਲਕੁਲ ਹੀ ਕਮਜ਼ੋਰ ਹੋ ਗਿਆ ਤੇ ਇਸ ਤਰ੍ਹਾਂ ਪਿਆ ਨਾ ਬਸ ਹੱਥ ਪੈਰ ਹਿਲਾਉਂਦਾ ਨਹੀਂ। ਇਹਦੀ ਭੈਣ ਆਈ ਕਹਿਣ ਲੱਗੀ ਵੀਰਾ ਤੂੰ ਇਉਂ ਕਰ, ਥੋੜਾ ਥੋੜਾ ਕਰਕੇ ਅਮਲ ਹੈ ਨਾ ਜਿਹੜਾ ਉਹ ਛੱਡ ਦੇ ਤੇ ਥੋੜਾ ਥੋੜਾ ਛੱਕ ਲਿਆ ਕਰ, ਥੋੜਾ ਥੋੜਾ ਹੌਲੀ ਹੌਲੀ ਘਟਾਉਂਦਾ ਇਸ ਨੂੰ ਘਟਾ ਦੇ, ਤੇਰੀ ਹਾਲਤ ਹੈ ਜਿਹੜੀ ਇਹ ਚੰਗੀ ਨਹੀਂ। ਤੇ ਜਵਾਕ ਹੈ ਜਿਹੜੇ ਉਹ ਰੋਂਦੇ ਹੈ ਵੀ ਪਾਪਾ ਢਿੱਲਾ ਹੋ ਗਏ ਹੈ ਤੇ ਤੂੰ ਥੋੜਾ ਥੋੜਾ ਅਮਲ ਛੱਕ ਲਿਆ ਕਰ। ਕਹਿੰਦਾ ਭੈਣੇ ਹੁਣ ਤਾਂ ਗੁਰੂ ਦਾ ਅੰਮ੍ਰਿਤ ਹੈ ਨਾ ਜਿਹੜਾ ਉਹ ਲੰਘ ਗਿਆ ਮੂੰਹ ਵਿੱਚ ਦੇ, ਤੇ ਹੁਣ ਇਸ ਮੂੰਹ ਦੇ ਵਿੱਚ ਕੋਈ ਨਸ਼ੇ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਪੈਣੀਆਂ ਗੀਆਂ।

ਜਾਂ ਨਸ਼ਾ ਖਿਡਾਉਂਦੇ ਹਨ ਉਹ ਨਾਲ ਹੌਲੀ ਹੌਲੀ ਖਾਏ ਗਿਆ ਤੇ ਇਹਦਾ ਸਰੀਰ ਤੇ ਜਿਹੜਾ ਆਪਾਂ ਨਸ਼ੇ ਵਾਲੀ ਗੋਲੀ ਇਸਨੇ ਨਹੀਂ ਵਰਤੀ, ਹੀਮ ਨਹੀਂ ਵਰਤੀ, ਸ਼ਰਾਬ ਨਹੀਂ ਇਸਨੇ ਵਰਤੀ। ਅਸੀਂ ਪਹਿਲਾਂ ਤਾਂ ਇਹਦੇ ਹੱਥ ਪੈਰ ਸੀ ਜਿਹੜੇ ਉਹ ਕੰਬਦੇ ਸੀ, ਪਰਚੀ ਲਿਖਣ ਲੱਗੇ ਹਾਂ, ਤੇ ਅਸੀਂ 6 ਮਹੀਨੇ ਬਾਅਦ 7 ਮਹੀਨੇ ਬਾਅਦ ਉਹਨਾਂ ਨੇ ਫਿਰ ਉੱਥੇ ਪੱਟੀ ਵਾਲਿਆਂ ਨੇ ਸਾਨੂੰ ਸੱਦਿਆ। ਅਸੀਂ ਸਭ ਨਾਲ ਪਹਿਲਾਂ ਡਾਕਟਰ ਦੀ ਦੁਕਾਨ ਤੇ ਗਏ ਵੀ ਉਹਦਾ ਹਾਲ ਚਾਲ ਪੁੱਛੀਏ ਵੀ ਉਹ ਹਾਲ ਚਾਲ ਕੀ ਹੈ। ਜਦੋਂ ਵੇਖਿਆ ਉੱਠ ਕੇ ਖੜੋ ਗਿਆ, ਚਿਹਰਾ ਇਹਦਾ ਬੜਾ ਜਲਾਲ ਦੇ ਵਿੱਚ, ਤੇ ਸਰ ਨਾ ਇਹਦੇ ਹੱਥ ਕੰਬਦੇ ਸੀ ਤੇ ਨਾ ਕੋਈ ਕਮਜ਼ੋਰੀ, ਲਾਲ ਸੁਰਖੇ ਦਾ ਚਿਹਰਾ ਪਿਆ। ਕਹਿੰਦਾ ਜੀ ਮੈਂ ਤਾਂ ਅੰਮ੍ਰਿਤ ਛਕ ਲਿਆ ਤੇ ਮੇਰੇ ਤਾਂ ਜੀਵਨ ਵਿੱਚ ਸੁਧਾਰ ਆ ਗਏ। ਹੁਣ ਮੈਨੂੰ ਉਹ ਲੱਗਦਾ ਵੀ ਇਹ ਜ਼ਿੰਦਗੀ ਆ ਜਿਹੜੀ ਸਤਿਗੁਰੂ ਨੇ ਇਹ ਤਾਂ ਬਹੁਤ ਵਧੀਆ ਜ਼ਿੰਦਗੀ ਆ ਜਿਹੜੀ ਇਸ ਤੋਂ ਅੱਗੇ ਦੇ ਤਾਂ ਅੱਗੇ ਤਾਂ ਨਰਕ ਹੀ ਭੋਗ ਗਿਆ ਮੈਂ। ਮੇਰਾ ਕਹਿਣ ਤੋਂ ਭਾਵ ਹੈ ਵੀ ਹਰ ਮਾਏ ਪਾਏ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ। ਆਪਾਂ ਇਤਿਹਾਸ ਸੁਣ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਹੱਥ ਵਿੱਚ ਨੰਗੇ ਤਲਵਾਰ, ਕਿਹੜਾ ਮਹਾਰਾਜ ਦਾ ਬੜਾ ਜਲਾ ਜਲਾਲ ਦੇ ਵਿੱਚ ਹੈ। ਤੇ ਮਹਾਰਾਜ ਕਹਿਣ ਲੱਗੇ ਤੇ ਇੱਕ ਸਿਰ ਹੋਰ ਚਾਹੀਦਾ। ਮਸੰਦ ਸੀ ਜਿਹੜੇ ਭੱਜੇ ਭੱਜੇ ਮਾਂ ਗੁਜਰੀ ਕੋਲੇ ਚਲੇ ਗਏ, ਮਾਂ ਔਰੰਗਜ਼ੇਬ ਤੋਂ ਤਾਂ ਸਿੱਖ ਮੁੱਕੇ ਨਹੀਂ ਗਏ ਪਰ ਅੱਜ ਗੁਰੂ ਨੇ ਮੁਕਾ ਦੇਣੇ। ਮਾਤਾ ਜੀ ਜਾਣਦੇ ਸੀ ਆਪਣੇ ਪੁੱਤਰ ਦੇ ਕੌਤਕ। ਮਾਤਾ ਜੀ ਨੇ ਆਖਿਆ ਜੀ ਪੁੱਤਰ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸ਼ਹੀਦ ਹੋ ਗਏ ਹਨ, ਸਿੱਖੀ ਆ ਜਿਹੜੇ ਹੁਣ ਕਿਤੇ ਭੈ ਭੀਤ ਨਾ ਹੋ ਜਾਵੇ, ਡਰ ਨਾ ਜਾਵੇ। ਲੋ 80,000 ਦਾ ਇਕੱਠ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇੱਕ ਸਿਰ ਦੀ ਹੋਰ ਮੰਗ ਕਰਨ ਲੱਗੇ ਹੈ ਵੀ ਜਲਦ ਜਲਦ ਆਈਏ, ਇੱਕ ਚੀਜ਼ ਚਾਹੀਏ। ਲੋ ਸੁਣੋ ਸੁਣੋ ਸਾਡੇ ਜੱਥਾ ਕਿਉਂ ਬਿਆਨ ਕਰਦਾ ਹੈ।

ਪੰਜਾਬ ਦਾ ਤੇ ਇੱਥੋਂ ਦਾ ਬਾਹਰਲੇ ਮੁਲਕਾਂ ਦਾ ਬੜਾ ਫਰਕ ਹੈ। ਨੌਜਵਾਨ ਵੇਖੀਦੇ ਹਨ ਵੀ ਜਿਨ੍ਹਾਂ ਦੇ ਕੇਸ ਭਾਵੇਂ ਸਿਰ ਦੇ ਉੱਤੇ ਹੈ ਨਹੀਂ ਜਾਂ ਹੈ, ਉਹ ਸੇਵਾ ਜਿਹੜੇ ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਸੇਵਾ ਕਰਦਾ ਕਰਦੇ ਹੈ, ਗੁਰੂ ਘਰ ਦੇ ਵਿੱਚ ਨਾਲ ਜੁੜੇ ਹੋਏ ਹਨ। ਬਹੁਤ ਫਰਕ ਹੈ, ਸੇਵਾਦਾਰ ਹੈ ਜਿਹੜੇ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੈ ਜਿਹੜੇ, ਉਹ ਵੀ ਮੈਂ ਵੇਖੇ ਹੈ, ਆ ਪਿਛਲੇ ਵੀਕੇ ਵੇਖੇ ਹੈ। ਇੱਥੋਂ ਦੇ ਸੈਕਟਰੀ ਸਾਹਿਬ ਧਾਮੀ ਸਾਹਿਬ ਉਹ ਪਹਿਲਾਂ ਦੇ ਇੱਥੇ ਪ੍ਰਸ਼ਾਦ

ਮੈਂ ਸਿੰਘਾਂ ਨੂੰ ਆਖਿਆ ਵਾ ਜੇ ਆਪਣਾ ਸੈਕਟਰੀ ਹੋਵੇ ਉੱਥੇ ਗੁਰਦੁਆਰੇ ਸਾਹਿਬ ਦਾ, ਅੱਬਲ ਪਿੰਡਾਂ ਦਾ ਹਾਲ ਵੇਖਿਆ, ਅੱਬਲ ਤਾਂ ਗੁਰਦੁਆਰਾ ਸਾਹਿਬ ਹੀ ਨਹੀਂ ਆਉਂਦਾ, ਤੇ ਜੇ ਆ ਜਾਵੇ ਤੋ ਗੱਲ ਹੈ। ਇਹ ਗ੍ਰੰਥੀਆਂ ਦਾ ਕੰਮ ਹੈ ਕਿ ਪ੍ਰਸ਼ਾਦ ਵਰਤਾਉਣੇ, ਸਾਡਾ ਥੋੜੋ ਕੰਮ ਹੈ ਸੈਕਟਰੀਆਂ ਪ੍ਰਧਾਨਾਂ ਦਾ। ਇੱਥੋਂ ਦਾ ਤੇ ਉੱਥੋਂ ਦਾ ਬੜਾ ਫਰਕ ਹੈ ਸਿੱਖੀ ਵਿੱਚ, ਇਸੇ ਵਾਸਤੇ ਵਾਧਾ ਜਿਹੜਾ ਇੱਥੇ ਹੋ ਰਿਹਾ ਹੈ। ਸਿੱਖੀ ਦੇ ਨਾਲ ਨੌਜਵਾਨ ਆ ਜਿਹੜੇ ਉਹ ਜੁੜਦੇ ਜਾਂਦੇ ਹਨ, ਕਿਉਂ ਜਿਵੇਂ ਮੱਛੀ ਹੈ ਪੱਥਰ ਚੱਕ ਕੇ ਮੁੜਦੀ ਹੈ, ਇਸੇ ਤਰ੍ਹਾਂ ਨੌਜਵਾਨ ਆ ਜਿਹੜੇ ਜਿਹਨਾਂ ਕੋਲ ਨਸ਼ੇ ਬਹੁਤ ਕਰਦੇ ਸੀ, ਉਹ ਸਿੱਖੀ ਬਣੇ ਮੁੜੇ ਆਉਂਦੇ ਹੈ। ਆਪਾਂ ਸੁਣ ਰਹੇ ਸੀ ਕਿ ਆਖਿਆ ਵੇਖਿਆ ਫਰਕ ਮਨ ਦੇ ਉੱਤੇ ਜ਼ਰੂਰ ਪੈਂਦਾ ਹੈ। ਅਸੀਂ ਬੱਸ ਵਿੱਚ ਚੜ੍ਹੇ, ਮੈਂ ਡਰਾਈਵਰ ਦੇ ਕੋਲੇ ਦੇ ਜਾ ਕੇ ਬੈਠ ਗਏ ਆ, ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਸ਼ੀਸ਼ੇ ਦੇ ਉੱਤੇ, ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਤੇ ਮੈਂ ਹੱਸਦੇ ਹੱਸਦੇ ਨੇ ਉਹਨੂੰ ਆਖਿਆ, ਮੈਂ ਤੁਸੀਂ ਤਾਂ ਮਹਾਰਾਜ ਰੁੱਸੇ ਫਿਰਦੇ ਹਾਂ ਡਰਾਈਵਰ ਸਾਹਿਬ, ਤੇ ਕਲੰਗੀਆਂ ਵਾਲਾ ਤਾਂ ਨਹੀਂ ਰੁੱਸਦਾ ਗਾ, ਤੇ ਮੰਗ ਤੁਸੀਂ ਆਹ ਜਿਹੜਾ ਲਿਖਿਆ ਵੇ ਤੇ ਇਸ ਤੇ ਤੁਸੀਂ ਫੁੱਲ ਚੜਾਓ, ਜਾਂ ਤਾਂ ਮੈਂ ਇਹ ਢਾ ਦਿਓ ਵੀ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਤੇ ਜਾਂ ਫਿਰ ਗੁਰੂ ਵਾਲੇ ਬਣੋ। ਮੈਂ ਵੇਖਿਆ ਇਹਦੇ ਅੰਦਰ ਮੈਂ ਸਿੱਖੀ ਦੀ ਭਾਵਨਾ ਤਾਂ ਹੈਗੀ ਹੈ। ਨਮਸਕਾਰ ਕਰਕੇ ਫਿਰ ਗੱਡੀ ਨੂੰ ਹੱਥ ਲਾਉਂਦਾ ਵੀ ਭਾਵਨਾ ਤਾਂ, ਕਹਿਣ ਲੱਗਿਆ ਖਾਲਸਾ ਜੀ ਨੂੰ ਮੇਰਾ ਵੀ ਹੁਣ ਪੜਨਾ, ਮੈਂ ਇਹ ਤਾਂ ਨਹੀਂ ਢਾਉਂਦਾ ਗਾ ਤੇ ਹੁਣ ਮੈਂ ਗੁਰੂ ਵਾਲਾ ਬਣੂਗਾ ਗੁਰੂ ਵਾਲਾ। ਨੌਜਵਾਨ ਨੂੰ ਮੈਂ ਆਖਿਆ ਕਿ ਖਾਲਸਾ ਜੀ ਤੁਸੀਂ ਘੱਟ ਤੋਂ ਘੱਟ ਵੀ ਕੜਾ ਜਿਹੜਾ ਇਹ ਤਾਂ ਪਾ ਲਓ, ਸਿੱਖੀ ਸਰੂਪ ਹੈ ਜਿਹੜਾ ਉਹ ਤਾਂ ਤੁਹਾਡਾ ਠੀਕ ਹੈ। ਨੌਜਵਾਨ ਕਹਿਣ ਲੱਗਿਆ ਜੀ ਕੜਾ ਤਾਂ ਮੇਰੇ ਪਾਇਆ ਹੋਇਆ, ਮੈਂ ਕਿੱਥੇ ਆ ਵਖਾ, ਮੈਨੂੰ ਤਾਂ ਦੀਦਾ ਨੇ। ਕਹਿੰਦਾ ਆਹ ਵੇਖੋ ਜੀ ਕੜਾ ਇਹ ਪਾਇਆ ਹੋਇਆ ਤੇ ਕੜਾ ਵੀ ਮੇਰੇ ਸਹੁਰਿਆਂ ਨੇ ਪਾਇਆ ਮੈਨੂੰ। ਮੈਂ ਆਖਿਆ ਤੂੰ ਤਾਂ ਸਹੁਰਿਆਂ ਦਾ ਸਿੱਖ ਬਣਿਆ ਫਿਰਦਾ, ਇਹ ਨਹੀਂ ਭਾਈ ਗੁਰੂ ਦੇ ਨਾਲ ਜੁੜੋ। ਕਹਿੰਦੇ ਭਾਈ ਰੂਪ ਚੰਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਾਂਗੜ ਗਏ ਹਨ, ਉੱਥੇ ਭਾਈ ਰੂਪ ਚੰਦ ਜੀ ਆਇਆ ਤੇ ਉਸ ਨੇ ਆ ਕੇ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਤੇ ਅੱਖਾਂ ਵਿੱਚ ਜਲ ਭਰਿਆ ਹੋਇਆ ਸੀ। ਭਾਈ ਰੂਪ ਚੰਦ ਜੀ ਜਿਹੜੇ ਰਾਮਗੜੀਏ ਸਨ ਭਾਈ ਕੇ, ਇਹਨਾਂ ਦਾ ਇਤਿਹਾਸ ਹੈ ਜਿਹੜਾ ਉਹ ਬਹੁਤ ਲਿਖਿਆ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਇਹਨਾਂ ਦਾ, ਬਾਬਾ ਰੂਪ ਚੰਦ ਜੀ ਦੇ ਨਾਲ ਬੜਾ ਪਿਆਰ ਸੀਗਾ, ਤੇ ਜਦੋਂ ਇਹ ਯਾਦ ਕਰਦੇ ਸੀ ਨਾ ਬਾਬਾ ਰੂਪ ਚੰਦ ਜੀ, ਉਦੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਆ ਜਾਂਦੇ ਸੀ ਇਸ ਇਲਾਕੇ ਵਿੱਚ, ਬਹੁਤ ਆਏ ਹੈ ਸਤਿਗੁਰੂ, ਉਦੋਂ ਹੀ ਆ ਜਾਂਦੇ ਸੀ। ਮਹਾਰਾਜ ਨੂੰ ਜਦੋਂ ਆ ਕੇ ਮਿਲਿਆ ਅੱਖਾਂ ਭਰੀਆਂ ਹੋਈਆਂ ਸਨ, ਕਹਿਣ ਲੱਗਿਆ ਸਤਿਗੁਰੂ ਨਾ ਤਾਂ ਤੁਹਾਡੇ ਕੋਲੇ ਨੀਲਾ ਘੋੜਾ ਤੇ ਨਾ ਬਾਜ ਹੈ ਨਾ ਤਾਜ ਹੈ, ਤੇ ਇੱਥੋਂ ਤੱਕ ਕਿ ਪੈਰੀ ਜੋੜਾ ਵੀ ਹੈ ਨਹੀਂ ਗਾ। ਸਤਿਗੁਰੂ ਇਹ ਦੇਣਾ ਜਿਹੜਾ ਤੁਸੀਂ ਸਾਹਿਬਜ਼ਾਦੇ ਤੁਹਾਡੇ ਨਾਲ ਹੈ ਨੇ, ਸ਼ਹੀਦ ਹੋ ਗਏ ਮਾਤਾ ਪਿਤਾ ਵੀ ਸ਼ਹੀਦ ਹੋ ਗਏ, ਕੌਮ ਉੱਤੋਂ ਨੇ ਸਾਰਾ ਕੁਝ ਵਾਰ ਦਿੱਤਾ, ਸਤਿਗੁਰੂ ਇਹ ਦੇਣਾ ਅਸੀਂ ਕਿੱਥੇ ਦੇਵਾਂਗੇ। ਮਹਾਰਾਜ ਕਹਿਣ ਲੱਗੇ ਭਾਈ ਰੂਪ ਚੰਦ ਜੀ ਤੁਹਾਡੇ ਕਿੰਨੇ ਬੱਚੇ ਹਨ? ਇਹ ਕਹਿਣ ਲੱਗਿਆ ਜੀ 7 ਪੁੱਤਰ ਹੈ ਤੇ 22 ਪੋਤਰੇ ਹੈ ਮੇਰੇ। ਮਹਾਰਾਜ ਕਹਿਣ ਲੱਗੇ ਇਹਨਾਂ ਸਾਰਿਆਂ ਨੂੰ ਅੰਮ੍ਰਿਤ ਛਕਾ ਦੇ, ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਸਾਰਿਆਂ ਨੇ ਅੰਮ੍ਰਿਤ ਛਕ ਲਿਆ ਤੇ ਮਹਾਰਾਜ ਕਹਿਣ ਲੱਗੇ ਵੇ ਭਾਈ ਰੂਪ ਚੰਦ ਜੀ ਇਹਨਾਂ ਸਾਰੀਆਂ ਸੋ ਜਿਹੜੇ ਬੱਚੇ ਹਨ ਇਹਨਾਂ ਵਿੱਚੋਂ ਸਾਹਿਬਜ਼ਾਦਿਆਂ ਦੀਆਂ ਸੂਰਤਾਂ ਨਜ਼ਰ ਆਉਂਦੀਆਂ ਕਿ ਨਹੀਂ ਆਉਂਦੀਆਂ? ਆਉਂਦੀਆਂ। ਤੇ ਜਿਹੜੇ ਨੌਜਵਾਨ ਹਨ ਸਾਹਿਬਜ਼ਾਦਿਆਂ ਦੀਆਂ ਇਹਨਾਂ ਵਿੱਚੋਂ ਝਲਕਾਂ ਪੈਂਦੀਆਂ ਹਨ। ਮਹਾਰਾਜ ਕਹਿਣ ਲੱਗੇ ਭਾਈ ਰੂਪ ਚੰਦ ਜੀ ਜਿਹਨੇ ਕਿਸੇ ਨੂੰ ਪ੍ਰੇਰ ਕੇ ਇੱਕ ਬੰਦੇ ਨੂੰ ਵੀ ਅੰਮ੍ਰਿਤ ਛਕਾ ਦਿੱਤਾ ਨਾ ਤੇ ਉਹ ਮੇਰੇ ਇੱਕ ਸਾਹਿਬਜ਼ਾਦੇ ਦਾ ਬਦਲਾ ਜਿਹੜਾ ਉਹ ਮੁੜੇ ਆਊਗਾ। ਮਹਾਰਾਜ ਕਹਿਣ ਲੱਗੇ ਜਿਸਨੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਦਿੱਤਾ ਉਸ ਮੇਰੇ ਸਾਰੇ ਪਰਿਵਾਰ ਦਾ ਬਦਲਾ ਜਿਹੜਾ
मुड़े आवेगा भाई रूप चांगे ऐसे सिख सन जिन्हां ने अपने पोत्रिया नू नाल तोरिया सी गुरु गोबिंद सिंह महाराज पातशाह दे जाओ भाई जिन्ना चिर सतगुरु कह नावे तुसी हुण घरां नू चले जाओ ओना चिर तुसी वापस नहीं आना। आपां फिर दीवान विच बेनती करांगे सतगुरु ने आवाज मारी तीसरी आवाज विच भाई मोहकम चंद जी उठ के खड़ोता है कहिंदा सच्चे पातशाह मैं बाबा नामदेव दे कौम विचों छीना मैं बाबा नामदेव जी दे कौम दे विचों है सतगुरु मेरा सिरा जेड़ा ए प्रवान करो आओ गुरु गोबिंद सिंह महाराज पातशाह दे कोले आके भाई मोहकम चांदी अपना थां टिकाणा रैस लिखाउण लग्या की कहिंदा सुनो ताडे जत्था क्यों बयान करदा।

0: કેવડી રંગીલી ધરતી દિવસની શ્રોતિયો તુસી એ પ્રોગ્રામ FM રેડિયો CISK 94.3 તો સુન રહે હો। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake। Any comments and suggestions please call 250-392-3874।

0: केवो दी रंगीली धरती दे वसनीक श्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम क्लिक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

मन कर कब हो न हर गुण गायो। मन कर कब हो न हर गुण गायो, विखिया सब रहे।

ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਪਿੱਤਰ ਬਾਰਗਾਹ ਵਿੱਚ ਜੁੜ ਕੇ ਹਰੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਰਹਿੰਦੇ ਸਮੇਂ ਨੂੰ ਸਫਲਾ ਬਣਾਉਣ ਵਾਸਤੇ ਸਰਬੰਸ ਦਾਨੀ ਪੰਥ ਦੇ ਬਾਨੀ ਨਾਸਰੋ ਮਨਸੂਰ ਏਜ ਦੀ ਮਨਜ਼ੂਰ ਸਾਹਿਬ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ। ਸਰਬੱਤ ਸੰਗਤ ਪਿਆਰ ਨਾਲ ਫਤਿਹ ਬੁਲਾਓ, ਕੋਈ ਰਚਨਾ ਵਾਂਝੀ ਨਾ ਰਵੇ। ਸਾਰਿਆਂ ਨੇ ਪਿਆਰ ਦਾ ਸਬੂਤ ਦੇਣਾ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਮਹਾਨ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਸਾਨੂੰ ਸਾਰਿਆਂ ਨੂੰ, ਜੋ ਕਿ ਇਸ ਭਾਗ ਸਮਾਂ ਬਖਸ਼ਿਆ ਹੈ। ਭਾਵੇਂ ਕਿ ਦੀਵਾਨ ਕੇਵਲ ਇੱਕ ਦਿਨ ਦਾ ਹੀ ਸੀ, ਜੋ ਰਾਤ ਦਾ 31 ਦਸੰਬਰ ਦਾ, ਪਰ ਅੱਜ ਭਾਵ 1 ਜਨਵਰੀ ਅੱਜ ਅੰਮ੍ਰਿਤ ਵੇਲੇ ਹੀ ਸਮਾਪਤੀ ਹੋਈ ਅਤੇ ਦਿਨੇ ਵੀ ਸੰਗਤਾਂ ਨੇ ਆਨੰਦ ਮਾਣਿਆ। ਔਰ ਅੱਜ ਰਾਤ ਦਾ ਜੋ ਲਾਸਟ ਦੀਵਾਨ ਹੈ, ਇਸ ਤੋਂ ਬਾਅਦ 3 ਮਹੀਨੇ ਬਾਅਦ ਦੀਵਾਨ ਆਉਣਗੇ ਆਖੋ ਸਤਨਾਮ। ਸੋ ਆਹ ਟਾਈਮ ਹੈ ਸਾਡੇ ਕੋਲ ਵੀ ਆਪਾਂ ਘੰਟਾ, ਡੇਢ ਘੰਟਾ, 2 ਘੰਟੇ, ਜਿੰਨਾ ਕੁ ਸਮਾਂ ਤੁਸੀਂ ਪਿਆਰ ਨਾਲ ਬੈਠੋਗੇ ਆਪਾਂ ਆਨੰਦ ਮਾਨਣਾ। ਸੋ ਵਾਪਸ ਵੀ ਅੱਜ ਮੈਂ ਜਾਣਾ ਹੈ ਪਟਿਆਲੇ। ਸੋ ਬਹੁਤ ਪਿਆਰ ਹੈ ਦਿੱਲੀ ਦੀ ਸੰਗਤ ਵਿੱਚ, ਬੇਹਿਸਾਬ ਸੰਗਤ ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਪਹੁੰਚ ਰਹੀ ਹੈ। ਸੋ ਸੰਗਤ ਨੂੰ ਬੇਨਤੀ ਹੈ ਕਿ 15 ਮਿੰਟ ਜਿਹੜੇ ਆ ਰਹੇ ਨੇ ਉਹਨਾਂ ਨੂੰ ਮੱਥਾ ਟੇਕਣ ਦਿਓ। ਪਹਿਰੇਦਾਰਾਂ ਨੂੰ ਬੇਨਤੀ 15 ਕੁ ਮਿੰਟ, ਉਸ ਤੋਂ ਬਾਅਦ ਫਿਰ ਜਿਹੜੀ ਸੰਗਤ ਆਵੇ ਉਹ ਜਿਉਂ ਜਿਉਂ ਆਈ ਜਾਣ ਅਤੇ ਪਿੱਛੇ ਹੀ ਬੈਠੀ ਜਾਣ, ਬਾਅਦ ਵਿੱਚ ਨਮਸਕਾਰ ਕਰ ਲੈਣਗੇ। ਕਿਉਂਕਿ ਜੇ ਮੱਥਾ ਹੀ ਟਿਕਦਾ ਰਹੇ, ਮੈਂ ਰਾਤ ਦੀ ਬੇਨਤੀ ਕੀਤੀ ਸੀ, ਫਿਰ ਆਨੰਦ ਨਹੀਂ ਆਉਂਦਾ। ਬਿਲਕੁਲ ਟਿਕਟ ਕਾ ਹੋਣਾ ਜ਼ਰੂਰੀ ਹੈ, ਰਾਤ ਵੀ ਪੂਰਾ ਪੂਰਾ ਲਾਹਾ ਨਹੀਂ ਲਿਆ ਆਪਾਂ, ਬਹੁਤਾ ਰੌਲਾ ਹੀ ਪੈਂਦਾ ਰਿਹਾ ਇਕੱਠ ਜ਼ਿਆਦਾ ਹੋਣ ਕਾਰਨ। ਸੋ ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਹੈ ਅਤੇ ਅੱਜ ਦਾ ਸਮਾਂ ਫਿਰ ਬਖਸ਼ਿਆ। ਮਿਲਵੇ ਕਿ ਮਹਿਮਾ ਵਰਨ ਸਾਕੂ ਨਾਨਕ ਭਰੇ ਪਰੀਲਾ। ਅੱਜ ਇਕਾਗਰਤਾ ਬਣਾ ਕੇ ਲਾਹਾ ਲੈਣਾ, ਖੁਸ਼ੀ ਦੀ ਗੱਲ ਇਹ ਹੈ ਅੱਜ ਨਵਾਂ ਸਾਲ ਹੈ। ਆਪਾਂ ਬੜੀਆਂ ਵਧਾਈਆਂ ਦਿੱਤੀਆਂ, ਪਰ ਗੁਰੂ ਸਵਾਰਿਓ ਅਸਲੀ ਵਧਾਈ ਅੱਜ ਆਪਾਂ ਉਹਨਾਂ ਨੂੰ ਦਿਆਂਗੇ ਜਿਹੜੇ ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਰਹੇ। 5 ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਨੇ, ਅੰਮ੍ਰਿਤ ਛਕਾਇਆ ਜਾ ਰਿਹਾ। ਤਕਰੀਬਨ 1.25 ਘੰਟੇ ਨੂੰ 1 ਘੰਟੇ ਤੱਕ 5 ਪਿਆਰਿਆਂ ਨੇ ਸਟੇਜ ਤੇ ਆਉਣਾ ਹੈ। ਔਰ ਪਤਾ ਲੱਗਿਆ ਹੈ ਕਿ 250 ਤੋਂ ਵੱਧ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਰਹੇ ਨੇ।

0: ਰਾਤ ਦੇ ਦੀਵਾਨ ਦਾ ਝਾੜ ਹੈ, ਕਿਉਂਕਿ ਅੱਜ ਨਵਾਂ ਜੀਵਨ ਬਣਾਉਣਾ ਸੰਗਤਾਂ ਨੇ। ਨਵਾਂ ਸਾਲ ਵੀ ਆਇਆ ਤੇ ਨਵਾਂ ਜਨਮ ਵੀ ਹੋਇਆ, ਗੁਰਮਤ ਦਾ ਜਨਮ ਹੋ ਗਿਆ ਸਾਡੇ ਹਿਰਦੇ ਦੇ ਵਿੱਚ। ਸਾਧ ਸੰਗਤ ਬੰਦਾ ਜਨਮ ਲੈ ਲੈਂਦਾ ਪਰ ਗੁਰਮਤ ਇਹਦੇ ਹਿਰਦੇ ਵਿੱਚ ਜਨਮ ਨਹੀਂ ਲੈਂਦੀ। ਅਸਲੀ ਜਨਮ ਉਦਣ ਨਹੀਂ ਹੈ ਜਿੱਦਣ ਇਹਦੇ ਹਿਰਦੇ 'ਚ ਗੁਰਮਤ ਵੱਸ ਜਾਵੇ। ਸਵਾਓ ਮਹਾਰਾਜ ਨੇ ਕਿਰਪਾ ਕੀਤੀ ਹੈ, ਮੈਂ ਅੱਗੇ ਵੀ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ, ਤੁਸੀਂ ਪੰਜਾਬ ਦੇ ਦੀਵਾਨਾਂ ਦੀਆਂ ਸੀਡੀਆਂ ਵੀ ਸੁਣਦੇ ਹੋ, ਜਿੱਥੇ ਕਿਤੇ ਦੀਵਾਨ ਲੱਗਦੇ ਨੇ ਲਗਾਤਾਰ ਸੀਡੀਆਂ ਕੇਬਲਾਂ 'ਤੇ ਚੱਲਦੀਆਂ, ਆਪ ਸੁਣਦੇ ਰਹਿੰਦੇ ਹੋ ਕਿ ਦੀਵਾਨ ਦਾ ਮਨੋਰਥ ਹੀ ਅੰਮ੍ਰਿਤ ਛਕਾਉਣਾ ਹੁੰਦਾ। ਸਮਾਗਮ ਕੀਤਾ 2 ਦਿਨ ਦਾ 3 ਦਿਨ ਦਾ 5 ਦਿਨ ਦਾ, ਜੇ ਕਿਸੇ ਨੇ ਅੰਮ੍ਰਿਤ ਹੀ ਨਾ ਛਕਿਆ ਤੇ ਫਿਰ ਐਵੇਂ ਚਿਮਟੇ ਵਜਾਉਣ ਦਾ ਕੀ ਫਾਇਦਾ, ਕੀ ਫਾਇਦਾ। ਸੋ ਝਾੜ ਜ਼ਰੂਰੀ ਹੈ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਕਈ ਇੱਥੇ ਸੁਣ ਜਾਣਗੇ, ਕਈ ਲਾਹ ਲੈਣਗੇ, ਪਰ ਸਭ ਸੰਗਤ ਇਹ ਭੁੱਲ ਵੀ ਜਾਣਾ ਥੋੜੇ ਸਮੇਂ ਬਾਅਦ, ਪਰ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ੍ਹ ਗਏ ਉਹ ਨਹੀਂ ਕਦੇ ਭੁੱਲਣਗੇ, ਉਹਨਾਂ ਨੂੰ ਸਦਾ ਯਾਦ ਰਹੇਗਾ ਅਸੀਂ ਅੰਮ੍ਰਿਤ ਛਕਿਆ ਗੁਰੂ ਕੇ ਜਹਾਜ਼ੇ ਚੜ੍ਹੇ। ਸੋ ਬੜੀ ਖੁਸ਼ੀ ਦੀ ਗੱਲ ਹੈ, ਆਓ ਪੰਜ ਪਿਆਰੇ ਜਿੰਨਾ ਚਿਰ ਸਟੇਜ 'ਤੇ ਨਹੀਂ ਆਉਂਦੇ, ਗੁਰੂ ਦਾ ਰੂਪ ਹੈ ਸੰਤ ਖਾਲਸਾ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜੇ ਤੁਹਾਡੇ ਦਰਸ਼ਨ ਨਹੀਂ ਹੋਣਗੇ ਫਿਰ ਕੀ ਕਰੀਏ। ਸਤਿਗੁਰੂ ਕਹਿਣ ਲੱਗੇ, ਜੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਨੇ ਫਿਰ ਗੁਰੂ ਗ੍ਰੰਥ ਦੇ ਦਰਸ਼ਨ ਕਰਿਓ, ਤੇ ਜੇ ਤੁਸੀਂ ਮੇਰੇ ਸਰੀਰ ਦੇ ਦਰਸ਼ਨ ਕਰਨੇ ਨੇ ਫਿਰ ਗੁਰੂ ਪੰਥ ਦੇ ਦਰਸ਼ਨ। ਗੁਰੂ ਗੋਬਿੰਦ ਸਿੰਘ ਦੇ ਸਰੀਰ ਦੇ ਦਰਸ਼ਨ ਨੇ ਪੰਥ ਖਾਲਸੇ ਦੇ ਦਰਸ਼ਨ, ਪੰਜ ਪਿਆਰਿਆਂ ਦੇ ਦਰਸ਼ਨ ਹੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ। ਤੇ ਸੰਗਤ ਦੇ ਆਪਾਂ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ, ਤੇ ਕਿੱਡੇ ਉੱਚੇ ਭਾਗ ਨੇ। ਅੱਜ ਅਸੀਂ ਗੁਰੂ ਰੂਪ ਪੰਥ ਖਾਲਸੇ ਦੇ ਪੰਜ ਪਿਆਰਿਆਂ ਦੇ ਵੀ ਦਰਸ਼ਨ ਕਰਾਂਗੇ, ਸੋ ਬੜੀ ਵੱਡੀ ਖੁਸ਼ੀ ਦੀ ਗੱਲ ਹੈ। ਸਵਾਓ ਜਿੰਨਾ ਚਿਰ ਪੰਜ ਪਿਆਰੇ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਪੂਰਾ ਪੂਰਾ ਲਾਹਾ ਲੈਣਾ। ਸਰਵਣ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਬਚਨ ਕਰਦੇ ਨੇ, ਮਨ ਕਰ ਕਬਹੁ ਨਾ ਹਰ ਗੁਣ ਗਾਏ, ਦੇਖਿਆ ਸਖਤ ਰਹੋ ਨਿਸ ਬਾਸੁਰ ਕੀਨੋ ਆਪਣੋ ਭਾਇਓ। ਕੀਤਾ ਹੀ ਉਹ ਹੈ ਜੋ ਮਨ ਨੂੰ ਚੰਗਾ ਲੱਗਿਆ, ਗੁਰਮਤਿ ਇਹਦੇ ਹਿਰਦੇ ਚ ਆਈ ਨਹੀਂ। ਜਿੰਨਾ ਚਿਰ ਬੰਦਾ ਗੁਰੂ ਦੀ ਮਰਜ਼ੀ ਮੁਤਾਬਕ ਨਹੀਂ ਚੱਲਦਾ ਉਹਨਾਂ ਚਿਰ ਗੱਲ ਨਹੀਂ ਬਣੇਗੀ। ਸਾਧ ਸੰਗਤ ਗੁਰਮਤ ਅਨੁਸਾਰ ਚੱਲੀਏ, ਫਿਰ ਸਾਡੇ ਜੀਵਨ ਦੇ ਵਿੱਚ ਗੁਰਮਤ ਆ ਜਾਵੇ, ਮਨਮਤ ਦਾ ਤਿਆਗ ਹੋਵੇ। ਸੋ ਹੌਲੀ ਹੌਲੀ ਕਿਰਪਾ ਹੁੰਦੀ ਹੈ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੌਲੀ ਹੌਲੀ ਹਿਰਦੇ ਚ ਚਾਨਣ ਹੁੰਦਾ, ਜਿਉ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਭਾਵੇਂ ਸੈਂਕੜੇ ਚੰਦਰਮਾ ਹੋ ਜਾਣ ਤੇ ਹਜ਼ਾਰਾਂ ਸੂਰਜ ਚੜ੍ਹ ਜਾਣ। ਹੁਣ ਇੱਕ ਸੂਰਜ ਚੜ੍ਹਦਾ, ਜੇ ਹਜ਼ਾਰਾਂ ਵੀ ਚੜ੍ਹ ਜਾਣਾ, ਸੈਂਕੜੇ ਚੰਦਰਮਾ ਵੀ ਹੋ ਜਾਣ, ਚੰਦਰਮਾ ਸੈਂਕੜੇ ਚੜ੍ਹ ਜਾਣ, ਹਜ਼ਾਰਾਂ ਸੂਰਜ ਚੜ੍ਹ ਜਾਣ, ਪਰ ਜੇ ਗੁਰੂ ਵਾਲਾ ਨਹੀਂ ਬਣਿਆ ਤੇ ਤੇਰੇ ਅੰਦਰ ਚਾਨਣ ਨਹੀਂ ਹੋਣਾ। ਸਤਨਾਮ
1: ਵਾਹਿਗੁਰੂ।
0: ਹਿਰਦੇ ਦੇ ਵਿੱਚ ਚਾਨਣ ਨਹੀਂ ਹੋਣਾ, ਹਿਰਦੇ ਚ ਚਾਨਣ ਕਦੋਂ ਹੋਣਾ? ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ
1: ਅੰਧਾਰ।
0: ਅੰਧਾਰ ਗੁਰੂ ਦੇ ਚਰਨਾਂ ਵਿੱਚ ਆ ਕੇ ਅੰਦਰ ਪ੍ਰਕਾਸ਼ ਹੋਣਾ। ਰਾਤ ਵੀ ਮੈਂ ਬੇਨਤੀ ਕੀਤੀ ਸੀ, ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ
1: ਦੂਰ ਨਹੀਂ।

0: ਸਾਡੀਆਂ ਵੀ ਗਿਆਨ ਦੀਆਂ ਅੱਖਾਂ ਬੰਦ ਨੇ, ਜਿੱਦਣ ਗਿਆਨ ਰੂਪੀ ਨੇਤਰ ਖੁੱਲ ਗਏ ਉਦਣ ਹੀ ਪਤਾ ਲੱਗ ਜੂ। ਭਗਤ ਨਾਮਦੇਵ ਜੀ ਨੂੰ ਭਗਤ ਤਰਲੋਚਨ ਜੀ ਕਹਿੰਦੇ, ਤੈਨੂੰ ਭਗਵਾਨ ਮਿਲਿਆ, ਮੇਰੇ ਤੇ ਵੀ ਕਰ ਕਿਰਪਾ, ਮੈਨੂੰ ਵੀ ਦਰਸ਼ਨ ਹੋ ਜਾਣ। ਕਹਿੰਦੇ ਹੋ ਜਾਣਗੇ। ਪਰਮੇਸ਼ਰ ਨੂੰ ਬੇਨਤੀ ਕੀਤੀ ਜੀ ਮੇਰੇ ਭਗਤ ਨੂੰ ਕਿ ਆਪਣੇ ਭਗਤ ਤਰਲੋਚਨ ਨੂੰ ਵੀ ਦਰਸ਼ਨ ਦਿਓ। ਸਤਸੰਗਤ, ਨਾਮਦੇਵ ਨੇ ਆਖਿਆ ਕਿ ਚਲੋ ਭਗਵਾਨ ਕਹਿੰਦੇ ਦਰਸ਼ਨ ਤੇ ਦਿਆਂਗੇ, ਇਹਨੂੰ ਕਹਿੰਦੇ ਪਛਾਣ ਕਰ ਲਵੇ, ਆਵਾਂਗਾ ਮੈਂ ਜ਼ਰੂਰ, ਪਰ ਇਹਨੂੰ ਪਛਾਣ ਨਹੀਂ ਆਉਣੀ। ਪਵਿੱਤਰ ਲੋਚਨਾ, ਰੱਬ ਆਏਗਾ ਪਛਾਣ ਲਵੇਗਾ? ਕਹਿਣ ਲੱਗਾ ਪਛਾਣ ਲਵਾਂਗਾ, ਇਹ ਕਿਹੜੀ ਗੱਲ ਹੈ। ਪਰ ਸਤਸੰਗ ਜੀ, ਦੁਨੀਆਂ ਦੀਆਂ ਚੀਜ਼ਾਂ ਪਛਾਣਨੀਆਂ ਸੌਖੀਆਂ, ਪਰ ਰੱਬ ਪਛਾਣਨਾ ਬੜਾ ਔਖਾ। ਪਛਾਣ ਕਿਸੇ ਵਿਰਲੇ ਨੂੰ ਆਉਂਦੀ। ਅਸੀਂ ਲੋਕ ਗੱਡੀਆਂ ਖਰੀਦਣ ਜਾਣਦੇ, ਅਸੀਂ ਕੱਪੜੇ ਦੀ ਪਰਖ ਕਰਨ ਜਾਣਦੇ ਹਾਂ, ਅਸੀਂ ਗੱਡੀਆਂ ਦੀ ਪਰਖ ਕਰਨ ਜਾਣਦੇ ਹਾਂ, ਅਸੀਂ ਸੋਨੇ ਦੀ ਪਰਖ ਕਰਨ ਜਾਣਦੇ ਹਾਂ, ਅਸੀਂ ਲੋਹੇ ਦੀ ਪਰਖ ਕਰਨ ਜਾਣਦੇ ਹਾਂ, ਅਸੀਂ ਹਰ ਇੱਕ ਚੀਜ਼ ਦੀ ਪਰਖ ਕਰ ਸਕਦੇ ਹਾਂ, ਪਰ ਰੱਬ ਦੀ ਪਰਖ ਨਹੀਂ ਕਰ ਸਕਦੇ। ਉਹ ਨਹੀਂ ਸਾਨੂੰ ਪਤਾ ਲੱਗਦਾ। ਜੇ ਪਰਖ ਕਰਨ ਵਾਲੇ ਹੁੰਦੇ ਨਾ ਤੇ ਸਾਧ ਸੰਗ ਅੱਜ ਨੂੰ ਸਾਰੀ ਦੁਨੀਆਂ ਗੁਰੂ ਗ੍ਰੰਥ ਸਾਹਿਬ ਮਰਦੇ ਲੜਨ ਲੱਗ ਜਾਂਦੀ। ਆ ਥਾਂ ਥਾਂ ਦੇ ਉੱਤੇ ਜਿਹੜੇ ਪਖੰਡੀ ਗੁਰੂ, ਉਹਨਾਂ ਦੇ ਡੇਰੇ ਕਾਇਮ ਨਹੀਂ ਸੀ ਹੋਣੇ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਹ ਹੋਏ ਕਿਉਂ ਨੇ? ਕਿਉਂਕਿ ਆ ਸਾਨੂੰ ਲੋਕਾਂ ਨੂੰ ਪਰਖ ਨਹੀਂ ਕਰਨੀ ਆਈ। ਕਦੀ ਕਿਤੇ ਕਦੀ ਕਿਤੇ ਦਰ ਦਰ ਤੇ ਭਟਕਦੇ, ਦਰ ਦਰ ਤੇ ਫਿਰਦੇ, ਇੱਥੇ ਚਲੇ ਗਏ ਉੱਥੇ ਚਲੇ ਗਏ, ਪਰ ਸੁਣਦੇ ਹੋ ਨਾ ਦਸਮ ਪਿਤਾ ਦੇ ਵਚਨ, ਜਾਗ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਤ ਭੂਲ ਨਾ ਮਨ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ
1: ਖਾਲਸ ਜਾਨ।
0: ਭਗਤ ਰਵਿਦਾਸ ਜੀ ਕਹਿੰਦੇ ਨੇ, ਹਰ ਸਿਉਂ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੁਜਕ ਜਾਹੇਂਗੇ ਸਤ ਭਖ ਹੈ
1: ਰਵਿਦਾਸ।
0: ਸਤਸੰਗ ਜੀ, ਭਗਤ ਕਬੀਰ ਜੀ ਨੇ ਰੇ ਜੀਨ ਲੱਜ ਲਾਜ ਤੋਂ ਨਾਹੀ। ਇਹ ਸਤਸੰਗ ਆਮ ਜੇ ਕਿਸੇ ਨੂੰ ਕਹੋਗੇ ਨਾ ਤੇ ਕਹਿੰਦੇ ਗਾਲ ਕੱਢਦੇ। ਰੇ ਜੀਨ ਲੱਜ ਹੋਏ ਬਸ਼ਰਮਾ, ਲੱਜ ਤੇ ਸ਼ਰਮ ਨਲੱਜ ਬਸ਼ਰਮ ਹੋ ਗਿਆ, ਜਿਹਨੂੰ ਸ਼ਰਮ ਨਾ ਹੋਵੇ। ਰੇ ਜੀਨ ਲੱਜ ਲਾਜ ਤੋਹੇ ਨਾਹੀ, ਹੋਏ ਬਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ। ਦੇਖੋ ਬਾਣੀ ਦੇ ਵਿੱਚ ਕੱਲੀ ਕੱਲੀ ਗੱਲ ਲਿਖੀ, ਕਿਤੇ ਵਿਚਾਰਿਆ ਵੀ ਕਰੋ। ਰੇ ਜੀਨ ਲੱਜ ਲਾਜ ਤੋਹੇ ਨਾਹੀ, ਹਰ ਤਜ ਕੱਤ ਕਾਹੂ ਕੇ ਜਾਹੀ। ਹਰੀ ਨੂੰ ਛੱਡ ਕੇ ਕਿੱਥੇ ਭਟਕਦਾ ਫਿਰਦਾ, ਗੁਰੂ ਦਾ ਦਰ ਛੱਡ ਕੇ ਕਿੱਥੇ ਤੁਰਿਆ ਫਿਰਦਾ ਹੈ। ਜਾ ਕੋ ਠਾਕੁਰ ਉੱਚਾ ਹੋਈ, ਜਿਹਦਾ ਠਾਕੁਰ ਉੱਚਾ ਹੋਵੇ ਤੇ ਜਨ ਪਰ ਘਰ ਜਾਤ ਨਾ ਸੋਹੀ, ਉਹ ਦੂਜੇ ਘਰ ਵਿੱਚ ਗਿਆ ਸੋਹਣਾ ਨਹੀਂ ਲੱਗਦਾ। ਸਤਨਾਮ
1: ਸ੍ਰੀ ਵਾਹਿਗੁਰੂ।
0: ਸਾਹਿਬ ਭਗਤ ਕਬੀਰ ਜੀਆਂ ਦੇ ਬਚਨ ਨੇ, ਉਹ ਤੈਨੂੰ ਸ਼ਰਮ ਆਉਣੀ ਚਾਹੀਦੀ। ਗੁਰੂ ਦਾ ਦਰ ਛੱਡ ਕੇ ਦਰ ਦਰ ਤੇ ਭਟਕਦਾ ਫਿਰਦਾ। ਤੇ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਨਾ, ਭਾਈ ਗੁਰਦਾਸ ਜੀ ਨੇ ਵੀ ਕਹਿਤਾ, ਜੈਸੇ ਬਛਰਾ ਬਿਛਰ ਪਰ ਆਨ ਗਾਏ ਥਾਂ ਦੁਗਧ ਨਾ ਪਾਨ ਕਰੇ ਮਾਰ ਪਹਿਲਾਤ ਕੀ। ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਤੇ ਫਿਰਦਾ, ਬੱਚੇ ਵਾਲੀ ਗੱਲ ਹੈ। ਮਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਦੇ ਥੱਲਿਓ ਦੁੱਧ ਪਾਲੇ, ਦੁੱਧ ਨਹੀਂ ਉੱਥੋਂ ਤੇ ਲੱਤਾਂ ਹੀ ਪੈਣਗੀਆਂ। ਤੂੰ ਸਤਨਾਮ
1: ਸ੍ਰੀ ਵਾਹਿਗੁਰੂ।
0: ਉਹਨੇ ਪਛਾਣ ਲੈਣਾ ਇਹ ਮੇਰਾ ਨਹੀਂ, ਇਹ ਹੋਰ ਹੈ, ਇਹ ਮੇਰਾ ਨਹੀਂ, ਇਹ ਹੋਰ ਹੈ। ਗੁਰੂ ਨੇ ਵੀ ਪਛਾਣ ਲੈਣਾ ਹੈ ਕਿ ਕਿਧਰੇ ਦੇਵੀਆਂ ਦੇ ਦੀਵੇ ਜਗਾਉਂਦਾ, ਉਹ ਕਿਧਰੇ ਜਗਰਾਤੇ ਕਰਦਾ, ਇਹ ਕਿਧਰੇ ਸਾਧ ਸੰਗ ਰੋਟ ਲਾਉਂਦਾ, ਕਿਧਰੇ ਪੀਰਾਂ ਫਕੀਰਾਂ ਦੇ ਦੀਵੇ ਜਗਾਉਂਦਾ। ਮਹਾਰਾਜ ਨੂੰ ਵੀ ਪਤਾ ਹੈ ਇਹ ਇੱਕ ਦਾ ਨਹੀਂ ਬਣਿਆ, ਤੇ ਜਿਹੜਾ ਇੱਕ ਦਾ ਬਣ ਜਾਵੇ ਸਤਿਗੁਰਾਂ ਨੂੰ ਫਿਰ ਉਹਦਾ ਫਿਕਰ ਹੈ। ਅਸੀਂ ਇੱਕ ਦੇ ਬਣਨਾ, ਇੱਕ ਤੇ ਭਰੋਸਾ ਰੱਖਣਾ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ। ਸਾਧ ਸੰਗਤ ਊਹਾਂ ਤਾਂ ਜਾਈਏ ਜੇ ਊਹਾਂ ਨਾ ਹੋਏ, ਉੱਥੇ ਤੇ ਤਾਂ ਜਾਈਏ ਜੇ ਇੱਥੇ ਕੁਝ ਨਾ ਹੋਵੇ। ਸਾਡੇ ਸਤਿਗੁਰਾਂ ਨੇ ਸਾਨੂੰ ਬਹੁਤ ਕੁਝ ਬਖਸ਼ਿਆ, ਬੜੀਆਂ ਕੁਰਬਾਨੀਆਂ ਕੀਤੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ, ਸਤਿਗੁਰਾਂ ਦਾ ਅਵਤਾਰ ਪੁਰਵਾਰਿਆ ਅੱਗੇ, ਤੇ ਖੁਸ਼ੀ ਤਾਂ ਹੀ ਹੈ। ਜਿਵੇਂ ਕੱਲ ਤੁਸੀਂ ਨਵਾਂ ਸਾਲ ਮਨਾਇਆ, ਇਵੇਂ ਜਿਵੇਂ ਸਾਰੀ ਰਾਤ ਜਾਗ ਕੇ ਬਾਜਾਂ ਵਾਲੇ ਦਾ ਆਗਮਨ ਵੀ ਮਨਾਉਣਾ। ਸਤਨਾਮ
1: ਸ੍ਰੀ ਵਾਹਿਗੁਰੂ।
0: ਸਾਡੇ ਸਤਿਗੁਰਾਂ ਦਾ ਅਵਤਾਰ ਪੁਰਬ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ

0: ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੇ ਸਮੇਂ ਤੇ ਕਈ ਪਿੰਡਾਂ ਵਿੱਚ ਦੀਵਾਨ ਲੱਗੇ। ਚਲੋ ਤੁਹਾਨੂੰ ਪਤਾ ਹੈ ਕਿ ਜਦੋਂ ਸ਼ਹੀਦੀ ਸਾਕਾ ਦਾ ਦਿਨ ਹੋਵੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਪ੍ਰਸੰਗ ਚੱਲਦਾ ਦੀਵਾਨਾਂ ਚ। ਉੱਥੇ ਕਈ ਪਿੰਡਾਂ ਦੇ ਵਿੱਚ ਦੀਵਾਨਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਪ੍ਰਸੰਗ ਚੱਲਦਾ ਤੇ ਕਈ ਲੋਕ ਉੱਚੀ ਉੱਚੀ ਧਾਹਾਂ ਮਾਰ ਮਾਰ ਕੇ ਰੋਣ ਲੱਗ ਪੈਂਦੇ। ਪਿਆਰ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਵੀ ਅਸੀਂ ਰੋਣਾ ਹੈ। ਦੁਨੀਆਂ ਰੋਂਦੀ ਬਹੁਤ ਵੇਖੀ ਹੈ, 20 ਸਾਲ ਹੋ ਗਏ ਪਰਿਵਾਰ ਦਾ ਮੈਂਬਰ ਵਿਛੜਿਆ, ਅੱਜ ਵੀ ਅੱਖਾਂ ਚੋਂ ਪਾਣੀ ਆਉਂਦਾ ਜੇ ਉਹਨੂੰ ਯਾਦ ਕਰਕੇ। ਅੱਜ ਵੀ ਯਾਦ ਕਰਦਾ ਹੈ, ਪਰ ਸਵਾਦ ਤੇ ਤਾਂ ਸੀ 13 ਪੋਹ ਨੂੰ ਵੀ ਯਾਦ ਕਰਦੇ ਬਾਜਾਂ ਵਾਲਿਆ, ਅੱਜ ਉਹ ਦਿਨ ਆ ਜਿੱਦਣ ਤੇਰੇ ਲਾਲ ਨੀਹਾਂ ਵਿੱਚ ਚਿਣੇ ਗਏ। ਨਹੀਂ ਕੀਤਾ ਗਿਆ, ਸ਼ਰਾਬਾਂ ਦੇ ਦੌਰ ਹੋਵੇ ਜਿਵੇਂ ਚੱਲਦੇ ਨੇ, ਤੁਹਾਡੇ ਦਿੱਲੀ ਦੇ ਵਿੱਚ ਠੇਕੇ ਉਸ ਦਿਨ ਕੀ ਬੰਦ ਹੋ ਗਏ, ਉਹ ਵੀ ਚੱਲਦੇ ਰਹੇ। ਉਵੇਂ ਆਪਾਂ ਜਿਹੜੇ ਪੀਣ ਵਾਲੇ ਨੇ ਉਦਣ ਵੀ ਰੱਜਦੇ ਰਹੇ, ਮਾਸ ਦੀਆਂ ਰੇਹੜੀਆਂ ਉਦਣ ਵੀ ਚੱਲਦੀਆਂ ਰਹੀਆਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਣੇ ਪੁੱਤਰ ਨੂੰ ਸ਼ੇਰਾ ਬਣਨ ਤੋਂ ਪਹਿਲਾਂ ਯਾਦ ਕਰਿਆ ਕਰ। ਜੇ ਬਾਜਾਂ ਵਾਲੇ ਆਪਣੇ ਪੁੱਤਰ ਨੂੰ ਲਾੜੀ ਮੌਤ ਨਾਲ ਨਾ ਵਿਆਉਂਦੇ, ਤੇਰੇ ਪੁੱਤਰਾਂ ਦੇ ਮੱਥੇ ਤੇ ਸਿਹਰੇ ਨਹੀਂ ਸੀ ਵੱਜਣੇ। ਆਖੇ ਸਤਨਾਮ
1: ਸ੍ਰੀ ਵਾਹਿਗੁਰੂ।
0: ਆਪਣੀ ਉੱਚੀ ਕੋਠੀ ਨੂੰ ਵੇਖਦਾ ਹੈ ਤੇ ਮਨ ਵਿੱਚ ਇੱਕ ਵਾਰੀ ਜ਼ਰੂਰ ਵਿਚਾਰ ਕਰਨੀ ਹੈ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਆਨੰਦਪੁਰ ਸਾਹਿਬ ਦਾ ਕਿਲਾ ਨਾ ਛੱਡਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦਾ ਕਿਲਾ ਨਾ ਛੱਡਦੇ, ਤਾਂ ਤੇਰੀਆਂ 3-3 ਮੰਜ਼ਲੀਆਂ ਕੋਠੀਆਂ ਨਹੀਂ ਸੀ ਬਣਨੀਆਂ। ਖੁਸ਼ ਸਤਨਾਮ
1: ਵਾਹਿਗੁਰੂ।
0: ਕਿੱਥੋਂ ਬਣ ਜਾਂਦੀਆਂ ਕੋਠੀਆਂ ਭਾਈ? ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ। ਆਪਣੇ ਲਾਲਾਂ ਨੂੰ ਗੋਦ ਚ ਖੜਾਉਂਦੇ ਹੋ, ਆਪਣੇ ਪੁੱਤਰਾਂ ਨੂੰ ਰੋਜ਼ ਸਕੂਲ ਤੋਰਦੇ ਆ ਨਾ, ਭੇਜਦੇ ਆ ਸਕੂਲ, ਜਾਂਦੇ ਆ ਤੇ ਜਦੋਂ ਆਪਣੇ ਬੱਚਿਆਂ ਨੂੰ ਤਿਆਰ ਪਰ ਤਿਆਰ ਕਰਦਾ ਹੈ, ਸਿਰ ਤੇ ਪਟਕਾ ਬੰਨਿਆ, ਕੇਸ ਵਾਹੇ, ਸੋਹਣੇ ਮਾਂ ਕੱਪੜੇ ਪਾਉਂਦੀ ਹੈ, ਤੇ ਉਸ ਸਮੇਂ ਇੱਕ ਵਾਰੀ ਜ਼ਰੂਰ ਯਾਦ ਕਰਿਆ ਕਰੋ, ਮਾਤਾ ਗੁਜਰੀ ਨੇ ਵੀ ਆਪਣੇ ਰਾਲ ਇਵੇਂ ਜਿਵੇਂ ਤਿਆਰ ਕਰਕੇ ਸਾਧ ਸੰਗਤ ਜੀ 13 ਪੋਹ ਨੂੰ ਤੋਰੇ ਸੀ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਤੋਰੇ ਸੀ ਨਾ, ਇਸੇ ਤਰ੍ਹਾਂ ਤੋਰੇ ਨੇ। ਇਹ ਯਾਦ ਆਪਾਂ ਜ਼ਰੂਰ ਕਰਨਾ, ਦੁੱਖ ਦੀ ਗੱਲ ਤੇ ਆਪਾਂ ਭੁੱਲ ਗਏ, ਰੋਏ ਵੀ ਆਪਣੇ ਵਾਸਤੇ, ਹੱਸੇ ਵੀ ਆਪਣੇ ਵਾਸਤੇ। ਉਹਨਾਂ ਉਹ ਸਮਾਂ ਆਵੇ ਤੇ ਗੁਰਸਿੱਖ ਰੋਂਦਾ ਹੈ, ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ, ਉਸ ਸਮੇਂ ਚ ਗੁਰਸਿੱਖ ਰੋਂਦਾ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਦਾ ਆਗਮਨ ਆਵੇ, ਗੁਰੂ ਨਾਨਕ ਦਾ ਆਗਮਨ ਆਵੇ, ਤੇ ਉਦੋਂ ਗੁਰਸਿੱਖ ਹੱਸਦਾ, ਉਦੋਂ ਗੁਰਸਿੱਖ ਨੂੰ ਚਾਅ ਚੜ੍ਹਦਾ, ਉਦੋਂ ਗੁਰਸਿੱਖ ਨੂੰ ਖੁਸ਼ੀ ਹੁੰਦੀ। ਆ ਫੁੱਲ ਪਾਉਂਦੇ ਨਾ ਕਈ 5 ਪਿਆਰਿਆਂ ਦੇ ਉੱਤੇ, 5 ਪਿਆਰਿਆਂ ਤੇ ਫੁੱਲ ਪਾਉਂਦੇ, ਕਈ ਇਤਰਾਜ਼ ਕਰਦੇ ਆ, ਕਹਿੰਦੇ ਜੀ ਫੁੱਲ ਇਹ ਹਾਰ ਪਾਉਣ ਦੀ ਕਿਆ ਲੋੜ ਹੈ, ਹਾਰ MLA ਵਾਸਤੇ ਬਣੇ, ਹਾਰ ਆਮ ਬੰਦਿਆਂ ਵਾਸਤੇ ਬਣੇ ਨੇ। ਉਹ ਗੁਰੂ ਰੂਪ ਪੰਥ ਖਾਲਸੇ ਦੇ ਗਲ ਚ ਆਪਾਂ ਹਾਰ ਪਾ ਸਕਦੇ, ਗੁਰੂ ਗ੍ਰੰਥ ਸਾਹਿਬ ਮਰ ਦੀ ਹਜ਼ੂਰੀ ਚ ਪੰਥ ਖਾਲਸੇ ਦੇ ਗਲ ਚ ਹਾਰ ਪੈ ਸਕਦਾ, ਹੋਰ ਕਿਸੇ ਬੰਦੇ ਦੇ ਗਲ ਚ ਹਾਰ
1: ਨਹੀਂ
0: ਪੈ ਸਕਦਾ। ਉਹਦੇ ਚ ਸਤਿਗੁਰਾਂ ਦੀ ਬੇਅਦਬੀ ਹੋਏਗੀ, ਪਰ ਸਤਿਗੁਰਾਂ ਦੀ ਹਜ਼ੂਰੀ ਵਿੱਚ 5 ਪਿਆਰਿਆਂ ਦੇ ਗਲਾਂ ਚ ਹਾਰ ਪੈ ਸਕਦੇ ਨੇ। ਸਤਸੰਗ 5 ਪਿਆਰਿਆਂ ਦਾ ਬਾਣਾ ਗੁਰੂ ਸਵਾਰੇ ਹੋ, ਇਹ ਖੁਸ਼ੀ ਹੋਣੀ ਚਾਹੀਦੀ ਜਦੋਂ 5 ਪਿਆਰੇ ਆਉਣ, ਸੰਗਤਾਂ ਦੇ ਅੰਦਰ ਚਾਹ ਹੋਵੇ ਕਿ ਅੱਜ ਸਾਡੇ ਪਰਿਵਾਰ ਵਿੱਚ 200 ਮੈਂਬਰ ਹੋਰ ਰਲ ਗਏ, 250 ਮੈਂਬਰ ਹੋਰ ਰਲ ਗਏ, ਤੇ ਗੁਰਸਿੱਖਾਂ ਦੇ ਮਨ ਵਿੱਚ ਖੁਸ਼ੀ ਹੁੰਦੀ ਹੈ। ਪਰ ਸਤਸੰਗ ਉਹ ਵਿਰਲੇ ਨੇ, ਉਹ ਬਹੁਤ ਘੱਟ ਮਿਲਣਗੇ ਅੱਜ ਦੇ ਸਮੇਂ ਵਿੱਚ। ਗੁਰਸਿੱਖ ਬਣ ਕੇ ਵੀ ਸਾਡੇ ਕੋਲ ਅਜੇ ਗੁਰਸਿੱਖੀ ਨਹੀਂ ਆਈ, ਗੁਰਸਿੱਖ ਬਣ ਕੇ ਵੀ ਅਜੇ ਸਾਡੇ ਕੋਲ ਗੁਰਸਿੱਖੀ ਨਹੀਂ ਆਈ। ਸਾਧ ਸੰਗਤ ਜੀ, ਉਹ ਵੇਲਾ ਆਵੇ ਤੇ ਜ਼ਰੂਰ ਯਾਦ ਕਰੋ, ਆ ਬਾਜਾਂ ਵਾਲੇ ਸਤਿਗੁਰਾਂ ਦਾ ਆਗਮਨ ਦਿਹਾੜਾ ਆ ਰਿਹਾ, ਤੇ ਇਸ ਦਿਨ ਖੁਸ਼ੀ ਵੀ ਹੋਵੇ। ਸਾਧ ਸੰਗਤ ਜੀ, ਆ ਜਦੋਂ ਸੰਗਤ ਵਿੱਚ ਆਉਂਦੇ ਹੋ ਨਾ, ਜਿਹੜੇ ਮੋਬਾਈਲ ਚੁੱਕੀ ਫਿਰਦੇ ਉਹਨਾਂ ਨੂੰ ਬੰਦ ਕਰ ਦਿਆ ਕਰੋ। ਸਾਡੇ ਇਹ ਜਦੋਂ ਸੰਗਤ ਵਿੱਚ ਆ ਕੇ ਵੀ ਖੜਕ ਪੈਂਦੇ ਨੇ, ਇੱਥੇ ਤੇ ਆਪਾਂ ਬਾਜਾਂ ਵਾਲੇ ਨੂੰ ਮੋਬਾਈਲ ਮਿਲਾਉਣਾ, ਇੱਥੇ ਹੋਰ ਹੀ ਮਲਾਈ ਫਿਰਦੇ ਵਾ। ਖੁਸ਼
1: ਸਤਨਾਮ।
0: ਇੱਥੇ ਤੇ ਉੱਧਰ ਘੰਟੀ ਖੜਕਣੀ ਚਾਹੀਦੀ ਸੱਚਖੰਡ ਚ, ਇੱਥੇ ਦੂਜੀਆਂ ਘੰਟੀਆਂ ਖੜਕੀ ਜਾਂਦੀਆਂ। ਨੰਬਰ ਮੈਂ ਅੱਗੇ ਬੇਨਤੀ ਕੀਤੀ ਸੀ ਨਾ, ਇਹਦੇ ਤੋਂ ਵੀ ਸਿੱਖਿਆ ਮਿਲਦੀ ਹੈ, ਇਹਦੇ ਤੋਂ ਵੀ। ਜਿਹੜਾ ਮੋਬਾਈਲ ਹੈ ਨਾ ਤੁਹਾਡੇ ਹੱਥਾਂ ਚ, ਸਾਰੇ ਚੁੱਕੀ ਫਿਰਦੇ, ਅੱਜ ਕੱਲ੍ਹ ਤੇ ਰਿਵਾਜ ਹੈ ਬੱਚੇ ਬੱਚੇ ਕੋਲ, ਇਹਦੇ ਤੋਂ ਵੀ ਇੱਕ ਸਿੱਖਿਆ ਮਿਲਦੀ ਹੈ। ਨੰਬਰ ਲਾਓ, ਇੱਕ ਵੀ ਨੰਬਰ ਗਲਤ ਮਿਲ ਗਿਆ, ਦੂਜੇ ਬੰਦੇ ਨਾਲ ਗੱਲ ਨਹੀਂ ਹੋ ਸਕਦੀ। ਇੱਕ ਵੀ ਨੰਬਰ ਗਲਤ ਮਿਲ ਗਿਆ ਤੇ ਦੂਜੇ ਨਾਲ ਗੱਲ ਨਹੀਂ ਹੋ ਸਕਦੀ, ਜੇ ਇੱਕ ਥਾਂ ਤੋਂ ਦੂਜੀ ਥਾਂ ਗੱਲ ਕਰਨੀ ਤੇ

0: ਸਾਰੇ ਨੰਬਰ ਸਹੀ ਚਾਹੀਦੇ ਨੇ, ਸਾਰੇ ਨੰਬਰ ਸਹੀ ਚਾਹੀਦੇ ਨੇ। ਇਸੇ ਤਰ੍ਹਾਂ ਗੁਰੂ ਪਿਆਰਿਓ, ਅਸੀਂ ਜੇ ਬਾਜਾਂ ਵਾਲੇ ਨਾਲ ਗੱਲ ਕਰਨੀ ਤੇ ਬਾਜਾਂ ਵਾਲੇ ਦਾ ਮਿਲਾਪ ਚਾਹੀਦਾ, ਜੇ ਗੁਰੂ ਨਾਨਕ ਦੇ ਚਰਨਾਂ ਦਾ ਪਿਆਰ ਚਾਹੀਦਾ, ਉੱਥੇ ਵੀ ਸਾਰੇ ਨੰਬਰ ਸਹੀ ਹੋਣੇ ਚਾਹੀਦੇ ਹੈ। ਕਿਹੜੇ ਕਿਹੜੇ ਨੰਬਰ? ਨੰਬਰ ਜਦੋਂ ਕਿਤੇ ਗਲਤ ਲੱਗਦੇ, ਅੱਗੋਂ ਕੰਪਿਊਟਰ ਬੋਲਦਾ ਜੀ ਨੰਬਰ ਗਲਤ ਹੈ, ਦੁਬਾਰਾ ਡਾਇਲ ਕਰੋ, ਨੰਬਰ ਗਲਤ ਹੈ, ਇਹਨੂੰ ਦੁਬਾਰਾ ਡਾਇਲ ਕਰੋ। ਅਸੀਂ ਨੰਬਰ ਸਾਰੇ ਲਾਉਂਦੇ ਹਾਂ, ਖੰਡ ਪਾਠ ਕਰਾਇਆ, ਲੰਗਰ ਲਾਇਆ, ਇਹ ਨੰਬਰ ਲਾਉਣਾ ਵੀ ਮੈਂ ਥੋੜਾ ਜਿਹਾ ਗੱਲ ਕਰਾਂ, ਮੇਰਾ ਮੇਲ ਹੋਵੇ, ਮੈਂ ਗੁਰਦੁਆਰੇ ਜਾਣਾ ਹੈ, ਇਹ ਮੇਲ ਹੈ, ਸੁਣਨਾ ਇਹ ਮੇਲ ਹੈ। ਪਰ ਕੱਲਾ ਇੱਕ ਦੋ ਨੰਬਰ ਸਹੀ ਲਾ ਕੇ ਗੱਲ ਨਹੀਂ ਬਣਦੀ, ਸਾਰੇ ਨੰਬਰ ਗਲਤ ਨੇ, ਇੱਕ ਦੋ ਹੀ ਸਹੀ ਲਾਈ ਫਿਰਦਾ। ਗੁਰਦੁਆਰੇ ਜਾਣਾ ਹੀ ਕੱਲਾ ਬਹੁਤ ਵੱਡੀ ਗੱਲ ਨਹੀਂ ਹੈ, ਤੇ ਇੱਕੋ ਹੀ ਨੰਬਰ ਸਹੀ ਲੱਗਾ ਜੇ ਲੰਗਰ ਲਾ ਦੇਣਾ ਹੀ ਬਹੁਤ ਹੀ ਵੱਡੀ ਗੱਲ ਨਹੀਂ ਹੈ, ਜੇ ਦੋ ਨੰਬਰ ਹੀ ਸਹੀ ਲੱਗੇ, ਨੰਬਰ ਦੇ ਸਾਰੇ ਸਹੀ ਚਾਹੀਦੇ ਆ, ਸਾਰੇ ਨੰਬਰ। ਆਪਣੀਆਂ ਅੱਖਾਂ ਨੂੰ ਪੁੱਛ, ਅੱਖਾਂ ਵਾਲਾ ਨੰਬਰ ਠੀਕ ਹੈ, ਮਾੜਾ ਤੇ ਨਹੀਂ ਵੇਖਦੀਆਂ? ਇਹਨਾਂ ਵਾਸਤੇ ਧੀਆਂ ਭੈਣਾਂ ਸਾਰੀਆਂ ਇੱਕ ਨੇ, ਇਹ ਆਪਣੀ ਅੱਖਾਂ ਨੂੰ ਪੁੱਛ ਕੇ ਵੇਖਣਾ ਹੈ। ਇੱਕ ਦੂਜੇ ਬਾਰੇ ਆਪਾਂ ਜਾਣਦੇ ਨਹੀਂ, ਪਰ ਆਪਣੇ ਆਪ ਬਾਰੇ ਤੇ ਸਾਰਿਆਂ ਨੂੰ ਪਤਾ, ਆਪਣੇ ਆਪ ਬਾਰੇ ਸਾਰਿਆਂ ਨੂੰ ਪਤਾ ਹੈ। ਆਪਣੀਆਂ ਅੱਖਾਂ ਦਾ ਨੰਬਰ ਜਰਾ ਚੈੱਕ ਕਰਿਓ, ਮਨ ਵਿੱਚ ਝਾਤੀ ਮਾਰ ਕੇ, ਇਹ ਅੱਖਾਂ ਕਿਸੇ ਦਾ ਮਾੜਾ ਤੇ ਨਹੀਂ ਤੱਕਦੀਆਂ? ਆਪਣੇ ਕੰਨਾਂ ਦਾ ਨੰਬਰ ਜਰਾ ਚੈੱਕ ਕਰਿਓ ਵੀ ਸਾਡੇ ਕੰਨ ਇਹ ਕਿਤੇ ਦਿਨ ਰਾਤ ਗੀਤ ਹੀ ਤੇ ਨਹੀਂ ਸੁਣਦੇ? ਇਹ ਦਿਨ ਰਾਤ ਗਾਉਣ ਵਾਲੇ ਕਿਤੇ ਲੱਭਦੇ ਤੇ ਨਹੀਂ ਫਿਰਦੇ ਵੀ ਗਾਉਣ ਵਾਲਾ ਆਇਆ ਤੇ ਚੱਲੀਏ, ਕੈਂਸਲ ਨਹੀਂ ਕਰਦੇ ਪ੍ਰੋਗਰਾਮ, ਛੱਡਦੇ ਨਹੀਂ, ਗਾਉਣ ਵਾਲੀ ਆਈ ਹੈ ਤਾਂ ਵੀ ਪਹੁੰਚਦੇ ਹੈ? ਇਹ ਕੰਨ, ਇਹਨਾਂ ਨੂੰ ਕੰਨ ਰਸ ਦਾ ਸਵਾਦ ਤੇ ਨਹੀਂ ਪਿਆ ਹੋਇਆ ਕਿਤੇ? ਇਹ ਆਪਣੇ ਕੰਨਾਂ ਦਾ ਨੰਬਰ ਚੈੱਕ ਕਰਕੇ ਦੇਖਿਓ, ਇਹਨਾਂ ਹੱਥਾਂ ਨੂੰ ਚੈੱਕ ਕਰਿਓ, ਇਹਨਾਂ ਹੱਥਾਂ ਨਾਲ ਕਿਤੇ ਰਿਸ਼ਵਤ ਤੇ ਨਹੀਂ ਲਈ? ਇਹਨਾਂ ਹੱਥਾਂ ਨਾਲ ਕਿਤੇ ਗਲਤ ਸੈਨ ਤੇ ਨਹੀਂ ਕੀਤੇ? ਇਹਨਾਂ ਹੱਥਾਂ ਨਾਲ ਕਿਤੇ ਕੋਈ ਚੋਰੀ ਤੇ ਨਹੀਂ ਕੀਤੀ? ਇਹ ਨੰਬਰ ਸਹੀ ਹੈ? ਆਪਣੇ ਪੈਰਾਂ ਦਾ ਨੰਬਰ ਚੈੱਕ ਕਰਿਓ, ਇਹ ਪੈਰ ਸਿਨੇਮੇ ਹਾਲ ਵੱਲ ਜ਼ਿਆਦਾ ਜਾਂਦੇ ਆ ਕਿ ਗੁਰਦੁਆਰੇ ਜ਼ਿਆਦਾ ਜਾਂਦੇ ਆ? ਇਹ ਵੀ ਨੰਬਰ ਚੈੱਕ ਕਰਨਾ। ਸਾਧ ਸੰਗਤ, ਆਪਣੇ ਸਿਰ ਨੂੰ ਚੈੱਕ ਕਰਿਓ, ਇਹ ਗੁਰਦੁਆਰੇ ਸਹੀ ਝੁਕ ਗੁਰਦੁਆਰੇ ਝੁਕਦਾ ਕਿ ਪੀਰਾਂ ਫਕੀਰਾਂ ਮੜੀਆਂ ਮਸਾਣੀਆਂ ਅੱਗੇ ਵੀ ਝੁਕਦਾ? ਪਰ ਜੇ ਵੇਖਿਆ ਜਾਏ ਆ ਜੀਵ ਨੂੰ ਵੀ ਚੈੱਕ ਕਰ ਲਿਓ ਵੀ ਨੰਬਰ ਇੱਕ, ਜੀਵ ਨੂੰ ਵੇਖਿਓ ਵੀ ਜੀਵ ਗੁਰੂ ਦੇ ਗੀਤ ਜ਼ਿਆਦਾ ਗਾਉਂਦੀ ਹੈ ਕਿ ਦੂਜੇ ਗੀਤ ਜ਼ਿਆਦਾ ਗਾਉਂਦੀ ਹੈ? ਇਹ ਜੀਵ ਜਪਜੀ ਸਾਹਿਬ ਪੜ੍ਹਦੀ ਹੈ? ਇਹ ਜੀਵ ਸੁਖਮਣੀ ਸਾਹਿਬ ਪੜ੍ਹਦੀ ਹੈ? ਇਹ ਜੀਵ ਕਦੇ ਵਾਹਿਗੁਰੂ ਵਾਹਿਗੁਰੂ ਕਰਦੀ ਹੈ? ਇਹ ਨੰਬਰ ਚੈੱਕ ਕਰਕੇ ਵੇਖਣਾ ਹੈ। ਸਾਧ ਸੰਗਤ, ਜੇ ਵੇਖਿਆ ਜਾਏ ਵਾਸਤਵ ਵਿੱਚ ਸਾਡਾ ਇੱਕ ਵੀ ਨੰਬਰ ਸਹੀ ਨਹੀਂ ਹੈ, ਆਖੋ ਸਤਨਾਮ
1: ਵਾਹਿਗੁਰੂ।
0: ਹਜ਼ਾਰਾਂ ਬੈਠੇ ਆ, ਕੋਈ ਇੱਕ ਅੱਧਾ ਮਿਲੇਗਾ ਜਿਹਦੇ ਸਾਰੇ ਨੰਬਰ ਸਹੀ ਹੋਣ? ਨੰਬਰ ਤੇ ਇੱਕ ਵੀ ਸਹੀ ਨਹੀਂ, ਕਹਿੰਦਾ ਮੈਂ ਬਾਜਾਂ ਵਾਲੇ ਨਾਲ ਮਿਲ ਗਿਆ, ਇੰਜ ਕਿਵੇਂ ਮਿਲ ਗਏ, ਇੰਜ ਮਿਲਾਪ ਕਿੱਦਾਂ ਹੋਜੂ? ਸਾਧ ਸੰਗਤ, ਸਾਰੇ ਨੰਬਰ ਸਹੀ ਕਰੋ ਤੇ ਉਹ ਦਿਨ ਦੂਰ ਨਹੀਂ। ਮੈਂ ਬੇਨਤੀ ਕਰ ਚੁੱਕਿਆ, ਉਹ ਤਾਂ ਤੇਰੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ
1: ਦੂਰ ਨਹੀਂ,
0: ਉਹ ਦੂਰ ਹੈ ਕਿਤੇ, ਉਹ ਤੇ ਹੱਥਾਂ ਪੈਰਾਂ ਤੋਂ ਵੀ ਨੇੜੇ, ਉਹ ਤੇ ਵੱਸਦਾ ਹੀ ਹਿਰਦੇ ਚ। ਪਰ ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੂਧ ਮੈਂ ਘੀਆ, ਉਸ ਨੀਤ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ। ਪੂਜਿਤ ਪਥਕ ਤੈ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਜਾਈਏ। ਇਸ ਤਰ੍ਹਾਂ ਨੀ ਭਾਈ, ਰਾਤ ਵੀ ਸੁਣਿਆ ਸੀ ਨਾ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨਾ ਧ੍ਰਿਜ ਤਤਰਾਈ। ਇਸ ਤਰ੍ਹਾਂ ਨਹੀਂ, ਉੱਥੇ ਸਾਰੇ ਨੰਬਰ ਸਹੀ ਕਰਨੇ ਪੈਣੇ। ਪਰ ਮੇਰੀ ਬੇਨਤੀ ਹੈ, ਹੁਣ ਹੌਲੀ ਹੌਲੀ ਜੀਵਨ ਬਣੇ, ਸਾਰੇ ਨੰਬਰ ਇਕੱਠੇ ਡਾਇਲ ਨਹੀਂ ਕਰ ਸਕਾਂਗੇ, ਕੰਟਰੋਲ ਕਰਨੇ ਸ਼ੁਰੂ ਕਰ ਦਿਓ। ਇਕੱਠੀਆਂ ਗੱਲਾਂ ਮੰਨਣੀਆਂ ਬੜੀਆਂ ਔਖੀਆਂ ਨੇ, ਇੱਕ ਇੱਕ ਕਰਕੇ ਹੁਣ ਖਿਮਾ ਕਰਿਓ। ਕਈ ਬਜ਼ੁਰਗਾਂ ਦੇ ਸਾਰੇ ਨੰਬਰ ਹੀ ਠੀਕ ਨਹੀਂ, ਨਾਲੇ ਸਾਰੀ ਜ਼ਿੰਦਗੀ ਖਾ ਪੀ ਲਿਆ, ਸਾਰੀ ਜ਼ਿੰਦਗੀ ਖਾ ਹੰਢਾ ਲਿਆ। ਅੱਜ ਨੌਜਵਾਨਾਂ ਨੂੰ ਕਹੋ ਅੰਮ੍ਰਿਤ ਛਕੋ, ਕਹਿੰਦੇ ਕੋਈ ਨਹੀਂ ਜੀ ਅਜੇ ਖਾਣ ਪੀਣ ਦੀ ਉਮਰ। ਬੱਚਿਆਂ ਨੂੰ ਕਹੋ ਅੰਮ੍ਰਿਤ ਛਕੋ, ਕੋਈ ਨਹੀਂ ਜੀ। ਬਜ਼ੁਰਗਾਂ ਨੂੰ ਕਹਿ ਲਓ ਕੋਈ ਨਹੀਂ ਜੀ ਅਜੇ ਬੜਾ ਟਾਈਮ ਪਿਆ। ਪਰ ਮੈਂ ਬੇਨਤੀ ਕੀਤੀ ਸੀ, ਬਚਪਨ ਆ ਗਿਆ, ਬਚਪਨ ਚੱਲਿਆ ਗਿਆ, ਜਵਾਨੀ ਆ ਗਈ, ਜਵਾਨੀ ਚਲੀ ਗਈ, ਬੜੇਪਾ ਆਏਗਾ ਤੇ ਕੱਲਾ ਨਹੀਂ ਜਾਏਗਾ, ਤੈਨੂੰ ਨਾਲ ਹੀ ਲੈ ਕੇ ਜਾਏਗਾ। ਬੜੇਪਾ ਆਉਂਦਾ ਹੈ, मुड़ के जांदा नहीं, वो तेनू नाल लेके जाएगा। पर जिन्हू मर्जी पूछ लो, वो गुरु प्यारे होन बुजुर्ग उस दिन में हालां में जाते सोहने नहीं लगते, चिटियां दाड़ियां वाले शराबा पींदे सोहने नहीं लगते, वो चिटियां दाड़ियां वाले पुत पोतियां वाले वो साध संगत जी नशे वरतदे सोहने नहीं लगते, वो ते अपने पोते नू गोद विच बा के वाहिगुरु करदे सोहने लगते, नाम जपदे सोहने लगते, हाथ विच माला होवे सिमरन होवे। ध्यान दिओ, साडे सतगुरां ने सानू कोई लालच नहीं दिता कि तेनू मैं मुक्त कर दूं तू नाम जप लै। मुक्ति का लालच तो साडे सतगुरां ने दिता ही नहीं। महाराज कहिंदे ऐ जे तू मुक्त होना है ते जिउंदा मुक्त हो, जे तू जिउंदा मुक्त हो गया फिर समझ ली कि मैं मर के ही मुक्त हो जावांगा, जे जिउंदा फसिया रहेगा मरिया भी फसिया ही रहेगा। हुण तुसीं कहोगे जिउंदे मुक्त की हुंदा है, जीवन मुक्त की है, जीवन मुक्त पता है की हुंदा है, बच्चे घर ने परिवार घर है, रहना तू अपने घर है पर तेरी सुरती हर समय गुरु नाल जुड़ी रहेगी। इहदा मतलब यह नहीं कि गुरु घर बार छड्ड देना, तुसीं अगे सुनिया कि घर बार छड्डना नहीं, यह गुरमत विच नहीं, घर विच रह के वाहिगुरु का नाम जपना है। कई बंदे तुसीं अपनी जिंदगी विच ऐसे वेखे होणगे, वेखोगे भी बहुत, ऐसे मनुख बहुत मिलणगे, कई बजुर्ग ऐसे मिलणगे जेड़े कहणगे कि बस जी मेरे बच्चियां ने कार काम कार सारा सांभ लिया, अपना खांदे आ पींदे आ हटाउंदे आ, आपां ते बस गुरुद्वारे जाने आ सुखमनी साहिब पढ़दे आ, सारा दिन सिमरन करदे आ, आपे खाण पीन मौज करन आपां अपने आनंद विच आ। उह बंदे नूं देख लिया करो भी इह मुक्त हो गया, इह जिउंदा भी मुक्त है ते मरिया भी मुक्त है, मरिया भी मुक्त है, यह ज्यौंदा भी मुक्त है, यह मरिया भी मुक्त है। तो जे ज्यौंदा तुसी देख लो कि 80 साल का हो गया, इन्हें आप 60 साल नौकरी की, हुण बच्चे भी करते ने, गां पोते भी व्याहुण योग ने, अजे भी दिन रात बच्चों का फिक्र करता रहिंदा है, अजे भी कुछ ना कुछ घर बार ही सोचता रहिंदा है, गुरुद्वारे जांदा नहीं, सिमरन करता नहीं, नितनेम करता नहीं, खंडे पड़दा अमृत छकिया नहीं, ये अजे हुण भी फसिया होया ते मरण तो बाद भी फसी गए, ये मुक्त नहीं हो सकता। जीवन मुक्त बनना, जीवन मुक्त होना है, ये मुक्त होवो बच्चों का मोह करना है, पर साध संगत एक स्टेज ऐसी आवे जदों बिल्कुल मुक्त हो जाओ, बस जी सिमरन करना है, बाणी पढ़नी है, पर कीता की जाए, हाल होर भी बुरा है। अज समा ऐसा है साध संगत जी, जे बुजुर्ग माड़ा मोटा काम ना करे तो बच्चे रोटी भी नहीं देते, ये भी हाल नाल। पर मैं बेनती करता हूं गुरु सवारियो, जिन्हां दे घर बुजुर्ग माता पिता ने, माता पिता की सेवा करो, यही तीर्थ है सतनाम।
1: वाहिगुरु
0: वाहिगुरु, कईआं नूं एलर्जी है स्टेज तो आवाज ही नहीं आउंदी वाहिगुरु कहण दी, सारे वाहिगुरु बोलिया करो भाई, मगर सारे साथ लिया करो, गज के आखो सतनाम।
2: केलबो दी रंगीली धरती दे वसनीक स्रोतियो, तुसीं इह प्रोग्राम FM रेडियो CISK 94.3 तो सुन रहे हो। यह प्रोग्राम गुरुद्वारा साहिब वैष्णव सिंह सवा विलियम स्लिप तो प्रसारित किया जा रहा है। उम्मीद रखते हां कि इस प्रोग्राम नूं होर भी खोज भरपूर बनाउण लई तुसीं सानूं सुझाव दिंदे रहोगे।
3: साडे स्टूडियो दे टेलीफोन नंबर तां आप जी नूं पता ही है, जे नहीं तां ओह वी लिख लो जी, एरिया कोड 250-392-3074 अते फैक्स नंबर एरिया कोड 250-392-3075।
4: साडा ईमेल एड्रेस नोट करो जी, singhsabha2@gmail.com, एक बार फिर नोट करो जी, singhsabha2@gmail.com।
5: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੂੰ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Ram Kali Sat Ek Oankar Satgur Prasad Jag Data Soe Bhagat Vatsal Keho Noe Jiyo Gur Shabd Samave Avar Na Jaane Koi Jiyo Avaru Na Jaane Shabd Gur Kai ਏਕ ਨਾਮ ਧਿਆਵਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨਹਿ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾ।

ਨਹੀਂ। ਗੁਰ ਜਾਏ ਹਰ ਪ੍ਰਭ ਪਾਸ ਜੀਉ, ਸਤਿਗੁਰ ਭਾਣੈ ਆਪਣੈ ਬਹਿ ਪਰਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਸਦੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈਦਾਵੈ, ਸਤਿਗੁਰੂ ਪ੍ਰਤੱਖ ਹੁੰਦੈ, ਬਹਿਰਾਜ ਆਪ ਟਕਾਇਆ। ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ, ਬੇਬਾਣ ਹਰ ਰੰਗ ਗੁਰ ਭਾਵੈ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੈ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨੀਚਾਣ ਜੀਓ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ, ਸਭ ਪਵੈ ਪੈਰੀ ਸਤਿਗੁਰੂ ਤੇਰੀ, ਜਿੱਥੈ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰਹਿ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ, ਰਾਮ ਕਲੀ ਮਹੱਲਾ ਪੰਜਵਾਂ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਹੱਥ ਅੰਮ੍ਰਿਤ ਪ੍ਰਿਆ ਗੂੜਾ, ਨਾਲ ਹੋਵੰਦਾ ਲਹਿ ਨਾ ਸਕੰਦਾ, ਸੁਆਉ ਨਾ ਜਾਣੈ ਮੂੜਾ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰਬਿਨ ਨਾਹੀ ਸੂਜੈ, ਹਰ ਸਾਜਨ ਸਭ ਕੈ ਨਿਕਟ ਖੜਾ।

ਲਗਾ ਸ਼ਰਧਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜ ਨਹਿ ਜਨਮ ਜਨਮ ਕੇ ਮੀਤ ਚਰਨਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ਧਾਣ ਉਨਮ ਉੱਠੇ ਜਲ ਤਲ ਪੂਰਿਆ ਮਕਰੰਦ ਜੀਉ ਪ੍ਰਭ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਗ੍ਰਹਿ ਭਰੇ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ ਪ੍ਰਿਆ ਰੰਗ ਜਾਗੇ ਨਹਿ ਸਿਧਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਉ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਉ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸ਼ਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧ ਸਰਨਾਗਤੀ ਨਾਨਕ ਆਸ ਪੁਜਾਈ ਸ਼ੰਤ ਰੁੱਤ ਸ਼ਰਦ ਅਡੰਬਰੂ ਅਸੂ ਕੱਟ ਕੇ ਹਰ ਪਿਆਸ ਜੀਉ ਖੋਜੰਤੀ ਦਰਸ਼ਨ ਫਿਰਤ ਤਬ ਮਿਲੀਐ ਗੁਣਤਾਸ ਜੀਉ ਬਿਨ ਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਭ੍ਰਿਗ ਬਣਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੀ ਤਨਾ ਈਤ ਉਤ ਦਹਿ ਦਿਸ ਅਲੋਕਨ ਮਨ ਮਿਲਣ ਕੀ ਪ੍ਰਭ ਪਿਆਸ ਜੀਉ ਬਿਨਵੰਤ ਨਾਨਕ ਧਾਰ ਕਿਰਤ।

ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹੈ ਗੁਰਮੁਖ ਏਕ ਵਿਰਲਾ ਕੋਲ ਹੈ ਜਿਸਨੂੰ ਦੇ ਕਿਰਪਾ ਤੇ ਸੁਖ ਪਾਈ ਗੁਰੂ ਦੁਆਰੇ ਆਖ ਸੁਣਾਈ ਪੂਰਮ ਧੂਰਮ ਜੋਤ ਉਜਾਲਾ ਤੀਨ ਭਵਨ ਮਹਿ ਗੁਰ ਗੋਪਾਲਾ ਉਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਊਨਵ ਬਰਸੈ ਨੀਚਰ ਤਾਰਾ ਊਤਮ ਸ਼ਬਦ ਸਵਾਰ ਨਹਾਰਾ ਇਸ ਏਕੇ ਕਾ ਜਾਣੈ ਭੇਉ ਆਪੇ ਕਰਤਾ ਆਪੇ ਦੇਉ ਉਗਵੈ ਸੂਰ ਅਸੁਰ ਸੰਘਾਰੈ ਊਚੋ ਦੇਖ ਸ਼ਬਦ ਵਿਚਾਰੈ ਉਪਰ ਆਦ ਅੰਤ ਤਿਹੁ ਲੋਇ ਆਪੇ ਕਰੈ ਕਥੈ ਸੁਣੈ ਸੋਇ ਉਹ ਵਧਾਤਾ ਮਨ ਮੁਖ ਸੋਇ ਰੱਬ ਜਗ ਜੀਵਨ ਅਵਰ ਨਾ ਕੋਇ ਨਾਨਕ ਨਾਮ ਰਤੇ ਪਤ ਹੋਇ ਰਾਜਨ ਰਾਮ ਰਵੈ ਹਿਤਕਾਰ ਰਣ ਮਹਿ ਲੂਜੈ ਮਨੁਆ।

ਆਏ ਗਗਨ ਅਗੰਮ ਅਨਾਥ ਅਜੋਨੀ ਅਸਥਿਰ ਚੀਤ ਸਮਾਧ ਸਗੋਨੀ ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਤ ਧੀਆਂ ਕੇਤੇ ਗੁਰ ਚੇਲੇ ਫੁਨ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕੇਤੀ ਨਾਰ ਵਰ ਏਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿ ਦਿਸ ਢੂੰਡ ਘਰੇ ਮਹਿ ਪਾਇਆ ਮੇਲ ਭਇਆ ਸਤਿਗੁਰੂ ਮਲਾਇਆ ਗੁਰਮੁਖ ਗਾਵੈ ਗੁਰਮੁਖ ਬੋਲੈ ਗੁਰਮੁਖ ਤੋਲ ਤਲਾਵੈ ਤੋਲੈ ਗੁਰਮੁਖ ਆਵੈ ਜਾਏ ਨਿਸੰਗ ਪਰ ਹਰ ਮਹਿਲ ਜਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨ ਰਹੀ ਥਾਈ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦੀਸੈ ਸਭ ਕੋਏ ਚਿਤ ਹੈ ਏਕ ਤਹੀ ਸੁਖ ਹੋਏ ਚਿਤ ਵਸੈ ਰਾਚੈ ਹਰ ਨਾਈ ਮੁਕਤ ਭਇਆ ਪਤ ਸਿਉ ਘਰ ਜਾਏ ਤੀਜੈ ਦੇ ਖੁੱਲੈ ਇੱਕ ਗੰਢ ਹਿਆ ਨਿਤ ਦੇਖੋ ਜਗ ਹੰਡ ਧੂਪ ਛਾਮ ਜੇ ਸਮ ਕਰ ਜਾਣ ਬੰਧਨ ਕਾਟ ਮੁਕਤ ਘਰ ਆਣ ਛਾਇਆ ਸ਼ੂਸ਼ੀ ਜਗਤ ਭੁਲਾਨਾ ਲਿਖਿਆ ਕਿਰਤ ਧੁਰੇ ਪਰ

ਇਹ ਲੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਜਿਉਂ ਭਾਵੈ ਤਿਉਂ ਰਾਖੈ ਰਾਖ ਜਸ ਜਾਚੋਂ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਧ ਭਾਵਾਂ।

ਪੀਸ ਝੱਖ ਬੋਲਣ ਕਿਆ ਜੱਗ ਸਿਓ ਵਾਦ ਝੂਰ ਮਰੈ ਦੇਖੈ ਪਰਮਾਦ ਜਨਮ ਮੂਏ ਨਹੀਂ ਜੀਵਨ ਆਸਾ ਆਏ ਚੱਲੇ ਭਏ ਆਸ ਮਰਾਸਾ ਚੁਰ ਚੁਰ ਝੱਖ ਮਾਟੀ ਰਲ ਜਾਏ ਕਾਲ ਨਾ ਚਾਂਪੈ ਹਰ ਗੁਣ ਗਾਏ ਪਾਈ ਨਵ ਨਿਧ ਹਰ ਕਹਿ ਨਾਈ ਆਪੇ ਦੇਵੈ ਸਹਿਜ ਸੁਭਾਏ ਗਿਆਨੋ ਬੋਲੈ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਪਾਵੈ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚੀ ਅਖੋਟ ਗੁਰ ਕਹਿਆ ਸਾਕਾਰ ਕਮਾਵਹੋ ਗੁਰ ਕੀ ਕਰਨੀ ਕਾਹੇ ਧਾਵਹੋ ਨਾਨਕ ਗੁਰਮਤਿ ਸਾਚ ਸਮਾਵਹੋ ਟੂਟੈ ਨੇਹੋ ਕੇ ਬੋਲੈ ਸਹੀ ਟੂਟੈ ਬਾਹਾਂ ਦੂਹੂ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਸ਼ਾਦੀ ਢੋਲ

ਦਾਲਦ ਭੰਜਨ ਦੁੱਖ ਦਲਣ ਗੁਰਮੁਖ ਗਿਆਨ ਧਿਆਨ ਧਨ ਗਏ ਬਹਿ ਝੂਰੀਐ ਧਨ ਮਹਿ ਚੀਤ ਗਵਾਰ ਧਨ ਵਿਰਲੀ।

ਚਾਹੇ ਫੁੱਲ ਆਏ ਗਏ ਪਛਤਾਹੇ ਲੱਖ ਚੌਰਾਸੀ ਮੇਦਨੀ ਘਟੈ ਨਾ ਵਧੈ ਉਤਾਹੇ ਸੇਜਨ ਉਭਰੇ ਜਿਨ ਹਰ ਪਾਇਆ ਧੰਦਾ ਮੁਆ ਵਿਭੂਤੀ ਮਾਇਆ ਜੋ ਦਿਸੈ ਸੋ ਚਾਲਸੀ ਕਿਸ ਕੋ ਮੀਤ ਕਰਿਓ ਜਿਉ ਸਮੱਪੋ ਆਪਣਾ ਤਨ ਮਨ ਆਗੈ ਦੇਉ ਅਸਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੁਈ ਸ਼ਬਦ ਰੱਤੀ ਮਨ ਚੋਟ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਦੈ ਧੀਰ ਰਾਹ ਬੁਰਾ ਪਿਹਾਵਲਾ ਸਰ ਡੂੰਗਰ ਅਸਗਾਹ ਮੈਂ ਤਨ ਅਵਗੁਣ ਝੁਰ ਮੁਈ ਬਿਨ ਗੁਣ ਕਿਉਂ ਕਰ ਜਾਹ ਗੁਣੀਆਂ ਗੁਣ ਲੇ ਪ੍ਰਭ ਮਿਲੇ ਕਿਉਂ ਤਿੰਨ ਮਿਲੋ ਪਿਆਰ ਤਿੰਨ ਹੀ ਜੈਸੀ ਥੀ ਰਹਾਂ ਜਪ ਜਪ ਹਿਰਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਪੀ ਵਸਤੈ ਹੈ ਨਾਲ ਬਿਨ ਸਤਿਗੁਰ ਗੁਣ ਨਾ ਜਪਨੀ ਜਿਚਰ ਸ਼ਬਦ ਨਾ ਕਰੇ ਵਿਚਾਰ ਨਸ ਕਰੀਆਂ ਘਰ ਸੰਭਲੇ ਆਏ ਵਜਹੁ ਲਿਖਾਏ ਕਾਰ ਕਮਾਵਹਿ ਸਿਰ ਧਣੀ ਲਾਹਾ ਪੱਲੇ ਪਾਏ ਲੱਭ ਲੋਭ ਬੁਰਿਆਈਆਂ ਛੋਡੇ ਮਨੋਂ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਚਾਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ ਵਜਹੁ ਗਵਾਏ ਆਪਣਾ ਤਖਤ ਨਾ ਬੈਸਹਿ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈਂ ਦੇ ਆਪ ਕਰੀ ਕਿਸੇ ਆਖੀਐ ਅਵਰ ਨਾ ਕੋਈ ਕਰੀ ਬੀਜੋ ਸੂਜੈ ਕੋ ਨਹੀਂ ਬਹਿ ਦਲੀਚਾ ਪਾਏ ਨਰਕ ਨਿਵਾਰਨ ਨਰਹਿ ਨਰ ਸਾਚੋ ਸਾਚੈ ਨਾਈ ਵਣ ਤਿਣ ਢੂੰਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥ ਭੰਡਾਰ ਉੱਤਮ ਹੋਆ।

0: ਕੱਲ ਕਵੀ ਜੀ ਕਹਿੰਦੇ ਨੇ ਭੱਟ ਸਾਹਿਬ ਇਹ ਬਾਬਾ ਹਰਦਾਸ ਜੀ ਠਾਕੁਰ ਵੱਡਿਆਂ ਦੇ ਸਪੁੱਤਰ ਗੁਰੂ ਰਾਮਦਾਸ ਤੁਸੀਂ ਖਾਲੀ ਸਿੱਖਾਂ ਦੇ ਘਰ ਭਰ ਦਿੱਤੇ, ਗਿਰਦੇ ਰੂਪੀ ਘਰ ਅੰਮ੍ਰਿਤ ਨਾਮ ਨਾਲ ਭਰ ਦਿੱਤੇ।
1: ਅਨਭਉ ਉਨਮਾਨ ਅਕਲ ਲਿਵ ਲਾਗੀ,
0: ਅਨਭਉ ਉਨਮਾਨ।

0: ਦੂਜੀ ਖੁਸ਼ੀ ਵਿਚ ਇਕ ਹੋਰ ਔਗਣ ਹੈ ਕਿ ਇਹਦਾ ਪਤਾ ਨੀ ਕੱਲ ਨੂੰ ਰਹਿਣੀ ਹੈ ਕਿ ਨਹੀਂ ਰਹਿਣੀ। ਆਖੋ ਸਤਿਨਾਮ, ਨਾ ਆਵੇ ਖੁਸ਼ੀ ਜਾਣ ਦਾ ਦੁਖੇ ਨੀ, ਤੇ ਗੁਰਸਿੱਖ ਪਿਆਰੇ ਆ ਕੇ ਚਲੀ ਜਾਵੇ ਨਾ, ਉਹਦੇ ਵਰਗਾ ਫਿਰ ਦੁੱਖ ਤੁਹਾਨੂੰ ਲੱਭਣਾ ਹੀ ਕੋਈ ਨੀ। ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਅਨਭਉ ਗਿਆਨ, ਆਪਣੇ ਆਪ ਦਾ ਗਿਆਨ, ਉਹ ਕੀ ਹੈ? ਜੇ ਸੁਖ ਦੇ ਤਾਂ ਤੁਝੇ ਅਰਾਦੀ ਦੁੱਖ ਪੀ ਤੁਝੇ ਤੇ ਆਈ, ਜੇ ਸੁਖ ਦਿੰਦਾ ਤਾਂ ਤੇਰਾ ਦਿੱਤਾ ਵੇ ਇਹ ਵੀ ਤੂੰ ਦਿੱਤਾ, ਜੇ ਦੁੱਖ ਦਿੱਤਾ ਤਾਂ ਵੀ ਤੈਨੂੰ ਤੇ ਹੋਣਾ, ਕਿਉਂਕਿ ਤੂੰ ਨੀ ਦਿੱਤਾ ਮੇਰੇ ਕਰਮਾਂ ਦਾ ਮੈਨੂੰ ਮਿਲ ਰਿਹਾ। ਇਹ ਤਾਂ ਮੇਰਾ ਕੋਈ ਉਧਾਰ ਉਤਰ ਰਿਹਾ। ਜਦੋਂ ਕੋਈ ਸੰਕਟ ਆਵੇ, ਤਕਲੀਫ ਆਵੇ, ਉਹਨੂੰ ਇਹ ਸਮਝ ਲਓ ਕਿ ਉਧਾਰ ਉਤਰਨਾ ਹੀ ਚੰਗਾ ਹੁੰਦਾ। ਪਿਛਲੇ ਜਨਮਾਂ ਦੇ ਆਧਾਰ ਸਨ ਤੇ ਸੁਖ ਵੀ ਚਾਹੇ ਖੁਸ਼ੀ ਨਾ ਹੋਇਓ, ਕਿਉਂਕਿ ਸੁਖ ਕਦੇ ਕਦੇ ਰੱਬ ਤੋਂ ਦੂਰ ਲੈ ਜਾਂਦੇ ਨੇ, ਸੁਖ ਰੱਬ ਨੂੰ ਭੁਲਾ ਦਿੰਦੇ ਨੇ, ਉਹ ਦੁੱਖ ਰੂਪ ਹੋ ਜਾਂਦੇ ਨੇ। ਹੇ ਸ੍ਰੀ ਗੁਰੂ ਰਾਮਦਾਸ ਮਹਾਰਾਜ, ਤੁਸੀਂ ਐਸਾ ਗਿਆਨ ਪ੍ਰਾਪਤ ਕੀਤਾ ਗੁਰੂ ਅਮਰਦਾਸ ਜੀ ਤੋਂ, ਦੁੱਖ ਸੁਖ ਦੋ ਸਮ ਕਰ ਜਾਂਦੇ, ਨਾ ਮਾਨ ਅਪਮਾਨ, ਐਸੇ ਹੀ ਤੁਸੀਂ ਸਿੱਖਾਂ ਨੂੰ ਦਾਤ ਬਖਸ਼ੀ ਹੈ।
1: ਪਾਰਸ ਭੇਟਿਆ ਸਹਿਜ ਕਰੇ,
0: ਤੁਹਾਨੂੰ ਕੋਈ ਬਾਹਰ ਨੀ ਜਾਣਾ ਪਿਆ, ਜੰਗਲਾਂ ਵਿਚ ਨੀ ਜਾਣਾ ਪਿਆ, ਕਠਿਨ ਤਪੱਸਿਆ ਨੀ ਕਰਨੀ, ਤੁਸੀਂ ਪਾਰਸ ਸਤਿਗੁਰ ਅਮਰਦਾਸ ਮਹਾਰਾਜ ਜੀ ਨੂੰ ਘਰ ਵਿਚ ਹੀ ਪ੍ਰਾਪਤ ਕੀਤਾ। ਸਹਿਜ ਘਰੇ, ਸਹਿਜ ਅਵਸਥਾ ਦੇ ਗਿਆਨ ਸਿੱਖਾਂ ਨੂੰ ਬਖਸ਼ਿਆ। ਦੋ ਤਰ੍ਹਾਂ ਦੇ ਤਪ ਹਨ, ਇੱਕ ਸਹਿਜ ਯੋਗ ਹੈ, ਇੱਕ ਹੱਠ ਯੋਗ ਹੈ। ਗੁਰੂ ਨਾਨਕ ਦੇ ਮਤ ਵਿਚ ਹੱਠ ਯੋਗ ਨੂੰ ਕੋਈ ਜਗ੍ਹਾ ਨਹੀਂ ਹੈ। ਬਹੁਤ ਸੰਗਤਾਂ ਸਵਾਲਤਾ ਕਰਦੀਆਂ, ਸਮਾਧੀ ਕਿਵੇਂ ਲਾਈਏ, ਤ੍ਰਿਉਟੀ ਕਿਵੇਂ ਦੇਖੀਏ, ਕਈ ਦਸਮ ਦੁਆਰ ਦੇ ਪਿੱਛੇ ਨੱਠੇ ਭੇਜੇ ਫਿਰਦੇ ਨੇ, ਸੰਝ ਨੂੰ ਸ਼ਰਾਬ ਪੀ ਕੇ ਘਰ ਆਪਣਾ ਨੀ ਲੱਭਦਾ ਤੇ ਦਸਮ ਦੁਆਰ ਟੋਲਦਾ ਫਿਰਦਾ। ਅੱਜ ਕੋਈ ਸਤਿਨਾਮ ਦੇ ਕੋਈ ਸਵਾਲ ਕਿਹੜੇ ਕਰਦੇ ਨੇ ਸਾਡੇ ਕੋਲ? ਉਹ ਤੈਨੂੰ ਆਪਣੇ ਘਰ ਦਾ ਅਜੇ ਪਤਾ ਨੀ, ਤੂੰ ਦਸਮ ਦੁਆਰ ਨੂੰ ਲਟਕਦਾ ਫਿਰਦਾ, ਕਿੱਧਰ ਅਸੀਂ ਤੁਰੇ ਫਿਰੇ? ਆਹ ਜਗ੍ਹਾ ਦਿੱਤੀ ਹੈ ਤੁਹਾਨੂੰ ਦਰਸ਼ਨ ਦਰਬਾਰ ਲੈਣੇ ਜੇ, ਗੁਰਦੁਆਰਾ ਗੁਰਦੁਆਰੇ ਲਾਏ ਸੋਝੀ ਪਾਏ ਸੀ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ ਤੁਹਾਨੂੰ। ਨੀ ਜੰਗਲਾਂ ਵਿਚ ਪੁੱਠੇ ਲਟਕੇ ਦਸਵੇਂ ਦੁਆਰ ਜੋਗੀ ਨੀ ਬਣਨਾ ਆਪਾਂ ਨੇ, ਉਹਨਾਂ ਚੋਂ ਤਾਂ ਕੱਢਿਆ ਆਪਾਂ ਨੂੰ। ਸਹਿਜ ਘਰੇ, ਇਹ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਨੇ ਐਸੀ ਕਿਰਪਾ ਕੀਤੀ, ਤੁਹਾਨੂੰ ਸਹਿਜ ਅਵਸਥਾ ਵਿਚ ਹੀ ਵਾਹਿਗੁਰੂ ਘਰ ਵਿਚ ਹੀ ਮਿਲਾ ਦਿੱਤਾ। ਇਹੀ ਸਾਨੂੰ ਮਹਾਰਾਜ ਕਹਿੰਦੇ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਸਾ। ਤੇ ਇਹ ਸਿੱਧੀ ਪੰਜਾਬੀਆਂ ਦੀ ਗੱਲ ਸੁਣ ਲਓ, ਚੀਜ਼ ਪਈ ਹੋਵੇ ਘਰ ਵਿਚ, ਤੂੰ ਟੋਲਦਾ ਫਿਰੇ ਭਾਈ ਬਾਹਰ, ਫਿਰ ਲੱਭਣੀ ਉਹ ਨੀ, ਉਹ ਤਾਂ ਘਰੇ, ਵਾਹਿਗੁਰੂ ਤਾਂ ਤੇਰੇ ਘਰ ਅੰਦਰ ਹੈ, ਤੇ ਤੂੰ ਟੋਲਦਾ ਫਿਰੇ ਜੰਗਲਾਂ ਵਿਚ, ਫਿਰ ਉਹ ਜਿਹੜੇ ਪਵੇਗਾ ਨਾ, ਜਿਹੜੀ ਚੀਜ਼ ਘਰੇ ਪਈ ਉਹਨੂੰ ਬਾਹਰ ਟੋਲਣ ਜਾਈਏ ਕਦੇ ਨੀ ਲੱਭੇਗੀ, ਉਥੋਂ ਹੀ ਲੱਭੇਗੀ ਜਿੱਥੇ ਪਈ ਹੈ। ਉਹ ਵਾਹਿਗੁਰੂ ਘੱਟ ਘੱਟ ਵਾਸੀ ਹੈ, ਇਹਨਾਂ ਗੱਲਾਂ ਵਿਚੋਂ ਸਾਨੂੰ ਕੱਢਿਆ। ਕਈ ਸਾਡਾ ਲਾਣਾ ਵੀ ਹੈਗਾ, ਹੁਣ ਵੀ ਤੁਹਾਨੂੰ ਪਾ ਜਾਂਦੇ ਆ ਕਿ ਮੁੱਠੀਆਂ ਮੀਚਿਆ ਕਰੋ, ਗੋਡਿਆਂ ਪਰ ਕੂਹਣੀਆਂ ਰੱਖਿਆ ਕਰੋ, ਕੰਗਰੋੜ ਸਿੱਧੀ ਕਰਿਆ ਕਰੋ, ਨੱਕ ਕੰਨੀ ਦੇਖਿਆ ਕਰੋ, ਤੁਹਾਨੂੰ ਦਸਮ ਦਰਬਾਰ ਦਿਖੂਗਾ। ਉਹਨੂੰ ਕੀ ਪਤਾ ਹੁਣ ਤੁਹਾਡਾ, ਪੀਆਂ ਦੀ ਤਾਂ ਜੋਬ ਤੇ ਖੜਿਆਂ ਦੀ 12 ਘੰਟੇ ਕੰਗਰੋੜ ਸਿੱਧੀ ਹੋ ਰਹਿੰਦੀ ਹੈ। ਅੱਜ ਖੇ ਕੋਈ ਸਤਨਾਮ, ਤੂੰ ਕਾਰਾਂ ਚ ਬੈਠਣ ਵਾਲੇ ਦੀ ਬਿੰਗੀ ਹੁੰਦੀ ਹੋਣੀ ਹੈ, ਤੂੰ ਕੰਮ ਕਰ, ਹਲਵਾ ਟਰੈਕਟਰ ਤੇ ਵੇੜ ਦੇ, ਕੰਗਰੋੜ ਸਿੱਧੀ ਹੁੰਦੀ ਹੈ ਕਿ ਨਹੀਂ ਹੁੰਦੀ? ਤਾਂ ਹੀ ਮਹਾਰਾਜ ਨੇ ਬਚਨ ਕੀਤਾ, ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਇਹਨਾਂ ਗੱਲਾਂ ਚੋਂ ਤਾਂ ਸਾਨੂੰ ਕੱਢਿਆ ਸੀ, ਘਰ ਵਿਚ ਹੀ ਸਤਿਗੁਰ ਪਾਤਸ਼ਾਹ ਨੇ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿਚੇ ਗਤ ਪਾਈ। ਜਿਵੇਂ ਤੁਸੀਂ ਗੁਰੂ ਅਮਰਦਾਸ ਮਹਾਰਾਜ ਤੋਂ ਸਹਿਜ ਅਵਸਥਾ ਵਿਚ ਹੀ ਸਭ ਕੁਝ ਪ੍ਰਾਪਤ ਕੀਤਾ ਹੈ, ਹੇ ਗੁਰੂ ਰਾਮਦਾਸ ਮਹਾਰਾਜ, ਜੋ ਤੁਹਾਡੀ ਸਿੱਖ ਸੰਗਤ ਸੇਵਾ ਕਰਦੀ ਹੈ, ਉਹਨਾਂ ਨੂੰ ਵੀ ਘਰ ਵਿਚੋਂ ਹੀ ਸਭ ਕੁਝ ਪ੍ਰਾਪਤ ਹੋਵੇਗਾ।
1: ਸਤਿਗੁਰ ਪ੍ਰਸਾਦ ਪਰਮ ਪਦ ਪਾਇਆ,
0: ਸਤਿਗੁਰ ਗੁਰੂ ਅਮਰਦਾਸ ਦੀ ਕਿਰਪਾ ਦੁਆਰਾ, ਜਿਵੇਂ ਤੁਸੀਂ ਪਰਮ ਪਦ ਕੇਵਲ ਮੁਕਤੀ ਆਖਰੀ ਸਟੇਜ ਹੈ ਗੁਰਸਿੱਖ ਪਿਆਰਿਓ, ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਣ, ਕਿਉਂਕਿ 4 ਤਰ੍ਹਾਂ ਦੀ ਮੁਕਤੀ ਲਿਖਦੀ ਹੈ, ਸ਼ਬਦ ਸਪਰਸ਼ ਸਲੋਕ ਸਵਜ, ਪਰ ਇਹ ਤੋਂ ਉੱਚੀ ਮੁਕਤੀ ਹੈ ਗੁਰਮੁਖ ਪਿਆਰਿਓ ਕੇਵਲ ਪਰਮ ਪਦ, ਵਾਹਿਗੁਰੂ ਦੇ ਨਾਲ ਹੀ ਮਿਲਾਪ ਹੋ ਜਾਣਾ। ਬਾਕੀ ਜਿਹੜੀਆਂ 4 ਮੁਕਤੀਆਂ ਹੁਣ ਜਾਣ ਵਿਚ ਰਹਿੰਦਾ ਬੰਦਾ, ਸੁਖ ਭੋਗ ਕੇ ਉਹਦੀ ਇੱਕੋ ਮਿਸਾਲ ਹੈ, ਫਰਾਈਡੇ ਨੂੰ ਤੁਹਾਨੂੰ ਚੈੱਕ ਮਿਲ ਗਿਆ ਤੇ ਪਾਲੇ ਪੈਸੇ ਬਟੂਏ ਵਿਚ, ਸਾਰਾ ਹਫ਼ਤਾ ਖਰਚ

0: ਜੀ ਜਾਓਗੇ ਮੁੱਕ ਜਾਣੇ, ਫੇਰ ਪਾਉਣਾ ਪਊ। ਇਸੇ ਤਰ੍ਹਾਂ ਜਿਹੜੇ ਮੁਕਤੀਆਂ ਬਾਕੀ ਹੈ ਉਹ ਜਾ ਕੇ ਸਾਨੂੰ ਉੱਚੀਆਂ ਜਗ੍ਹਾ ਮਿਲ ਜਾਂਦੀਆਂ ਕਰਮ ਕੀਤੇ ਹੋਏ, ਅਸੀਂ ਆਪਣੇ ਸੁਖ ਭੋਗੀ ਜਾਂਦੇ ਹਾਂ। ਜਿੱਦਣ ਉਹ ਖਤਮ ਹੋ ਜਾਂਦੇ ਫੇਰ ਧਰਤੀ ਤੇ ਦੁਬਾਰਾ ਡਿੱਗਣਾ ਪੈਂਦਾ। ਇੱਥੇ ਤੱਕ ਬਾਣੀ ਨੇ ਲਿਖਿਆ, ਇੰਦਰ ਲੋਕ ਸ਼ਿਵ ਲੋਕੈ ਜੈਬੋ, ਹੋਛੇ ਤਪ ਕਰ ਬੋਹਰ ਐਬੋ। ਇੰਦਰ ਵੀ ਤਪ ਕਰਕੇ ਇੰਦਰਪੁਰੀ ਵਿਚ ਪੁੱਜਦਾ, ਪਰ ਉਹ ਤਪ ਦਾ ਫਲ ਜਿੱਦਣ ਮੁੱਕ ਜਾਂਦਾ ਮੁੜ ਕੇ ਫੇਰ ਜੂਨੀ ਵਿਚ ਪੈਣਾ ਪੈਂਦਾ, ਫੇਰ ਧਰਤੀ ਤੇ ਆਉਣਾ ਪੈਂਦਾ। ਪਰਮ ਪਦ ਹੁੰਦਾ ਬਸ, ਜਿਉ ਜਲ ਮੈਂ ਜਲਿਆ ਇਕ ਟਾਨਾ, ਜਿਉ ਜੋਤੀ ਸੰਗ ਜੋਤ ਸਮਾਨਾ। ਵਾਹਿਗੁਰੂ ਦੇ ਨਾਲ ਹੀ ਮਿਲਾਪ, ਜਿਹੜੇ ਸਿੱਖ ਤੁਹਾਡੀ ਸੰਗਤ ਕਰਦੇ ਹਨ ਉਹਨਾਂ ਨੂੰ ਪਰਮ ਪਦ ਦੀ ਪ੍ਰਾਪਤ ਹੋ ਜਾਂਦੀ ਹੈ।
1: ਭਗਤ ਭਾਏ ਭੰਡਾਰ ਪਰੀ,
0: ਤੁਹਾਡੇ ਕੋਲ ਸਤਿਗੁਰ ਅਮਰਦਾਸ ਜੀ ਐਸੇ ਸਤਿਗੁਰੂ ਹੋ ਜਿਨ੍ਹਾਂ ਕੋਲ ਭਗਤੀ ਦਾ ਭਾਏ ਪ੍ਰੇਮ ਵਾਹਿਗੁਰੂ ਦੇ ਭੈ ਵਿਚ ਰਜਾ ਵਿਚ ਰਹਿਣ ਦਾ ਭੰਡਾਰ ਭਰਿਆ ਹੋਇਆ। ਆਸ਼ਾ ਦੀ ਵਾਰ ਸੁਣਦੇ ਹੋ ਭਾਈ ਅਮਰੀਕ ਸਿੰਘ ਉਹਨਾਂ ਤੋਂ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜ। ਗੁਰ ਸਤਿਗੁਰ ਸੱਚਾ ਸ਼ਾਹ ਹੈ ਸਿੱਖ ਦੇ ਹਰ ਰਾਸੇ, ਉਹ ਅੰਮ੍ਰਿਤ ਰੂਪੀ ਨਾਮ ਦਾ, ਸ਼ੁਭ ਗੁਣਾਂ ਦਾ, ਵਾਹਿਗੁਰੂ ਦੇ ਭੈ ਵਿਚ ਰਹਿਣ ਦਾ, ਪ੍ਰਤੀਤ ਵਿਚ ਰਹਿਣ ਦਾ ਤੁਹਾਡੇ ਕੋਲ ਭੰਡਾਰਾ ਭਰਿਆ ਹੋਇਆ ਹੈ।
1: ਮੇਟਿਆ ਜਨਮ ਮਰਨ ਪਉ ਭਾਗਾ,
0: ਜਿਹੜੇ ਜਿਹੜੇ ਗੁਰਸਿੱਖ ਸੰਗਤਾਂ ਤੁਹਾਡੀ ਸੰਗਤ ਕਰਦੇ ਹਨ ਉਹਨਾਂ ਦਾ ਮੇਟਿਆ ਜਨ ਮਾਤ, ਜਨਮ ਵੀ ਤੇ ਅੰਤ ਕਹੀਏ ਅੰਤ ਮੌਤ, ਉਹਨਾਂ ਦਾ ਜਨਮ ਮਰਨ ਦਾ ਦੁੱਖ ਤੁਸੀਂ ਮੇਟ ਦਿੱਤਾ। ਹੇ ਗੁਰੂ ਰਾਮਦਾਸ ਜੀ ਮੇਟਿਆ ਜਨਮ ਮਾਤ, ਜਨਮਾਂਤ ਕਹੀਏ ਜਨਮਾਂਤਰ, ਜਨਮਾਂ ਜਨਮਾਂ ਦੇ ਜਿਹੜੇ ਦੁੱਖ ਕਲੇਸ਼ ਦਰਿਦਰ ਚਿੰਬੜੇ ਸੀ ਉਹ ਤੁਸੀਂ ਮੇਟ ਦਿੱਤੇ ਜੋ ਤੁਹਾਡੀ ਸ਼ਰਨ ਵਿਚ ਆ ਗਏ। ਮੇਟਿਆ ਜਨਮ ਆਂਤ, ਜਮ ਆਂਤ, ਜਮਾਂ ਦਾ ਡਰ ਆਦਿਕ ਤੁਸੀਂ ਮੇੜ ਦਿੱਤਾ। ਜੋ ਵੀ ਸਿੱਖ ਸੰਗਤਾਂ ਤੁਹਾਡੀ ਸ਼ਰਨ ਵਿਚ ਆਉਂਦੀਆਂ ਹਨ,
1: ਮਰਨ ਭਾਉ ਭਾਗਾ,
0: ਉਹ ਮਰਨ ਦਾ ਸਭ ਤੋਂ ਵੱਡਾ ਡਰ ਮੌਤ ਦਾ ਹੈ ਗੁਰਸਿੱਖ ਪਿਆਰੇ, ਸਭ ਤੋਂ ਵੱਡਾ ਡਰ ਮਰਨ ਦਾ। ਕਿਤੇ ਸੁਪਨਾ ਹੀ ਆ ਜਾਵੇ ਨਾ ਵੀ ਰਾਤ ਮੈਂ ਮਰ ਗਿਆ ਤਾਂ, ਤੇ ਦੂਏ ਦਿਨ ਘਰ ਵਾਲੀ ਨੂੰ ਕਹੇਗਾ ਚਾਹ ਚ ਮਿਠਾਈ ਨੀ ਹੈ, ਕੋਈ ਸਤਨਾਮ ਚਾਹ ਫਿੱਕੀ ਲੱਗਣ ਲੱਗ ਜਾਂਦੀ ਹੈ, ਕਿਉਂਕਿ ਜੀਵਿਆ ਲੋੜ ਹੈ ਸਭ ਕੋਈ। ਪਰ ਜਿਹੜੇ ਸਿੱਖ ਗੁਰੂ ਦੀ ਸ਼ਰਨ ਵਿਚ ਆ ਜਾਂਦੇ ਨੇ ਉਹਨਾਂ ਨੂੰ ਜਨਮ ਦਾ, ਮਰਨ ਦਾ, ਮੌਤ ਦਾ ਭੈ ਵੀ ਸਤਿਗੁਰ ਗੁਰੂ ਰਾਮਦਾਸ ਜੀ ਦੂਰ ਕਰ ਦਿੰਦੇ ਹਨ।
1: ਚਿਤ ਲਾਗਾ ਸੰਤੋਖ ਸਰ,
0: ਗੁਰੂ ਰਾਮਦਾਸ ਜੀ ਤੁਸੀਂ ਸੰਤੋਖ ਸਰ ਦੀ ਸੇਵਾ ਕਰਾਈ ਤੁਹਾਡੇ ਆਦਿ ਹੋਣੇ। ਸੰਤੋਖ ਸਰ ਬਣਾਉਣਾ ਸਰੋਵਰ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀ, ਤੇ ਉਹੀ ਬਚਨ ਕਰਦੇ ਹਨ ਨਲ ਪੱਟ ਜੀ, ਤੁਹਾਡਾ ਚਿੱਤ ਹਮੇਸ਼ਾ ਸੰਤੋਖ, ਸੰਤੋਖ ਦੇ ਸਰੋਵਰ ਨਾਲ ਭਰੇ ਪਏ ਹੋ। ਗੱਦੀ ਦਾ ਲਾਲਚ ਨਹੀਂ ਕੀਤਾ, ਪਦਵੀ ਦਾ ਲਾਲਚ ਨਹੀਂ ਕੀਤਾ, ਆਪਣੀ ਹੋਂਦ ਦਾ ਲਾਲਚ ਨਹੀਂ ਕੀਤਾ ਕਿ ਮੈਂ ਤਾਂ ਵਿਆਹਿਆ ਹੋਇਆ ਇੱਥੇ ਮਿੱਟੀ ਕਿਉਂ ਢੋਵਾਂ। ਤੁਹਾਡਾ ਸਾਰਾ ਹੀ ਗਿਰਦਾ ਸੰਤੋਖ ਨਾਲ ਭਰਿਆ, ਤੁਸੀਂ ਸੰਤੋਖ ਦੇ ਸਮੁੰਦਰ ਹੋ। ਸੰਤੋਖ ਤੁਸੀਂ ਜਾਣਦੇ ਹੀ ਹੋ ਭਾਈ, ਪਰਮ ਸੁਖ। ਸਾਰੀ ਦੁਨੀਆਂ ਦਾ ਰਾਜ ਵੀ ਮਿਲ ਜਾਵੇ ਪਰ ਬਿਨਾਂ ਸੰਤੋਖ ਨਹੀਂ ਕੋ ਰਾਜ, ਸੰਤੋਖ ਤੋਂ ਬਿਨਾਂ ਰਾਜ ਨਹੀਂ ਆਉਣਾ, ਰਾਜ ਆਏ ਤੇ ਬਿਨਾਂ ਟਕਾ ਨਹੀਂ ਆਉਣਾ ਗੁਰਸਿੱਖ ਪਿਆਰਿਓ, ਸ਼ਾਂਤੀ ਨਹੀਂ ਆਉਣੀ। ਇਹ ਨੱਠ ਭੱਜ ਹੁਣ ਕਾਹਦੀ ਹੈ, ਆਪਾਂ ਨੂੰ ਦਿੱਤਾ ਤਾਂ ਬਹੁਤ ਕੁਝ ਹੈ, ਮੈਂ ਵੀ ਥੋੜੇ ਵਰ ਗਈ ਹਾਂ, ਮੈਨੂੰ ਬਹੁਤ ਕੁਝ ਹੈ, ਮੈਂ ਫੇਰ ਇੰਗਲੈਂਡ ਫਿਰਦਾ ਅੱਜ ਖੇ ਕੁਝ ਸਤਨਾਮ। ਇਹ ਰਾਜ ਤੋਂ ਬਿਨਾਂ ਟਕਾ ਨਹੀਂ ਤੇ ਸੰਤੋਖ ਤੋਂ ਬਿਨਾਂ ਰਾਜ ਨਹੀਂ ਗੁਰਸਿੱਖ ਪਿਆਰਿਓ। ਮਹਾਰਾਜ ਕਹਿੰਦੇ ਸਭ ਕੁਝ ਮਿਲ ਜਾਵੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਤੁਹਾਡਾ ਤੁਹਾਡਾ ਸਰੀਰ ਤੁਹਾਡਾ ਹਿਰਦਾ ਸੰਤੋਖ ਨਾਲ ਭਰ ਗਿਆ ਹੈ ਸਤਿਗੁਰ ਜੀ।
1: ਕਾਵ ਕਲ ਠਾਕੁਰ ਹਰਦਾਸ ਨੇ,
0: ਠਾਕੁਰ ਬਾਬਾ ਹਰਦਾਸ ਜੀ ਤੁਹਾਡੇ ਸਪੁੱਤਰ ਗੁਰੂ ਰਾਮਦਾਸ ਮਹਾਰਾਜ,
1: ਗੁਰੂ ਰਾਮਦਾਸ ਸਰ ਆਪ ਹਰ ਪਰੇ,
0: ਉਹਨਾਂ ਨੇ ਸਿੱਖਾਂ ਦੇ ਹਿਰਦੇ ਰੂਪੀ ਸਰੋਵਰ ਸੰਤੋਖ ਨਾਲ, ਕਰਣਾ ਮੈਤਰੀ ਮੁਦਤਾ ਦੇ ਨਾਲ, ਨਿਮਰਤਾ ਦੇ ਨਾਲ ਭਰ ਦਿੱਤੇ ਹਨ ਨਾਮ ਜਲ ਨਾਲ।
1: ਆਪ ਹਰ ਪਰੇ ਪਾਇਓ ਅਪਾਰ,
0: ਜਿਨ੍ਹਾਂ ਜਿਨ੍ਹਾਂ ਸਿੱਖਾਂ ਦੇ ਹਿਰਦੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕਰਕੇ ਸ਼ੁਭ ਗੁਣਾਂ ਦੇ ਨਾਲ ਭਰ ਦਿੱਤੇ ਉਹਨਾਂ ਨੇ ਪਾਇਓ ਅਪਾਰ। ਅਪਾਰ ਕਹੀਏ ਪ੍ਰਕਿਰਤੀ ਤੋਂ ਪਰੇ, ਵਾਹਿਗੁਰੂ ਜੋ ਪਰਮੇਸ਼ਰ ਹੈ ਆਪਾਂ ਪਾਰ ਵਿਚ ਪ੍ਰਕਿਰਤੀ ਵਿਚ ਹੈ, ਤਿੰਨਾਂ ਗੁਣਾਂ ਵਿਚ ਆਪਾਂ ਵਿਆਪ ਰਹੇ ਹਾਂ। ਤਿੰਨ ਗੁਣ ਪ੍ਰਕਿਰਤੀ ਦੇ ਹਨ, ਸੋਲਿਡ, ਗੈਸ, ਲਿਕੁਇਡ, ਇਹ ਤਿੰਨ ਗੁਣ ਨੇ ਪ੍ਰਕਿਰਤੀ ਦੇ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਸੰਸਾਰ ਵਿਆਪਿਆ ਹੋਇਆ। ਅਪਾਰ ਦਾ ਅਰਥ ਹੋਇਆ ਜੋ ਪ੍ਰਕਿਰਤੀ ਤੋਂ ਪਰੇ ਹੋਵੇ, ਜਿਨ੍ਹਾਂ ਦੇ ਹਿਰਦੇ ਵਿੱਚ ਤੁਸੀਂ ਨਾਮ ਵਸਾ ਦਿੱਤਾ, ਸ਼ੁਭ ਗੁਣ ਵਸਾ ਦਿੱਤੇ, ਉਹ ਪ੍ਰਕਿਰਤੀ ਤੋਂ ਪਰੇ ਜੋ ਅਪਾਰ ਵਾਹਿਗੁਰੂ ਹੈ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ।
1: ਹਿਰਦ ਅੰਤਰ
0: ਧਾਰਿਓ, ਪਰ ਕਿਨ੍ਹਾਂ ਕਿਨ੍ਹਾਂ ਦੀ ਅਵਸਥਾ ਹੈ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਤੁਹਾਡੇ ਸ਼ਬਦ ਨੂੰ ਧਾਰਨ ਕੀਤਾ, ਜਿਵੇਂ ਤੁਸੀਂ ਗੁਰੂ ਅਮਰਦਾਸ ਜੀ ਦਾ ਉਪਦੇਸ਼ ਹਿਰਦੇ ਵਿਚ ਧਾਰਨ ਕਰਕੇ ਪ੍ਰਤੱਖ ਪਰਮੇਸ਼ਰ ਦਾ ਰੂਪ ਬਣ ਗਏ। ਇਸੇ ਤਰ੍ਹਾਂ ਜਿਹੜੇ ਜਿਹੜੇ ਗੁਰਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਪਰਸ਼ਨ ਉਪਦੇਸ਼ ਨੂੰ ਹਿਰਦੇ ਧਾਰਦੇ ਨੇ, ਉਹ ਵੀ ਅਪਾਰ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ।
1: ਦੁੱਖ ਪੰਜਨ ਆਤਮ ਪ੍ਰਬੋਧ,
0: ਸਤਿਗੁਰ ਗੁਰੂ ਰਾਮਦਾਸ ਜੀ ਤੁਹਾਡੇ ਵਿਚ ਸਿਫਤ ਹੈ, ਤੁਸੀਂ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਭੰਜਨ ਕਹੀਏ ਨਾਸ਼ ਕਰਨ ਵਾਲੇ ਹੋ। ਪੜ੍ਹਦੇ ਹੀ ਹੋ ਤੁਸੀਂ ਦੁੱਖ ਭੰਜਨ, ਤੇਰਾ ਨਾਮ ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸਾਰੇ ਦੁੱਖਾਂ ਨੂੰ ਨਾਸ਼ ਕਰਦਾ ਹੈ। ਦੁੱਖ ਭੰਜਨ ਆਤਮ ਪ੍ਰਬੋਧ, ਜਿਹੜਾ ਵਾਹਿਗੁਰੂ ਦਾ ਨਾਮ ਹੈ, ਗੁਰੂ ਰਾਮਦਾਸ ਜੀ ਦੇ ਦਰਸ਼ਨ ਬਚਨ ਹਨ, ਉਹ ਭਾਈ ਬਾਹਰਮੁਖੀ ਗਿਆਨ ਨਹੀਂ ਦਿੰਦੇ, ਉਹ ਪ੍ਰਬੋਧ ਕਹੀਏ ਉਪਦੇਸ਼ ਦੇਣਾ, ਸ੍ਰੇਸ਼ਟ ਉਪਦੇਸ਼ ਦੇਣਾ, ਪਾਰਬੋਧ, ਸਾਰਿਆਂ ਤੋਂ ਉੱਚਾ ਬੋਧ ਗਿਆਨ ਬਖਸ਼ਣਾ। ਗੁਰਸਿੱਖ ਪਿਆਰਿਓ, ਤੁਹਾਡੇ ਬਚਨਾਂ ਦੇ ਵਿਚ ਆਤਮ ਪ੍ਰਬੋਧ, ਆਤਮਕ ਗਿਆਨ, ਮਨ ਨੂੰ ਸ਼ਾਂਤੀ ਦੇਣ ਵਾਲਾ ਗਿਆਨ ਪ੍ਰਾਪਤ ਹੁੰਦਾ ਹੈ।
1: ਮਨ ਤਤ ਵਿਚਾਰਿਓ,
0: ਮਨ ਤਤ ਵਿਚਾਰਿਓ, ਜਿਨ੍ਹਾਂ ਜਿਨ੍ਹਾਂ ਨੇ ਤੁਹਾਡਾ ਉਪਦੇਸ਼ ਸੁਣਿਆ ਉਹ ਤਤ ਦੀ ਵਿਚਾਰ ਕਰਦੇ ਨੇ, ਉਹ ਛੱਡ ਦਿੰਦੇ ਹਨ ਪਾਣੀ ਨੂੰ ਮਥਣਾ, ਉਹ ਦੁੱਧ ਮਾਦੇ ਹਨ। ਜਲ ਨੂੰ ਸਾਰੀ ਜ਼ਿੰਦਗੀ ਮਧਾਣੀ ਪਾ ਕੇ ਰਿੜਕੀ ਜਾਓ, ਉਹਦੇ ਵਿਚੋਂ ਕੀ ਨਿਕਲਣਾ ਪ੍ਰੇਮੀਓ? ਸੰਗਤਾਂ ਵੱਲੋਂ ਸ਼ਬਦ ਦਾ ਸਤਿਕਾਰ ਹੋਇਆ, ਤੁਹਾਡੀ ਮਾਇਆ ਸਤਿਗੁਰ ਸਫਲੀ ਕਰਨ, ਨਾਮਦਾਨ ਗੁਰਸਿੱਖੀ ਦਾ ਜੀਵਨ, ਸਰਦਾ ਪ੍ਰੇਮ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਟ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਵਡਿਆਈ ਕਰਦੇ ਹੋਏ ਆਪ ਜੀ ਨੇ ਪਿਛਲੇ ਸਵਈਆਂ ਵਿਚ ਸਰਵਣ ਕੀਤਾ ਹੈ। ਅੱਜ ਸਤਿਗੁਰ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਵਡਿਆਈ ਕਰਨ ਵਾਸਤੇ ਪ੍ਰਮਾਣ ਰੱਖਦੇ ਹਨ। ਜਿਵੇਂ ਇਕ ਬਾਦਸ਼ਾਹ ਸ਼ਹਿਨਸ਼ਾਹ ਉਹਦਾ ਦਰਬਾਰ ਹੁੰਦਾ, ਦਰਬਾਰ ਦੇ ਨਾਲ ਉਹਦਾ ਸ਼ਸਤਰਧਾਰੀ ਹੋਣਾ, ਹਰ ਸਮੇਂ ਬਾਦਸ਼ਾਹ ਸ਼ਸਤਰ ਰੱਖਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਗੁਰੂ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ, ਪਰ ਅੱਜ ਭੱਟ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਸਤਰਾਂ ਦਾ ਬਿਆਨ ਕਰਦੇ ਨੇ। ਉਹ ਸੂਰਮੇ ਹਨ, ਬਲੀ ਕਨ, ਯੋਧੇ ਕਨ, ਉਹਨਾਂ ਨੇ ਕਿਹੜੇ ਸ਼ਸਤਰ ਪਹਿਨੇ ਹੋਏ ਹਨ, ਕਿਹੋ ਜਿਹਾ ਦਰਬਾਰ ਹੈ ਗੁਰੂ ਰਾਮਦਾਸ ਮਹਾਰਾਜ ਸੱਜਣ ਸੱਚੇ ਪਾਤਸ਼ਾਹ ਦਾ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤਾ ਕਿ ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਛੋਟੀ ਪਾਤਸ਼ਾਹ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹਾਂ ਦੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ, ਉਹਨਾਂ ਦੀ ਜੋ ਸਿਫਤ ਹੈ ਭੱਟ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਉਚਾਰ ਰਹੇ ਹਨ। ਆਓ ਪਿਆਰ ਨਾਲ ਸਰਵਣ ਕਰੀਏ।
1: ਸੇਜ ਸਦਾ ਸਹਿਜ ਸ਼ਾਵਾਨ,
0: ਹਰ ਬਾਦਸ਼ਾਹ ਦਾ ਤਖ਼ਤ ਹੁੰਦਾ ਹੈ, ਉਹ ਤਖ਼ਤ ਤੇ ਬਿਰਾਜਮਾਨ ਹੁੰਦਾ ਹੈ। ਹੇ ਗੁਰੂ ਰਾਮਦਾਸ ਮਹਾਰਾਜ, ਤੁਹਾਡੀ ਜੋ ਸੇਜਾ ਹੈ, ਤੁਹਾਡਾ ਜੋ ਸਿੰਘਾਸਣ ਹੈ, ਉਹ ਸਿਉਨੇ ਚਾਂਦੀ ਹੀਰੇ ਮੋਤੀਆਂ ਦਾ ਨਹੀਂ ਬਣਿਆ ਹੋਇਆ, ਉਹ ਬਣਿਆ ਹੋਇਆ ਸ਼ਰਧਾ ਦਾ। ਸੇਜ ਸਦਾ ਸਦਾ ਇੱਥੇ ਰਾਰਾ ਵਿੱਚ ਗੁਪਤ ਹੈ ਸ਼ਰਧਾ। ਧੰਨ ਗੁਰੂ ਰਾਮਦਾਸ ਮਹਾਰਾਜ, ਆਪ ਸ਼ਰਧਾ ਦੀ ਸੇਜਾ ਤੇ ਬਿਰਾਜਮਾਨ ਹੋ, ਭਾਵ ਆਪ ਦੇ ਅੰਗ ਸੰਗ ਗੁਰੂ ਦੀ ਸ਼ਰਧਾ ਹੈ। ਸ਼ਰਧਾ ਜੋ ਹੈ ਗੁਰਮੁਖ ਪਿਆਰਿਓ, ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿਚ ਬਚਨ ਕਰਦੇ ਨੇ। ਸ਼ਰਧਾ ਸਭ ਕੀ ਮੂਲ ਮਹਾਨੀ, ਪ੍ਰੇਮ ਅੰਕੁਰ ਪ੍ਰਗਟੇ ਸੁਖਦਾਨੀ। ਆਪਾਂ ਬਚਨ ਤਾਂ ਕਰੀ ਜਾਂਦੇ ਹਾਂ ਪ੍ਰੇਮ ਕਰੋ, ਪ੍ਰੇਮ ਹੋਣਾ ਚਾਹੀਦਾ, ਪਰ ਗੁਰਮੁਖ ਪਿਆਰੇ ਉਹ ਬੀਜ ਤੋਂ ਬਿਨਾਂ ਤਾਂ ਬੂਟਾ ਕਦੇ ਹੋਇਆ ਹੀ ਨਹੀਂ। ਜੇ ਪ੍ਰੇਮ ਪੈਦਾ ਕਰਨਾ ਤਾਂ ਪ੍ਰੇਮ ਦਾ ਬੀਜ ਸ਼ਰਧਾ ਹੈ, ਸ਼ਰਧਾ ਦੇ ਬੀਜ ਵਿੱਚੋਂ ਪ੍ਰੇਮ ਦਾ ਬੂਟਾ ਪੈਦਾ ਹੁੰਦਾ। ਸ਼ਰਧਾ ਮੂਲ ਹੈ, ਬੀਜ ਹੈ, ਉਹਦੇ ਵਿੱਚੋਂ ਪ੍ਰੇਮ ਅੰਕੁਰ, ਜਿਵੇਂ ਬੀਜ ਬੀਜੀ ਉਹਦੇ ਵਿੱਚੋਂ ਅੰਕੁਰ ਫੁੱਟਦਾ ਨਾ ਅੰਗੂਰੀ, ਜੇ ਆਪਾਂ ਸ਼ਰਧਾ ਦਾ ਬੀਜ ਰੱਖਾਂਗੇ ਉਹਦੇ ਵਿੱਚੋਂ ਫਿਰ ਪ੍ਰੇਮ ਦਾ ਬੂਟਾ ਫੁੱਟਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਿੱਥੇ ਬੈਠਦੇ ਹਨ, ਉਹਨਾਂ ਦਾ ਸਿੰਘਾਸਣ, ਉਹਨਾਂ ਦੀ ਸੇਜਾ ਕੀ ਸ਼ਰਧਾ ਹੈ। ਸੇਜ ਸਦਾ
1: ਸ਼ਾਵਾਨ ਸੰਤੋਖ ਸਦਾ,
0: ਨਾ ਜੀ ਸੰਤੋਖ ਨੂੰ ਸ਼ਾਵਾਨ ਨਾਲ ਲਾਓ। ਸੇਜ ਸਦਾ ਸ਼ਾਵਾਨ ਸੰਤੋਖ, ਸ਼ਰਧਾ ਦੀ ਸੇਜਾ ਗੁਰਮੁਖ ਪਿਆਰਿਓ। ਸ਼ਾਵਾਨ ਹੁੰਦਾ ਉੱਪਰ ਛਾਇਆਵਾਨ ਲੱਗਿਆ ਹੋਇਆ, ਜਿਹਨੂੰ ਆਪਾਂ ਚਾਨਣੀ ਕਹਿੰਦੇ ਹਾਂ, ਤੇ ਆਪ ਦੇ ਉੱਪਰ ਛਤਰ ਚਾਨਣੀ ਕਾਹਦੀ ਝੁੱਲ ਰਹੀ ਹੈ, ਆਪ ਦੇ ਉੱਪਰ ਛਾਇਆਵਾਨ ਕਾਹਦਾ ਹੈ, ਸੰਤੋਖ ਦਾ, ਸਦਾ ਹੀ ਆਪ ਦੇ ਉੱਪਰ ਸੰਤੋਖ। ਦੇਖੋ ਕੈਸਾ ਸਿੰਘਾਸਣ ਗੁਰੂ ਰਾਮਦਾਸ ਮਹਾਰਾਜ ਜੀ ਦਾ, ਸਾਨੂੰ ਵੀ ਗੁਰੂ ਮਹਾਰਾਜ ਐਸੇ ਗੁਣਾਂ ਦਾ ਸਿੰਘਾਸਣ ਬਖਸ਼ ਦੇਣ। ਅਸੀਂ ਕੱਚੇ ਰਾਜਾਂ ਦੇ ਸਿੰਘਾਸਣਾਂ ਪਿੱਛੇ ਜੂਝਦੇ ਫਿਰਦੇ ਹਾਂ ਜਿਹੜੇ ਚਾਰ ਦਿਨ ਹੁੰਦੇ ਹੈ। ਆਹ ਵੇਖੋ ਸਿੰਘਾਸਣ ਗੁਰੂ ਰਾਮਦਾਸ ਮਹਾਰਾਜ ਦਾ, ਸ਼ਰਧਾ ਦੀ ਸੇਜਾ ਹੈ, ਸੰਤੋਖ ਦਾ ਉੱਪਰ ਛਾਇਆਬਾਨ ਲੱਗਿਆ ਹੋਇਆ ਹੈ।
1: ਸਦਾ ਸੀਲ ਸਨਾਹ ਸੋਹਾ,
0: ਫਿਰ ਭਾਈ ਸਲਾਹ ਕਹਿੰਦੇ ਨੇ ਸੰਜੋਹ ਨੂੰ। ਇੱਕ ਕੁੜਤਾ ਹੁੰਦਾ ਹੈ ਜਾਕਟ ਜੀ, ਜਿਵੇਂ ਹੁਣ ਆਪਾਂ ਬੁਲਟ ਪ੍ਰੂਫ ਪਹਿਨਦੇ ਨੇ, ਉਦੋਂ ਸੂਰਮੇ ਲੋਹੇ ਦੀ ਬਣੀ ਹੋਈ ਇੱਕ ਜਾਕਟ ਪਹਿਨਦੇ ਸੀ, ਬਾਹਾਂ ਦੇ ਉੱਤੇ ਵੀ ਛਾਤੀ ਦੇ ਉੱਤੇ ਵੀ, ਤਾਂ ਕਿ ਜੇ ਕੋਈ ਬਾਰ ਕਰੇ ਤਾਂ ਸਰੀਰ ਨੂੰ ਨਾ ਟੱਚ ਕਰੇ, ਲੋਹਾ ਉਹਨੂੰ ਮੋੜ ਦੇਵੇ। ਉਹਨੂੰ ਸੰਜੋਗ ਕਹਿੰਦੇ, ਸਲਾਹ ਕਹਿੰਦੇ ਨੇ। ਤੇ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਸ਼ਰਧਾ ਦੀ ਸੇਜਾ ਤੇ ਬੈਠਦੇ ਹਨ। ਉਹਨਾਂ ਦੇ ਸਿਰ ਉਪਰ ਸੰਤੋਖ ਦਾ ਸ਼ੈਬਾਨ ਲੱਗਿਆ ਹੋਇਆ ਤੇ ਸਰੀਰ ਉੱਤੇ ਖੇਮਾ ਦਾ ਸੰਜੋਗ ਨਿਮਰਤਾ ਦਾ ਗੁਰਸਿੱਖ ਪਿਆਰਿਓ। ਉਹ ਲੋਹੇ ਦੀ ਜਾਕਟ ਜਿਹੜੀ ਉਹਨਾਂ ਨੇ ਪਹਿਨੀ ਹੋਈ ਹੈ ਦੁਸ਼ਮਣਾਂ ਦੇ ਵਾਰ ਤੋਂ ਬਚਣ ਵਾਸਤੇ, ਉਹ ਖਿਵਾ ਹੈ, ਨਿਮਰਤਾ ਹੈ ਗੁਰਸਿੱਖ ਪਿਆਰਿਓ। ਇੰਨੀ ਨਿਮਰਤਾ ਗੁਰੂ ਰਾਮਦਾਸ ਦੇ ਵਿੱਚ, ਸੰਜੋਗ ਪਹਿਨੀ ਹੋਈ। ਬਾਬਾ ਸ੍ਰੀ ਚੰਦ ਮਹਾਰਾਜ ਜੀ ਮਿਲਣ ਆਏ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਹੋਣ ਦੇ ਨਾਤੇ ਬਹੁਤ ਸਤਿਕਾਰ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ। ਬੜੇ ਉੱਚੇ ਆਸਣ ਤੇ ਬਿਠਾਲਿਆ ਬਾਬਾ ਜੀ ਨੂੰ, ਸਤਿਕਾਰ ਕੀਤਾ, ਆਪ ਨੀਵੇਂ ਬੈਠ ਗਏ ਕਿਉਂਕਿ ਖੇਮਾ ਦੀ ਸੰਜੋਗ ਪਹਿਨੀ ਹੋਈ ਸੀ, ਨਿਮਰਤਾ ਦੀ ਸਨੋਹ ਪਹਿਨੀ ਹੋਈ ਸੀ ਉਹਨਾਂ ਨੇ। ਤੇ ਬਾਬਾ ਸ੍ਰੀ ਚੰਦ ਜੀ ਨੇ ਪਰਖ ਖਾਤਰ ਬਚਨ ਕਰ ਦਿੱਤਾ ਕਿਉਂਕਿ ਦਸਾਂ ਗੁਰੂਆਂ ਦੇ ਵਿੱਚੋਂ ਜੇ ਲੰਮਾ ਦਾੜਾ ਹੋਇਆ ਤਾਂ ਗੁਰੂ ਰਾਮਦਾਸ ਜੀ ਦਾ ਹੋਇਆ, ਸਭ ਤੋਂ ਲੰਮਾ ਦਾੜਾ। ਬਾਬਾ ਸ੍ਰੀ ਚੰਦ ਜੀ ਕਹਿੰਦੇ, ਪੁਰਖਾ ਇੰਨਾ ਲੰਮਾ ਦਾੜਾ ਕਾਹਤੇ ਵਧਾਇਆ? ਦੇਖੋ ਖੇਮਾ ਦੀ ਸੰਜੋਗ ਨਿਮਰਤਾ ਬਹੁਤ ਵੱਡਾ ਗਹਿਣਾ ਗੁਰਸਿੱਖ, ਜਹਾਂ ਖੇਮਾ ਤੈ ਆਪ। ਅਸੀਂ ਗੁਰਸਿੱਖ ਪਿਆਰੇ ਅਰਦਾਸਾ ਤਾਂ ਕਰੀ ਜਾਂਦੇ, ਗੁਰੂ ਦੇ ਚਰਨਾਂ ਵਿੱਚ ਸਾਨੂੰ ਬਖਸ਼ ਲੈ, ਮੈਨੂੰ ਬਖਸ਼ ਦੀ, ਪਰ ਪਿਆਰ ਨਾਲੇ ਬੇਨਤੀ ਹੈ, ਕਦੇ ਝਾਤੀ ਮਾਰ ਕੇ ਵੇਖਿਓ ਆਪਾਂ ਨੇ ਵੀ ਕੋਈ ਬਖਸ਼ਿਆ ਕਦੇ? ਆਪਾਂ ਤਾਂ ਕਦੇ ਕਿਸੇ ਨੂੰ ਇੱਕ ਨਵੇਂ ਪੈਸੇ ਦੀ ਗਲਤੀ ਹੋਵੇ ਉਹ ਨਹੀਂ ਬਖਸ਼ਦੇ ਆਪਾਂ, ਤੇ ਆਪਾਂ ਗੁਰੂ ਨੂੰ ਕਹਿੰਦੇ ਮੇਰੀਆਂ ਪਹਾੜਾਂ ਜਿੰਨੀਆਂ ਗਲਤੀਆਂ ਬਖਸ਼ੀ ਜਾ, ਜਿੰਨੇ ਕੁ ਜੋਗੇ ਅਸੀਂ ਵੀ ਕਿਸੇ ਨੂੰ ਬਖਸ਼ੀਏ, ਖੇਮਾ ਕਰੀਏ, ਕਿਸੇ ਦਾ ਬੋਲਿਆ ਸਹਾਰੀਏ, ਕਿਸੇ ਦੀ ਬੁਰਿਆਈ ਕੀਤੀ ਸਹਾਰੀਏ, ਕਿਸੇ ਦੇ ਔਗਣ ਨੂੰ ਦੇਖ ਕੇ ਸਹਾਰੀਏ। ਨਹੀਂ, ਅਸੀਂ ਤਾਂ ਨਹੀਂ ਕਿਸੇ ਨੂੰ ਬਖਸ਼ਣਾ, ਤੂੰ ਸਾਨੂੰ ਬਖਸ਼ੀ ਜਾ। ਅੱਜ ਕੋ ਸਤਨਾਮ, ਦੇਖੋ ਕੈਸਾ ਫਾਰਮੂਲਾ। ਸਤਿਗੁਰ ਖੇਮਾ ਦਾ ਸੰਜੋਗ ਗੁਰਮੁਖ ਪਿਆਰਿਓ, ਖੇਮਾ ਧਾਰਨ ਕਰਨੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਇੱਕ ਹੱਥ ਵਿਚ ਦਾੜਾ ਫੜ ਲਿਆ, ਦੂਜਾ ਹੱਥ ਗੁਰੂ ਰਾਮਦਾਸ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਵੱਲ ਵਧਾਇਆ ਕਿ ਮਹਾਰਾਜ ਇਹ ਤਾਂ ਤੁਹਾਡੇ ਚਰਨ ਸਾਫ ਕਰਨ ਵਾਸਤੇ ਵਧਾਇਆ ਹੋਇਆ। ਜਦੋਂ ਇੰਨੀ ਖਿਮਾ ਵੇਖੀ, ਨਿਮਰਤਾ ਵੇਖੀ, ਬਾਬਾ ਸ੍ਰੀ ਚੰਦ ਜੀ ਸਿੰਘਾਸਣ ਤੋਂ ਉੱਠ ਖੜੇ ਤੇ ਬਾਬਾ ਸ੍ਰੀ ਚੰਦ ਜੀ ਮੱਥਾ ਟੇਕਣ ਲੱਗੇ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਮਹਾਰਾਜ ਗੁਰੂ ਰਾਮਦਾਸ ਕਹਿੰਦੇ, ਆਪ ਕਿਤਨੇ ਵੱਡੇ, ਮੈਂ ਤਾਂ ਚੌਥੀ ਜਗ੍ਹਾ ਬੱਚਿਆਂ ਦੇ ਬਰਾਬਰ ਹੈ ਤੁਹਾਡੇ। ਬਾਬਾ ਸ੍ਰੀ ਚੰਦ ਜੀ ਕਹਿੰਦੇ, ਨਹੀਂ ਹੁਣ ਉਮਰ ਦੀ ਗੱਲ ਨੀ, ਹੁਣ ਤੁਸੀਂ ਮੇਰੇ ਪਿਤਾ ਸਮਾਨ ਹੋ ਕਿਉਂਕਿ ਪਿਤਾ ਦੀ ਗੱਦੀ ਤੇ ਬੈਠੇ ਹੋ। ਅੱਜ ਕੇ ਆਖੋ ਸਤਨਾਮ, ਉਹ ਵੀ ਮਹਾਂਪੁਰਖ ਸੀ ਪੂਰਨ ਗੁਰਸਿੱਖ ਪਿਆਰੇ। ਹੁਣ ਤਾਂ ਮੈਂ ਤੁਹਾਨੂੰ ਪਿਤਾ ਸਮਾਨ ਗੁਰੂ ਸਮਝ ਕੇ ਤੇ ਸਾਧ ਸੰਗਤ ਬਾਹਰ ਲਿਆਏ, ਇੰਨੀ ਖੇਮਾ ਦੀ ਸੰਜੋਗ ਪਹਿਨੀ ਹੋਈ। ਅਸੀਂ ਤਾਂ ਮਾੜੀ ਜੀ ਸ਼ਕਤੀ ਸਾਡੇ ਵਿੱਚ ਆ ਜਾਵੇ, ਝੁਗਣਾ ਤਾਂ ਝੁਗਣਾ, ਕਿਸੇ ਨੂੰ ਫਤਿਹ ਬੁਲਾਉਣ ਤੋਂ ਵੀ ਭੁੱਲ ਜਾਂਦੇ ਅਸੀਂ। ਮਾੜੀ ਜੀ ਸ਼ਕਤੀ ਪਦਵੀ ਸਾਨੂੰ ਮਿਲ ਜਾਵੇ ਤੇ ਗੁਰਸਿੱਖ ਪਿਆਰੇ, ਉਹ ਆਪ ਤਾਂ ਫਤਿਹ ਕੀ ਬੁਲਾਉਣੀ ਹੈ, ਜੇ ਕੋਈ ਬੁਲਾਵੇ ਉਹਦਾ ਜਵਾਬ ਦੇਣ ਨੂੰ ਵੀ ਜੀ ਨਹੀਂ ਕਰਦਾ, ਮੈਨੂੰ ਡਿਸਟਰਬ ਕਰਦਾ ਹੈ, ਇਹਨੇ ਫਤਿਹ ਕਿਉਂ ਬੁਲਾਤੀ ਮੈਨੂੰ। ਧੰਨ ਗੁਰੂ ਰਾਮਦਾਸ ਜੀ ਸ਼ਰਧਾ ਦੀ ਸੇਜਾ ਤੇ ਬਿਰਾਜਮਾਨ ਨੇ, ਸੰਤੋਖ ਦਾ ਉੱਪਰ ਸ਼ਮਿਆਨਾ ਲੱਗਿਆ ਹੋਇਆ ਚੰਦੋਆ, ਤੇ ਉਹਨਾਂ ਨੇ ਖਿਮਾ ਦੀ ਸੰਜੋ ਪਹਿਨੀ ਹੋਈ ਹੈ। ਉਹ ਖਿਮਾ ਦੀ ਸੰਜੋ ਲੋਹੇ ਦੀ ਪਹਿਨੀ ਹੈ ਤਾਂ ਕਿ ਕਾਮ ਕ੍ਰੋਧ ਲੋਭ ਮੋਹ ਵਿਕਾਰ ਜੋ ਦੁਸ਼ਮਣ ਹਨ ਉਹ ਵਾਰ ਕਰਨ, ਸਰੀਰ ਨੂੰ ਕੱਟ ਨਾ ਸਕਣ, ਗੁਣਾਂ ਨੂੰ ਕੱਟ ਨਾ ਸਕਣ। ਇਹੋ ਜੇ ਸਤਿਗੁਰ ਗੁਰੂ ਰਾਮਦਾਸ ਮਹਾਰਾਜ, ਖਿਮਾ ਦੀ ਸੰਜੋ ਪਹਿਨੀ ਹੋਈ ਹੈ।
1: ਗੁਰਸ਼ਬਦ ਸਮਾਚਰਿਓ ਨਾਮ,
0: ਗੁਰਸ਼ਬਦ ਸਮਾਚਰਿਓ, ਸਮ ਆਚਰਿਓ ਭਾਵ ਭਲੀ ਪ੍ਰਕਾਰ ਪ੍ਰਾਪਤ ਹੋ ਜਾਣਾ, ਸਹਿਜੇ ਹੀ ਪ੍ਰਾਪਤ ਹੋ ਜਾਣਾ। ਸਮਾਚਰਿਓ ਦਾ ਅਰਥ ਹੁਣ ਦੇ ਵਿਦਵਾਨਾਂ ਨੇ, ਗਿਆਨੀ ਸਾਹਿਬ ਸਿੰਘ ਜੀ ਨੇ ਕੀਤਾ, ਕਮਾਈ ਕਰਨੀ ਸ਼ਬਦ ਦੀ, ਸਮਾ ਜਾਣਾ, ਉਹਨੂੰ ਬਾਰ ਬਾਰ ਚੜ੍ਹਨਾ, ਬਾਰ ਬਾਰ ਉਚਾਰਨ ਕਰਨਾ, ਕਮਾਈ ਕਰਨੀ, ਉਹ ਵੀ ਅਰਥ ਠੀਕ ਹਨ। ਪਰ ਜੋ ਸੰਪਰਦਾ ਨੇ ਅਰਥ ਕੀਤੇ, ਉਹ ਸਮ ਆਚਰਿਓ, ਸਹਿਜ ਸੁਭਾਅ ਹੀ ਪ੍ਰਾਪਤੀ ਹੋ ਜਾਣੀ। ਟਕਸਾਲ ਨੇ ਇਹ ਅਰਥ ਕੀਤੇ ਨੇ, ਇਹ ਗੁਰੂ ਰਾਮਦਾਸ ਜੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਉਪਦੇਸ਼ ਗਿਆਨ ਸਹਿਜੇ ਹੀ ਪ੍ਰਾਪਤ ਹੋ ਗਿਆ ਹੈ।
1: ਏਕ ਸੰਗਾਤ ਬੋਹੈ,
0: ਤੁਸੀਂ ਉਸ ਨਾਮ ਦੀ ਟੇਕ ਤੇ ਹੁਣ ਗੁਰਮੁਖ ਪਿਆਰਿਓ ਸਰਦਾ ਦੀ ਸੇਜਕ ਹੈ, ਉਪਰ ਗੁਰਮੁਖ ਪਿਆਰਿਓ ਸੰਤੋਖ ਦਾ ਸ਼ਮਿਆਨਾ ਚਰਨੀ ਲੱਗੀ ਹੋਈ ਹੈ, ਸੰਜੋਹ ਪਹਿਨੀ ਹੋਈ ਹੈ ਖਿਮਾ ਦੀ ਤੇ ਗੁਰੂ ਦੇ ਸ਼ਬਦ ਦੀ ਕਮਾਈ ਹੈ ਨਾਲ। ਕਿੱਡਾ ਹੀ ਵੱਡਾ ਹਥਿਆਰ ਤੁਹਾਡੇ ਕੋਲ ਹੋਵੇ ਜੇ ਉਹਦਾ ਅਭਿਆਸ ਨਹੀਂ ਚਲਾਉਣ ਦਾ ਉਹ ਕੰਮ ਨਹੀਂ ਕਰੂਗਾ ਗੁਰਸਿੱਖ ਪਿਆਰਿਓ, ਉਹ ਸਗੋਂ ਗਲਤ ਜਗ੍ਹਾ ਹੀ ਚੱਲ ਜਾਊਗਾ, ਗਲਤੀ ਉਹ ਕਰ ਦਊਗਾ। ਉਹ ਸ਼ਬਦ ਦੀ ਜਿਹੜੀ ਕਮਾਈ ਹੈ ਅਭਿਆਸ, ਉਹੀ ਇਹਨਾਂ ਗੁਣਾਂ ਨੂੰ ਕਾਇਮ ਰੱਖਦੀ ਹੈ। ਜਿਹੜੇ ਸਾਡੇ ਸ਼ੁਭ ਗੁਣ ਨੇ ਗੁਰਸਿੱਖ ਪਿਆਰਿਓ, ਉਹ ਗੁਣ ਤਾਂ ਪੈਦਾ ਹੋਣੇ ਔਖੇ ਤੇ ਹੋ ਕੇ ਉਹਨਾਂ ਨੂੰ ਸੰਭਾਲਣਾ ਔਖਾ। ਇਹ ਸ਼ੁਭ ਗੁਣ ਨੇ ਜਿਹੜੇ ਤਾਂ ਰਹਿੰਦੇ ਨੇ ਜੇ ਸ਼ਬਦ ਦੀ ਕਮਾਈ ਹੋਵੇ, ਨਾਮ ਦੀ ਟੇਕ ਹੋਵੇ, ਤੇ ਨਾਮ ਦੀ ਟੇਕ ਦਾ ਨੇਜਾ ਮਹਾਰਾਜ ਨੇ ਹੱਥ ਵਿਚ ਫੜਿਆ ਹੋਇਆ ਹੈ।
1: ਆ ਜੋਨੀਓ ਪਲ ਅਮਲ
0: ਦੋ ਅਰਥ ਨੇ ਇਹਦੇ ਸੰਪਰਦਾ ਵਿਚ ਭਾਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਭੱਲੇ ਕੁਲ ਵਿਚ ਹੋਏ, ਅਮਲ ਕਹੀਏ ਮਲ ਤੋਂ ਰਹਿਤ ਨਿਰਵਿਕਾਰ, ਸਾਰੇ ਦੋਸ਼ਾਂ ਤੋਂ ਰਹਿਤ ਗੁਰੂ ਅਮਰਦਾਸ ਮਹਾਰਾਜ ਜੀ ਐਸੇ ਨਿਰਮਲ ਹੋ ਗਏ ਸੇਵਾ ਕਰਕੇ। 12 ਸਾਲ ਗਾਗਰ ਢੋਈ, ਉਸ ਸੇਵਾ ਵਿਚੋਂ ਕੀ ਮਿਲਿਆ? ਗੁਰ ਸੇਵਾ ਤੇ ਮਨ ਨਿਰਮਲ ਹੋਵੇ ਫਿਰ ਮਹਿਲ ਨਾ ਲਾਗੇ ਆਏ। ਐਸੇ ਸੀ ਗੁਰੂ ਅਮਰਦਾਸ ਮਹਾਰਾਜ ਅਮਾਲ ਭਲ ਭੱਲਿਆਂ ਦੀ ਕੁਲ ਵਿਚ। ਉਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਜੋਨੀਓ ਜੂਨੀ ਵਿਚ ਨਹੀਂ ਸਨ, ਜਨਮ ਮਰਨ ਵਿਚ ਨਹੀਂ ਸਨ, ਉਹ ਤਾਂ ਉਹਨਾਂ ਨੇ ਜਨਮ ਲਿਆ ਜਨਮ ਧਾਰਨ ਵਾਲੇ ਮਨੁੱਖਾਂ ਨੂੰ ਉਪਦੇਸ਼ ਦੇਣ ਵਾਸਤੇ, ਮਨੁੱਖਾਂ ਦੀ ਕਲਿਆਣ ਵਾਸਤੇ ਸਰੀਰਕ ਰੂਪ ਧਾਰਨ ਕੀਤਾ। ਆਜੋਨੀਓ ਭਲ ਅਮਲ, ਐਸੇ ਗੁਰੂ ਅਮਰਦਾਸ ਮਹਾਰਾਜ
1: ਸਤਿਗੁਰ ਸੰਗ ਨਿਵਾਸ।
0: ਹੇ ਗੁਰੂ ਰਾਮਦਾਸ ਜੀ, ਐਸੇ ਭੱਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਤੁਹਾਡਾ ਸੰਗ ਹੋਇਆ, ਤੁਸੀਂ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦਾ ਉਪਦੇਸ਼। ਸਤਿਗੁਰ ਸ਼ਬਦ ਜਿੱਥੇ ਵੀ ਚੌਥੇ ਪਾਤਸ਼ਾਹ ਦੇ ਸਵਈਆਂ ਵਿਚ ਆਉਂਦਾ, ਇਹ ਸ੍ਰੀ ਗੁਰੂ ਅਮਰਦਾਸ ਵਾਚਕ ਹੈ। ਜਿਵੇਂ ਸੁਖਮਨੀ ਵਿਚ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਤਿਗੁਰ ਸ਼ਬਦ ਗੁਰੂ ਅਮਰਦਾਸ ਖਾਤਰ ਵਰਤੇ ਹੈ। ਇਕ ਦਿਨ ਤੁਹਾਨੂੰ ਬੇਨਤੀ ਕੀਤੀ ਸੀ, ਸੁਖਮਨੀ ਸਾਹਿਬ ਦਾ ਪਹਿਲਾ ਸਲੋਕ ਹੈ ਜਿਹੜਾ ਆਦ ਗੋਰੇ ਨਮ ਹੈ। ਆਦ ਗੋਰੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਨੂੰ ਮੇਰੀ ਨਮਸਕਾਰ। ਜੁਗਾਦ ਗੋਰੇ ਨਮ, ਯੁਗ ਆਦ, ਯੁਗ ਕਹੀਏ ਦੋ, ਆਦ ਕਹੀਏ ਪਹਿਲਾਂ, ਗੁਰੂ ਨਾਨਕ ਪਾਤਸ਼ਾਹ ਤੋਂ ਦੋ ਤੋਂ ਪਹਿਲਾਂ ਕੌਣ? ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੋ ਹੋ ਗਏ, ਉਹਨਾਂ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ। ਜਿੱਥੇ ਜੁਗਾਦ ਸ਼ਬਦ ਹੈ ਭਾਈ, ਇਹ ਗੁਰੂ ਅੰਗਦ ਦੇਵ ਵਾਚਕ ਹੈ। ਜੁਗਾਦ ਗੋਰੇ ਨਮ, ਫਿਰ ਆਇਆ ਸਤ ਗੋਰੇ ਨਮ ਹੈ, ਇੱਥੇ ਸਤਿਗੁਰ ਕਹੀਏ ਗੁਰੂ ਅਮਰਦਾਸ ਨੂੰ ਮੇਰੀ ਨਮਸਕਾਰ ਹੈ, ਉਹ ਵੀ ਇੱਥੇ ਸਤਿਗੁਰ ਸ਼ਬਦ ਗੁਰੂ ਅਮਰਦਾਸ ਵਾਚਕ ਹੈ। ਸਤਿਗੁਰ ਨਮ ਹੈ, ਸ੍ਰੀ ਗੁਰੂ ਦੇਵ ਹੈ ਨਮ ਹੈ, ਸ੍ਰੀ ਗੁਰੂ ਦੇਵ, ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਗੁਰੂ ਗੁਰੂ ਰਾਮਦਾਸ ਨੂੰ ਮੇਰੀ ਨਮਸਕਾਰ ਹੈ। ਇੱਥੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਤੁਹਾਡਾ ਸੰਗ ਹੋਇਆ, ਉਹਨਾਂ ਦੀ ਸੰਗਤ ਕੀਤੀ ਤੁਸੀਂ।
1: ਗੁਰੂ ਰਾਮਦਾਸ ਕਲਚਰਾ
0: ਕਲ ਭੱਟ ਜੀ ਉਚਾਰਨ ਕਰਦੇ ਹਨ, ਹੇ ਸ੍ਰੀ ਗੁਰੂ ਰਾਮਦਾਸ ਮਹਾਰਾਜ
1: ਤੁਸੀਂ ਸਹਿਜ ਸਰੋਵਰ ਵਾਸ।
0: ਕਿੱਥੇ? ਸਹਿਜ ਸਰੋਵਰ, ਸ਼ਾਂਤੀ ਦੇ ਸਰੋਵਰ ਵਿਚ ਵਸ ਰਹੇ ਹੋ ਤੁਸੀਂ। ਉਹ ਤਖ਼ਤ ਸ਼ਰਧਾ ਦਾ ਗੁਰਸਿੱਖ ਪਿਆਰੇ, ਉਹ ਟਿਕਿਆ ਹੋਇਆ ਕਿੱਥੇ ਹੈ? ਸ਼ਾਂਤੀ ਦੇ ਸਰੋਵਰ ਤੇ, ਧਰਤੀ ਤੇ ਨਹੀਂ ਹੈ, ਅਸਮਾਨ ਤੇ ਨਹੀਂ ਹੈ, ਸਹਿਜ ਸਰੋਵਰ। ਸਹਿਜ ਗਿਆਨ ਨੂੰ ਵੀ ਕਹਿੰਦੇ ਹਨ, ਸਹਿਜ ਧੀਰਜ ਨੂੰ ਵੀ ਕਹਿੰਦੇ ਹਨ, ਸਹਿਜ ਸ਼ਾਂਤੀ ਨੂੰ ਵੀ ਕਹਿੰਦੇ ਹਨ। ਧੀਰਜ ਸ਼ਾਂਤੀ ਗਿਆਨ ਦੇ ਉੱਤੇ ਹੀ ਤੁਹਾਡਾ ਉਹ ਤਖ਼ਤ ਸਜਿਆ ਹੋਇਆ ਹੈ।
1: ਗੁਰ ਜਨ ਕੋ ਸੋ ਪ੍ਰਸੰਨ।
0: ਹੁਣ ਨਲ ਭੱਟ ਜੀ ਆਪਣੇ ਸੇਵਕਾਂ ਨੂੰ, ਸਾਰੇ ਭੱਟਾਂ ਨੂੰ ਇਹ ਬਚਨ ਕਰਕੇ ਸੰਬੋਧਨ ਕਰਕੇ ਕਹਿੰਦੇ ਹਨ ਬਚਨ।
1: ਨਾਮ ਹਰ
0: ਪਹਿਲੀ
1: ਗੁਰ ਜਿਨ ਕੋ ਸੋ ਪ੍ਰਸੰਨ।
0: ਸੰਸਾਰ ਦੇ ਲੋਕੋ ਹੈ ਮੇਰੇ ਨਾਂ ਦੇ ਭੱਟੋ, ਜਿਸ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਸੋ ਪ੍ਰਸੰਨ, ਸੋ ਲਾਇਆ ਪ੍ਰਸੰਨ ਦੇ ਨਾਲ, ਚੰਗੀ ਭਲੀ ਪ੍ਰਕਾਰ ਅਤੀ ਖੁਸ਼ੀ ਹੋ ਜਾਣ ਗੁਰੂ ਰਾਮਦਾਸ ਮਹਾਰਾਜ
1: ਨਾਮ ਹਰ ਦੇ ਨਿਵਾਸਾ
0: ਉਹਨਾਂ ਨੂੰ ਫਿਰ ਸੋ ਪ੍ਰਸੰਨ ਕਾਤੇ ਲਾਇਆ ਭਾਈ ਸੁਣਗੇ ਤਾਂ ਨਾਮ ਸਾਰੇ ਬਾਣੀ ਸੁਣਗੇ ਤਾਂ ਸਾਰੇ ਹੀ ਅੰਮ੍ਰਿਤਸਰ ਆ ਕੇ ਦੀਵਾਨ ਵਿਚ ਬਹੁਤ ਸੰਗਤ ਆਊਗੀ ਪਰ ਜਿਨ੍ਹਾਂ ਉੱਤੇ ਅਤੀ ਕਿਰਪਾ ਹੋਵੇਗੀ ਉਹਨਾਂ ਦੇ ਸੁਣਿਆ ਹੋਇਆ ਮਨ ਵਿਚ ਵਸੇਗਾ ਪਹਿਲਾਂ ਤਾਂ ਸੁਣਨਾ ਕਿਰਪਾ ਸੁਣ ਕੇ ਮਨ ਵਿਚ ਵਸ ਜਾਣਾ ਅਤੀ ਕਿਰਪਾ ਉਹ ਤੋਂ ਵੀ ਵੱਡੀ ਕਿਰਪਾ ਇਹਨੂੰ ਇਹ ਕਹਿ ਲੋ ਕਿ ਬੀਜਣਾ ਵੀ ਉਦਮ ਹੈ ਬੀਜਣਾ ਵੀ ਤਾਂ ਗੁਰਮੁਖ ਪਿਆਰਿਓ ਖੇਤ ਬੀਜਤਾ ਉਹ ਵੀ ਉਦਮ ਕੀਤਾ ਖਰਚ ਵੀ ਕੀਤਾ ਪਰ ਜੋ ਜੰਮੇ ਹੀ ਨਾ ਤੇ ਬੀਜਿਆ ਕਿਸ ਕੰਮ ਆਇਆ ਇਹ ਜਿਹੜਾ ਸੁਣਨਾ ਹੈ ਤਨ ਰੂਪੀ ਖੇਤ ਵਿਚ ਬੀਜ ਬੀਜਣਾ ਇਹ ਵੀ ਗੁਰੂ ਦੀ ਕਿਰਪਾ ਨਾਲ ਬੀਜਿਆ ਜਾਂਦਾ ਹੈ ਪਰ ਜੇ ਜੰਮੇ ਹੀ ਨਾ ਭਾਵ ਜੇ ਅਸੀਂ ਮੰਨੀਏ ਨਾ ਫਿਰ ਤੋਂ ਪਹਿਲੀ ਕਿਰਪਾ ਵੀ ਖਤਮ ਗਈ ਘਰ ਦੇ ਦਾਣੇ ਵੀ ਖਤਮ ਹੋ ਗਏ ਜਿਹੜੇ ਬੀਜ ਵਿਚ ਪਾ ਤੇ ਇਹੀ ਵਸਤਾ ਗੁਰ ਜਿਨ ਕੋ ਸੋ ਪ੍ਰਸੰਨ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਸੁਣਦੇ ਹਨ ਸੇਵਾ ਸਿਮਨ ਕਰਦੇ ਹਨ ਪਰ ਜਿਨ੍ਹਾਂ ਉੱਤੇ ਬਹੁਤੀ ਕਿਰਪਾ ਹੁੰਦੀ ਹੈ ਨਾ ਸੋ ਪ੍ਰਸੰਨ ਜ਼ਿਆਦਾ ਕਿਰਪਾ ਭਲੀ ਪ੍ਰਕਾਰ ਕਿਰਪਾ ਉਹ ਸੁਣ ਕੇ ਹਿਰਦੇ ਵਸ ਜਾਂਦਾ ਉਹ ਮੰਨ ਲੈਂਦੇ ਹਨ ਗੁਰੂ ਦੇ ਬਚਨਾਂ ਨੂੰ
1: ਜਿਨ ਕੋ ਗੁਰ ਸੋ ਪ੍ਰਸੰਨ
0: ਜਿਨ੍ਹਾਂ ਉੱਤੇ ਭਲੀ ਪ੍ਰਕਾਰ ਹੋਰ ਸਤਿਗੁਰ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ
1: ਦੁਰਤ ਦੁਰੰਤਰ ਨਾਸਾ
0: ਪਾਪ ਦੋ ਰਤ ਜਿਹੜੀ ਸਾਡੂ ਦੋ ਰਤ ਕਹੀਏ ਪ੍ਰੀਤੀ ਖੋਟੇ ਕਰਮਾਂ ਵਿਚ ਪ੍ਰੀਤੀ ਲੱਗੀ ਹੋਈ ਹੈ ਦੁਰ ਅੰਤਰ ਅੰਤਰ ਨਾਮ ਹੈ ਗੁਰਮੁਖ ਪਿਆਰੇ ਉਹ ਫਰਕ ਦਾ ਭੇਦ ਜਿਨ੍ਹਾਂ ਅੰਤਰ ਹਰ ਪ੍ਰੀਤ ਹੈ ਭੇਦ ਅੰਦਰ ਉਹ ਜਿਹੜਾ ਵਾਹਿਗੁਰੂ ਤੇ ਸਾਡੇ ਵਿਚ ਅੰਤਰਾ ਪਿਆ ਹੋਇਆ ਭੇਦ ਪਿਆ ਵੈ ਫਰਕ ਪਿਆ ਕਿ ਵਾਹਿਗੁਰੂ ਹੋਰ ਹੈ ਤੇ ਮੈਂ ਹੋਰ ਹੈ ਇਹ ਗੁਰਸਿੱਖ ਪਿਆਰੇ ਉਹ ਜਿਹੜਾ ਉੱਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਦੇ ਦੁਰਤ ਖੋਟੇ ਪਾਪ ਵੀ ਉਹ ਪਾਪ ਜਿਹੜੇ ਵਾਹਿਗੁਰੂ ਦੇ ਨਾਲ ਸਾਨੂੰ ਜੁਦਾ ਕਰਦੇ ਨੇ ਉਹ ਸਾਰੇ ਹੀ ਨੱਠ ਜਾਂਦੇ ਹਨ ਜਦੋਂ ਪਾਪ ਨੱਠ ਜਾਂਦੇ ਹਨ ਵਿਕਾਰ ਦੂਰ ਹੋ ਜਾਂਦੇ ਨੇ ਤੇ ਪਰਮੇਸ਼ਰ ਨਾਲ ਜਿਹੜਾ ਅੰਤਰ ਹੈ ਭੇਦ ਹੈ ਫਰਕ ਪਿਆ ਹੋਇਆ ਉਹ ਵੀ ਨੱਸ ਜਾਂਦਾ ਹੈ
1: ਗੁਰ ਜਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰਾ
0: ਰਾਮਦਾਸ ਜੀ ਨਲ ਭੱਟ ਕਹਿੰਦੇ ਗੁਰਮੁਖੋ ਜਿਨ੍ਹਾਂ ਉੱਤੇ ਸਤਿਗੁਰ ਗੁਰੂ ਰਾਮਦਾਸ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਇੱਕ ਹੋਰ ਬਹੁਤ ਵੱਡੀ ਦਾਤ ਮਿਲਦੀ ਹੈ ਮਾਨ ਅਭਿਮਾਨ ਦੋ ਸ਼ਬਦ ਵਰਤੇ ਨੇ ਮਾਣ ਆਪਣਾ ਮੇਰੀ ਇੱਜ਼ਤ ਹੋਵੇ ਸਤਿਕਾਰ ਹੋਵੇ ਮੈਨੂੰ ਲੋਕ ਚੰਗਾ ਕਹਿਣ ਇਹ ਮਾਣ ਕਰਨ ਇਹ ਮਾਣ ਦੀ ਪ੍ਰਾਪਤੀ ਹੈ ਗੁਰਸਿੱਖ ਪਿਆਰਿਓ ਬਹੁਤ ਲਾੜੇ ਨੂੰ ਹੁੰਦੀ ਹੈ ਬਾਹਰ ਤਾਂ ਕਰਾਈ ਜਾਣ ਜਦੋਂ ਗੁਰਦੁਆਰੇ ਆਉਣਗੇ ਉਦੋਂ ਵੀ ਆਪਣੇ ਨੌ ਦੇ ਜਕਾਰੇ ਛਡਾਉਣੇ ਉਦੋਂ ਵੀ ਆਪਣੇ ਨੌ ਦਾ ਜਿੰਦਾਬਾਦ ਕਹਾਉਣੇ ਗੁਰਸਿੱਖ ਪਿਆਰਿਓ ਮੈਨੂੰ ਫੁੱਲਾਂ ਦੇ ਹਾਰ ਪਹਿਣ ਮੈਨੂੰ ਸੰਗਤ ਵੇਖੇ ਉਹ ਜਿਹੜਾ ਕੀਰਤਨ ਕਥਾ ਹੁੰਦੀ ਹੁੰਦੀ ਹੈ ਉਹ ਤੋਂ ਵੀ ਸੰਗ ਨੂੰ ਤੋੜ ਦਿੰਦੇ ਐਡਾ ਵੱਡਾ ਪਾਪ ਹੈ ਇਹ ਦਰਬਾਰ ਵਿਚ ਇੱਥੇ ਆ ਕੇ ਕਾਹਦਾ ਮਾਣ ਕਰਾਉਣਾ ਆਪਣਾ ਗੁਰਸਿੱਖ ਪਿਆਰੇ ਮਾਣ ਤਾਂ ਕਿਤੇ ਵੀ ਨਹੀਂ ਕਰਾਉਣਾ ਪਰ ਜਕਾਰੇ ਛੱਡਣ ਨੂੰ ਪਹਿਲਾਂ ਹੀ ਪੰਜ ਸੱਤ ਭੇਜ ਦਿੰਦੇ ਆਪਣੇ ਚਮਚੇ ਕਿ ਜਦ ਮੈਂ ਆਊਂਗਾ ਜਕਾਰੇ ਛੱਡਿਓ ਵੇਖੋ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਕਥਾ ਕੀਰਤਨ ਹੋ ਰਹੀ ਹੈ ਕਿਹੜੀ ਤੂੰ ਮੁਹਿੰਮ ਜਿੱਤ ਕੇ ਆਇਆ ਕਿਹੜੀ ਕੁਰਬਾਨੀ ਕਰਕੇ ਆਇਆ ਵੀ ਤੇਰੇ ਆਏ ਤੇ ਜਕਾਰੇ ਛੱਡੀਏ ਫਿਰ ਸਤਿਗੁਰਾਂ ਦਾ ਮਾਣ ਕਿੱਥੇ ਗਿਆ ਗੁਰਸਿੱਖ ਪਿਆਰੇ ਫਿਰ ਦਸ ਦਸ ਵੀਹ ਵੀਹ ਨੂੰ ਨਾਲ ਲੈ ਕੇ ਆਉਣਗੇ ਵੀ ਪਤਾ ਲੱਗੇ ਸੰਗਤ ਨੂੰ ਇਹਦੇ ਸੋਹਣੇ ਚਮਚੇ ਚੇਲੇ ਖਾਸੇ ਹੈਗੇ ਇਹ ਜਿਹੜਾ ਮਾਣ ਹੈ ਇਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਟੁੱਟਦਾ ਇੱਥੇ ਤਾਂ ਨਿਮਾਣੇ ਹੋ ਕੇ ਆਓ ਜਿੱਥੇ ਜੁੱਤੀਆਂ ਖੋਲਦੇ ਜੁੱਤੀਆਂ ਨਾ ਛੱਡੋ ਉੱਥੇ ਆਪਣਾ ਆਪ ਛੱਡ ਕੇ ਆਓ ਉੱਥੇ ਮੈਂ ਨੂੰ ਛੱਡ ਕੇ ਆਓ ਜੇ ਇੱਥੇ ਕੁਝ ਲੈਣਾ ਅਸੀਂ ਜੁੱਤੀਆਂ ਖੋਲਣ ਤੋਂ ਬਾਅਦ ਮੈਂ ਦੀ ਪੰਡ ਚੱਕਦੇ ਹਾਂ ਕਿ ਮੈਨੂੰ ਪਤਾ ਲੱਗੇ ਲੋਕਾਂ ਨੂੰ ਮੈਂ ਗੁਰਦੁਆਰੇ ਆਇਆ ਮੈਂ ਸੰਗਤ ਵਿਚ ਆਇਆ ਇਹ ਮਾਣ ਇਹ ਗੁਰੂ ਰਾਮਦਾਸ ਜੀ ਨੂੰ ਕਿਰਪਾ ਕਰਨ ਫਿਰ ਅਭਿਮਾਨ ਅਭਿਮਾਨ ਦਾ ਅਰਥ ਹੈ ਅਪਮਾਨ ਇੱਥੇ ਸਮਝੋ ਸਿਆਣੇ ਸੱਜਣ ਬੈਠੇ ਅਭਿਮਾਨ ਅਪਮਾਨ ਆਪਣੀ ਇੱਜ਼ਤ ਕਰਾਉਣੀ ਤੇ ਦੂਜੇ ਦੀ ਬੇਇੱਜ਼ਤੀ ਕਰਨੀ ਦੂਜੇ ਦੇ ਸ਼ਬਦਾਂ ਨੂੰ ਕੱਟਣਾ ਉਹਦੀ ਕਥਾ ਦੀ ਵਿਰੋਧਤਾ ਕਰਨੀ ਉਹਦੇ ਸਤਿਕਾਰ ਦੀ ਵਿਰੋਧਤਾ ਕਰਨੀ ਇਹ ਹੁੰਦਾ ਅਪਮਾਨ ਅਸੀਂ ਆਪਣੀ ਇੱਜ਼ਤ ਚਾਹੁੰਦੇ ਹਾਂ ਤੇ ਦੂਜੇ ਦੀ ਵਿਰੋਧਤਾ ਚਾਹੁੰਦੇ ਉਹਨੂੰ ਕੋਈ ਚੰਗਾ ਨਾ ਕਵੇ ਉਹਦਾ ਕੋਈ ਸਤਿਕਾਰ ਨਾ ਕਵੇ ਜਿੱਥੇ ਮੈਂ ਆ ਗਿਆ ਉੱਥੇ ਮੈਥੋਂ ਵੱਡਾ ਕਿਸੇ ਨੂੰ ਕਿਉਂ ਕਿਹਾ ਜਾਵੇ ਮੈਥੋਂ ਚੰਗਾ ਕਿਉਂ ਕਿਹਾ ਜਾਵੇ ਇਹ ਦੋਵੇਂ ਗੱਲਾਂ ਕਦੋਂ ਮੁੱਕਦੀਆਂ ਨੇ ਸਤਿਗੁਰ ਜੀ ਦੇ ਉੱਤੇ ਕਿਰਪਾ ਕਰ ਦੋ ਨਾਹੇ ਮਾਨ ਅਪਮਾਨਾ। ਗੁਰੂ ਤੇਗ ਬਹਾਦਰ ਬਚਨ ਕਹਿੰਦੇ, ਪਰ ਇਹ ਕਿਹਨੂੰ? ਉਹੀ ਸ਼ਬਦ ਗੁਰੂ ਤੇਗ ਬਹਾਦਰ ਜੀ ਲਿਖਦੇ ਨੇ, ਗੁਰਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਬਾਰੇ, ਤੇ ਇਹ ਕਿਹਦਾ ਨਿਬਰਦਾ? ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਣੀ। ਨਾ ਆਪਣਾ ਮਾਣ ਕਰਾਉਣਾ, ਨਾ ਦੂਜੇ ਦਾ ਤ੍ਰਿਸਕਾਰ ਕਰਨਾ, ਇਹ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਿਨ੍ਹਾਂ ਉੱਤੇ ਸਤਿਗੁਰ ਅਤਿ ਪ੍ਰਸੰਨ ਹੋ ਜਾਣ।
1: ਜਿਨ ਕੋ ਗੁਰ ਸੋ ਪ੍ਰਸੰਨ ਸਬਦ ਲਗ ਪਾਵ ਜਲ ਤਾਰਾ।
0: ਜਿਨ੍ਹਾਂ ਉੱਤੇ ਸਤਿਗੁਰ ਜੀ ਭਲੀ ਪ੍ਰਕਾਰ ਚੰਗੀ ਤਰ੍ਹਾਂ ਪ੍ਰਸੰਨਤਾ ਕਿਰਪਾ ਹੋ ਜਾਵੇ, ਉਹ ਗੁਰੂ ਦੇ ਸ਼ਬਦ ਨਾਲ ਲੱਗ ਜਾਂਦੇ ਨੇ। ਸੁਣਨਾ ਨੀ, ਲੱਗਣਾ ਉਹਦੇ ਨਾਲ। ਲੱਗਣੇ ਦਾ ਅਰਥ ਪੰਜਾਬੀ ਚ ਕਿਸੇ ਦੇ ਪਿੱਛੇ ਲੱਗ ਕੇ ਤੁਰ ਪੈਣਾ, ਪਾਛੇ ਲਾਗ ਚਲੀ, ਜੋ ਗੁਰੂ ਰਾਹ ਦੱਸੇ ਉਸ ਰਸਤੇ ਤੇ ਤੁਰਨਾ, ਗੁਰੂ ਨੂੰ ਅੱਗੇ ਰੱਖਣਾ ਆਪ ਪਿੱਛੇ, ਜਿਹੜੇ ਮਾਰਗ ਸਤਿਗੁਰਾਂ ਨੇ ਬਣਾਇਆ ਉਸ ਮਾਰਗ ਤੇ ਤੁਰਨਾ, ਉਹਨਾਂ ਨੂੰ ਮੰਨਣਾ, ਇਹ ਹੁੰਦਾ ਪਿੱਛੇ ਲੱਗ ਕੇ ਚੱਲਣਾ। ਗੁਰਸਿੱਖ ਪਿਆਰਿਓ, ਜਿਨ੍ਹਾਂ ਉੱਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਦੇ ਨੇ, ਉਹ ਗੁਰੂ ਦੇ ਸ਼ਬਦ ਦੇ ਪਿੱਛੇ ਲੱਗ ਜਾਂਦੇ ਨੇ, ਜੋ ਸ਼ਬਦ ਕਹਿੰਦਾ ਉਹੀ ਕਰਦੇ ਹਨ। ਪਿੱਛੇ ਪਾਛੇ ਲਾਗ ਚਲੀ, ਜਿਵੇਂ ਆਪਣੀਆਂ ਧੀਆਂ ਭੈਣਾਂ ਆਨੰਦ ਕਾਰਜ ਤੇ ਫੇਰੇ ਹੁੰਦੇ ਨੇ, ਲਾਵਾਂ ਹੁੰਦੀਆਂ ਨੇ, ਉਹ ਪਤੀ ਦੇ ਪਿੱਛੇ ਤੁਰਦੀਆਂ ਨੇ। ਉਹਦਾ ਭਾਵ ਇਹ ਹੁੰਦਾ ਕਿ ਸਾਰਾ ਜੀਵਨ ਮੈਂ ਤੇਰੇ ਬਚਨ ਮੰਨਾਂਗੀ, ਜੋ ਹੁਕਮ ਕਰੇਗਾ ਉਹਦੇ ਪਿੱਛੇ ਮੈਂ ਚੱਲਾਂਗੀ, ਤੇਰੇ ਜੀਵਨ ਦੇ ਪਿੱਛੇ ਪਿੱਛੇ ਮੇਰਾ ਪਰਛਾਵਾਂ ਹੋਵੇਗਾ। ਇਹੀ ਬਚਨ ਗੁਰਸਿੱਖ ਦਾ ਅਸੀਂ ਜੀਵ ਰੂਪ ਇਸਤਰੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਪਤੀ ਰੂਪ ਹਨ, ਅਸੀਂ ਉਹਨਾਂ ਦੇ ਸ਼ਬਦ ਦੇ ਪਿੱਛੇ ਲੱਗਣਾ। ਅੱਜ ਥੋੜੀ ਜਿਹੀ ਦੁੱਖ ਦੀ ਗੱਲ ਹੈ, ਅੱਜ ਦੇ ਵਿਦਵਾਨ ਆਪ ਮੂਹਰੇ ਲੱਗੇ ਨੇ ਤੇ ਸ਼ਬਦ ਨੂੰ ਪਿੱਛੇ ਲਾਇਆ ਹੋਇਆ ਹੈ। ਕਹਿੰਦੇ ਜਿਹੜੇ ਅਰਥ ਅਸੀਂ ਕਰਦੇ ਹਾਂ ਉਹ ਠੀਕ ਹੈ, ਜਿਹੜੀ ਸਾਡੀ ਵਿਚਾਰ ਹੈ ਉਹ ਠੀਕ ਹੈ। ਐਸੀ ਉਹ ਘਟਨਾ ਸਾਡੇ ਵਿਚ ਵਾਪਰ ਰਹੀ ਹੈ, ਜਿਨ੍ਹਾਂ ਉੱਤੇ ਸਤਿਗੁਰ ਪ੍ਰਸੰਨ ਹੁੰਦੇ ਨੇ ਭਲੀ ਪ੍ਰਕਾਰ, ਉਹ ਸ਼ਬਦ ਲੱਗ ਭਵਜਲ ਤਾਰੇ, ਆਪ ਸ਼ਬਦ ਦੇ ਪਿੱਛੇ ਲੱਗ ਜਾਂਦੇ, ਸ਼ਬਦ ਦਾ ਲੜ ਫੜ ਲੈਂਦੇ ਨੇ ਤੇ ਭਾਵ ਜਲ ਸੰਸਾਰ ਰੂਪੀ ਸਮੁੰਦਰ ਨੂੰ ਤਰ ਜਾਂਦੇ ਹਨ।
1: ਪਰ ਚੋ ਪਰਮਾਣ ਗੁਰ ਪਾਇਓ।
0: ਇਹ ਗੁਰੂ ਰਾਮਦਾਸ ਜੀ, ਤੁਸੀਂ ਪਰ ਚੋ ਪ੍ਰਮਾਣ, ਪ੍ਰਮਾਣ ਕਹੀਏ ਸਦਰਸ਼ ਬਰਾਬਰ, ਜਿਵੇਂ ਗੁਰੂ ਅੰਗਦ ਦੇਵ ਜੀ ਨੇ ਪਰਚਾ ਪਾਇਆ ਗੁਰੂ ਅਮਰਦਾਸ ਜੀ ਨੂੰ, 12 ਸਾਲ ਗਾਗਰ ਢੋਆਈ, ਉਹ ਵੀ ਕੁੜਮਾਂ ਦੇ ਘਰ ਜਿਨ੍ਹਾਂ ਦੇ ਮੁੰਡਾ ਵਿਆਹ ਹੋਇਆ, ਬਹੁਤ ਵੱਡਾ ਪਰਚਾ ਸੀ ਗੁਰਸਿੱਖ ਪਿਆਰਿਓ, ਇਹ ਕਸਵੱਟੀ ਸੀ। ਤੁਸੀਂ ਵੀ ਜਿਵੇਂ ਗੁਰੂ ਅੰਗਦ ਦੇਵ ਜੀ ਨੇ ਕਸਵੱਟੀ ਤੇ ਗੁਰੂ ਅਮਰਦਾਸ ਜੀ ਨੂੰ ਲਾਇਆ, ਇਸੇ ਤਰ੍ਹਾਂ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਪਰਚਾ, ਜਿਸ ਘਰ ਵਿਆਹੇ ਹੋਏ ਉਸੇ ਘਰ ਦੀ 6 ਸਾਲ ਮਿੱਟੀ ਦੀ ਟੋਕਰੀ ਢੋ ਦਿੱਤੀ, ਉਹੀ ਪਰਚਾ ਪ੍ਰਮਾਣ, ਉਸੇ ਪਰਚੇ ਦੇ ਬਰਾਬਰ ਗੁਰ ਪਰਚੋ ਪ੍ਰਮਾਣ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਲਹਿਣਾ ਜੀ ਨੂੰ ਪਰਚਾ ਪਾਇਆ, ਇਹ ਬੜਾ ਔਖਾ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਕੋਏ। ਕੋਈ ਵਿਰਲਾ ਹੀ ਗੁਰੂ ਦੇ ਪਰਚੇ ਵਿਚ ਪੂਰਾ ਹੁੰਦਾ ਗੁਰਮੁਖ ਪਿਆਰਿਓ, ਤੇ ਆਪਾਂ ਹੁੰਦੇ ਕਿਉਂ ਨੀ? ਝੂਠਾ ਟਿਕੇ ਨਾ ਕੋਏ, ਤੁਹਾਡੇ ਬੱਚੇ ਪੜ੍ਹਦੇ, ਆਪਾਂ ਵੀ ਪੜ੍ਹਦੇ ਰਹੇ ਹਾਂ, ਸਬਜੈਕਟ ਤਾਂ ਹੋਵੇ ਉਹਦੇ ਕੋਲ ਡਰਾਇੰਗ ਦਾ, ਤੇ ਪਰਚਾ ਮੂਹਰੇ ਰੱਖ ਦਈਏ ਸਾਇੰਸ ਦਾ, ਫਿਰ ਐਗਜ਼ਾਮੀਨੇਸ਼ਨ ਹਾਲ ਛੱਡ ਕੇ ਨੱਠਣਾ ਹੀ ਪਊ, ਤੇ ਪਰਚਾ ਪੜ੍ਹਦਾ ਤਾਂ ਉਹ ਪੰਜਾਬੀ ਹੈ ਵਿਚਾਰਾ, ਤੇ ਪਰਚਾ ਰੱਖ ਦਈਏ ਅੰਗਰੇਜ਼ੀ ਦਾ, ਫਿਰ ਛੱਡ ਕੇ ਨੱਠਣਾ ਪਊ। ਇਹੀ ਹਾਲ ਆਪਣਾ ਗੁਰਮੁਖੋ, ਆਪਣੀ ਪੜ੍ਹਾਈ ਝੂਠਦੀ ਹੈ, ਗੁਰੂ ਨੇ ਪਰਚਾ ਪਾਉਣਾ ਸੱਚ ਦਾ, ਫਿਰ ਨੱਠੇ ਹੀ ਫਿਰਦੇ ਰਜ ਕੇ ਕੋ ਸਤਨਾਮ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਗੁਰੂ ਨਾਨਕ ਨੇ ਸੱਚ ਦਾ ਪਰਚਾ ਪਾਇਆ ਬਾਬਾ ਲਹਿਣਾ ਜੀ ਨੂੰ, ਉਹ ਪਾਸ ਹੋ ਗਏ। ਖਾ ਮੁਰਦੇ ਨੂੰ ਗੰਦ ਪਿਆ ਸੀ, ਇੱਥੇ ਤਾਂ ਲੰਗਰ ਦੀਆਂ ਦਾਲਾਂ ਪਰਖ ਰਹੇ ਹਾਂ ਵੀ ਤੜਕੀ ਹੋਈ ਹੈਗੀ ਕਿ ਨਹੀਂ, ਅੱਜ ਖੇ ਕੋ ਸਤਨਾਮ। ਲੰਗਰ ਚ ਵੀ ਪੁੱਛਦੇ ਕੋਈ ਸਵੀਟ ਡਿਸ਼ ਬਣੀ ਹੈ, ਵੇਖੋ ਬਾਕੀ ਲੰਗਰ ਤੈਨੂੰ ਕਰੇਲੇ ਹੀ ਲੱਗਦੇ। ਕਿੱਥੇ ਅਸੀਂ ਗੁਰੂ ਦੇ ਪਰਚੇ ਚ ਪੂਰਾ ਹੋਣਾ ਗੁਰਸਿੱਖ ਪਿਆਰੇ? ਇਹਨਾਂ ਨੇ ਕੱਲੀਓ ਦਾਲ ਬਣਾਈ ਹੈ, ਲੈ ਵੇਖੋ ਕੱਲੀ ਦਾਲ ਦੱਸਣਗੇ ਜੇ ਨਾਲ ਸਬਜ਼ੀ ਨਾ ਹੋਵੇ। ਕਿੱਥੇ ਅਸੀਂ ਪਰਚਿਆਂ ਚ ਪੂਰੇ ਹੋਣੇ? ਕਿੱਥੇ ਪਰਚਾ ਪਾਤਾ ਮੁਰਦੇ ਨੂੰ ਖਾ, ਗਲੇ ਸੜੇ ਮੁਰਦੇ ਨੂੰ, ਉਸ ਪਰਚੇ ਚ ਬਾਬਾ ਲਹਿਣਾ ਜੀ ਕੱਲੇ ਹੀ ਪਾਸ ਹੋਏ ਗੁਰਸਿੱਖ ਪਿਆਰੇ। ਗੁਰ ਪਰਚੋ ਪਰਮਾਣ, ਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਪਰਚਾ ਪਾਤਾ, ਭਾਵੇਂ ਮੇਰੀ ਕੁੜੀ ਤੁਹਾਡੇ ਵਿਆਹ ਹੀ ਹੋਈ ਹੈ, ਤੁਹਾਡਾ ਮੁੰਡਾ ਮੇਰਾ ਜਵਾਈ ਹੈ, ਇਹ ਰਿਸ਼ਤਾ ਲੈ ਕੇ ਇੱਥੇ ਨਹੀਂ ਆਉਣਾ, ਇੱਥੇ ਤਾਂ ਗਾਗਰ ਢੋਣੀ ਪੈਣੀ ਹੈ, ਇੱਥੇ ਜੂਠੇ ਭਾਂਡੇ ਮਾਂਜਣੇ ਪੈਣੇ ਹੈ, ਕੋਈ ਆਪਣੇ ਚੋਂ ਜਾ ਕੇ ਕੁੜਮਾਂ ਦੇ ਇਹ ਕੰਮ ਕਰ ਸਕਦਾ? ਰਾਤ ਨੂੰ ਇਹ ਬਿਸਤਰਾ ਛੱਡ ਕੇ ਨੱਠੇ ਆਈਏ, ਅੱਜ ਕੇ ਕੋ ਸਤਨਾਮ ਕੰਮ ਤਾਂ ਕੀ ਕਰਨਾ? ਇਹ ਪਰਚਾ ਗੁਰੂ ਅੰਗਦ ਦੇਵ ਜੀ ਨੇ ਫਿਰ ਗੁਰੂ ਰਾਮਦਾਸ ਮਹਾਰਾਜ 6 ਸਾਲ ਟੋਕਰਾ ਢੋਇਆ। ਟੋਕਰਾ ਵੀ ਇਸ ਤਰ੍ਹਾਂ ਢੋਇਆ ਪ੍ਰੇਮੀਓ, ਜਿੰਨੀ ਮਿੱਟੀ ਪਾ ਦੇਣੀ ਕਿਸੇ ਨੇ ਨਾ ਨੀ ਕਰਨੀ, ਉੱਡਾ ਹੀ ਟੋਕਰਾ ਚੱਕ ਕੇ ਸਿੱਟਿਆ। ਪਰ ਇਹ ਵੀ ਨੋਟ ਕਰ ਲਿਓ, ਵਿਆਹ ਤੋਂ ਬਾਅਦ ਵੀ ਬੀਬੀ ਭਾਨੀ ਵਿਆਹ ਦਿੱਤੀ ਗੁਰੂ ਅਮਰਦਾਸ ਜੀ ਨੇ, ਟੋਕਰਾ ਫੇਰ ਵੀ ਨੀ ਛੱਡਿਆ। ਖੋਜ ਸਕਦਾ ਵਿਆਹ ਤੋਂ ਬਾਅਦ ਵੀ ਸੇਵਾ ਦਾ ਟੋਕਰਾ ਢੋਂਦੇ ਰਹੇ। ਉਹੀ ਪ੍ਰਮਾਣ ਹੁਣ ਨਲ ਭੱਟ ਜੀ ਦੇ ਰਹੇ ਨੇ, ਹੇ ਗੁਰੂ ਰਾਮਦਾਸ ਜੀ ਜਿਹੜੇ ਪਹਿਲੇ ਗੁਰੂਆਂ ਦੇ ਪਰਚੇ ਸੀ ਉਹੀ ਤੁਹਾਨੂੰ ਪਰਚਾ ਪਿਆ। ਗੁਰ ਪਰਚੋ ਪ੍ਰਮਾਣ, ਦੂਜਾ ਅਰਥ ਆਮ ਅੱਖਰੀ ਕਰਦੇ ਨੇ, ਗੁਰੂ ਦੇ ਨਾਲ ਮਨ ਨੂੰ ਪਰਚਾ ਲੈਣਾ, ਗੁਰੂ ਦੇ ਸ਼ਬਦਾਂ ਵਿਚ ਮਨ ਨਾ ਲੈਣਾ, ਇਹ ਵੀ ਸਿੱਧਾ ਜਿਹਾ ਅਰਥ ਕਰ ਲੈ ਗੁਰ ਪਰਚੋ ਪ੍ਰਮਾਣ।
2: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-387.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੰਡਾਵਤ ਬੰਦਨ ਅਨਖਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦਰਸ਼ਨ ਪਿਆਸੇ ਦਿਨ ਸਰਾਤ ਚਿਤ ਬਹੁ ਅਨਗਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀ ਵਾਂਗੁਰ ਤੇਰਾ

सहज सुपाए दर्शन परसिया गुरु कै जन्म मरण दुख जाय होवै सब दुख सामंदी नूर अरसों कुरसों चटी है तुद डिठे सचे पातशाह माल जन्म जन्म दी कटी है सज्जन सच्चा पातशाह सिरशाह दशाह जिस पास बैठिया सोही है सबना दा वेसा सतनाम श्री वाहिगुरु साहिब जी टोडी महला पंजवां कर दो पंजवां दो पदे एक ओंकार सतगुर प्रसाद ऐसो गोनम मेरो प्रभ जी की ना पंच दोख हरिया अंग रोग ए तन ते सगल दूर की ना ऐसो गोन मेरो प्रभ जी की ना पंच दोख अर अहंग रोग एह तन ते सगल दूर की ना बंधन तोर शोर विख्याते गुर को शब्द में रही अर दीना रूप अनरूप मोरो काछ नाम विचारयो प्रेम गहयो मोहे हर रंग पीना पेख्यो लालन पाट बीच खोए आनंद चिता हर खे पतीना तस ही को ग्रह सोई प्रभ नानक सो ठाकुर तस ही को तीना पेख्यो लालन पाट बीज खोए आनंद चिता हर खे पतीना तस ही को ग्रह सोई प्रभ नानक सो ठाकुर तस ही को तीन वाहिगुरु जी का खालसा वाहिगुरु जी की फतेह सतनाम श्री वाहिगुरु जी जापो जी साहिब एक ओंकार सतनाम करता पुरख निरपौ निर्वैर अकाल मूरत अजूनी सै भंग गुर प्रसाद जप आद सच जुगाद सच है पी सच नानक होसी पी सच सोचा सोच न हो गई जे सोची लख वार चुपै चुप न हो गई जे लाई रहा लिवतार भुखिया भुख न उतरी जे बन्ना प्रियां पार सहस स्याण पा लख हो हैं ता इक न चलै नाल किव त्यारा होई है किव कूड़ा टुटै पाल हुक्म रजाई चलना नानक लिखिया नाल हुक्मी होवन आकार हुक्म ना कहया जाई हुक्मी होवन जी हुक्म लै वड्याई हुक्मी उत्तम नीच हुक्म लिख दुख सुख पाई है एक ना हुक्मी बख्शीस एक हुक्मी सदा पवाई है हुक्म अंदर सब को बाहर हुक्म न कोए नानक हुक्म जे बुझै तो हुम कहे न कोए गावै को तान हो वै किसै तान गावै को दात जाने निशान
ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਹੇ ਮੰਗਹਿ ਦੇ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਈ ਕਰੀ ਜੇ ਤੀ ਸਿਰਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਹੋਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਗ ਲਏ ਜੇ ਤੈਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਬੀਰ ਸੁਰਨਾਥ ਸੁਣਿਆ ਧਰਤ ਤਬਲਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਅੰਦ ਸੁਣਿਆ ਮੁਖ ਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ ਛੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਏ ਸਰਾ ਗੁਣਾ ਕੇ ਗਾਲ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਲ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਰ ਐਸਾ ਧਾਰ ਮੰਨੈ ਤਰੇ ਧਾਰੀ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹੈ ਹੈ ਦਰ ਦਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਾ ਕਰਣੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਭੂਤ ਸੰਤੋਖ ਸਾਭ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੁ ਤਬਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਦੇ ਬਾਹਰ ਤਲੈ ਗਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ
ਇਹ ਲੇਖਾ ਲਿਖ ਜਾਣੇ ਕੋ ਇਹ ਲੇਖਾ ਲਿਖਿਆ ਗੇਤਾ ਹੋਏ ਗੇਤਾ ਦਾਨ ਸਵਾਲੇ ਰੂਪ ਗੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਗਵਾਓ ਦਿਸਦੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਗਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਪਾਰ ਹੋਈ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ ਅੱਖਰੀ ਲਿਖਣ ਬੋਲਣ ਵਾਣ ਅੱਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੈਸ ਸਿਰ ਨਾਹੀਂ ਜੇ ਫੁਰਮਾਏ ਦਬਦ ਪਾਏ ਜੇਤਾ ਕੀਤਾ ਦੇਤਾ ਨਾਉ ਬਿਨ ਨਾਵੈ ਨਾਹੀਂ ਕੋ ਥਾਉ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਵੇ ਪਾਣੀ ਧੋਤਾ ਉਤਰ ਸੁਖੇ ਮੂਤ ਬਲੇਤੀ ਕੱਪੜ ਹੋਏ ਦੇ ਸਾਬੂਨ ਲਈਆ ਤੋਏ ਭਰੀਐ ਮਧਬਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖਲਾ ਜਾ ਆਪੇ ਬੀਜਾ ਪੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵਾ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਮੈਂ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਤਮਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਰੁਤੀ ਮਾਂ ਕਵਣ ਜਿਤ ਆਕਾਰ ਵੇਲ ਨਾ ਪਾਈਐ ਪੰਡਤੀ ਜਿਹੋਵਾ ਲੇਖ ਪੁਰਾਣ ਵਕਤ ਨਾ ਪਾਓ ਕਾਦੀਆਂ ਜੇ ਲਿਖਣ ਲਿਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਉ ਕਰਿ ਆਖਾ ਕਿਵ ਸਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵੈ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਗਿਆ ਨਾ ਸੋਐ

ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾ ਪਵਹੇ ਸਮੁੰਦ ਨਾ ਜਾਣੀਆਂ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇ ਤੀ ਮਾਲ ਧਨ ਕੀੜੀ ਸੁਲਤਨ ਨਾ ਹੋਣੀ ਇਹ ਦਸਮਨ ਹੋਣਾ ਵਿਸਰੇ ਅੰਤ ਨਾ ਸਿਰਤੀ ਕਰਨ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕੀਤਾ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਰ ਅੰਤ ਕਾਰਣ ਕੇਤੇ ਬਿਲ ਲਾਹੇ ਦਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣਿਆ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗੇ ਜੋਦ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਚੇਤਿਆਂ ਦੁਖ ਭੋਗ ਸਦਮਾਰ ਇਹ ਪਦਾਰਥ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਧੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੇ ਕਈ ਕਹੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਵਹੇ ਮੁੱਲ ਲੈ ਜਾਏ ਅਮੁੱਲ ਭਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੌਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਵਲਾਈ ਆਖਹਿ ਵੇਦ ਪਾਠ ਪੁਰਾਣ ਆਖਹਿ ਬੜੇ ਗਣੇ ਵਖਿਆਣ ਆਖਹਿ ਬਰਮੇ ਆਖੇ ਇੰਦ ਆਖਹਿ ਗੋਪੀ ਦੇ ਗੋਬਿੰਦ ਆਖਹਿ ਈਸ਼ਰ ਆਖਹਿ ਸਦ ਆਖਹਿ ਕੀਤੇ ਕੀਤੇ ਬੁੱਧ ਆਖਹੇ ਦਾਨਵ ਆਖੇ ਦੇਵ ਆਖਹੇ ਸੁਰ ਨਾਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਹ ਠੁੱਟ ਜਾਏ ਏਤੇ ਕੀਤੇ ਹੋਰ ਕਰੇ ਆਖ ਨਾ ਸਕੈ ਕਹੀ ਕਿ ਇੰਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗਾਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣਹਾਰੇ ਕੇਤੇ ਰਾਗ ਪਰੀ ਸੰ ਕਹੀ ਅਨ ਕੇਤੇ ਗਾਵਣਹਾਰੇ ਗਾਵੈ ਤੁਨ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੋਬਦ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦਰ ਨਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀ ਆ ਮਨ ਮੋਹਣ ਸੁਰਗਾ ਮਛ ਪਾਇਆ ਲੈ ਗਾਵਨ ਰਤਨ ਉਪਾਏ ਤੇਰੇ ਆਸੜ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮਾ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਮ ਤਸਦੀ ਵਡਿਆਈ ਜੋ ਦਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਿਆਈ ਮੁੰਦਾ ਸੰਤੋਖ ਸ਼ਰਮ ਪਤ ਚੋੜੀ ਧਿਆਨ ਕੀ ਕਰੈ ਬੇ ਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸਿਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਜਹਿ ਨਾਦ ਆਪਨਾਥ ਨਾਥੀ ਸਭ ਜਾਂਗੀਰ ਦਿਸਦਿਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦਿ ਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋਗ ਸ਼ਪਾਸ ਏਕਾ ਵਾਰ ਕਰ ਕਰ ਵਿਖੈ ਸਿਰਜਣਹਾਰ ਨਾਨਕ ਸੱਜੇ ਕੀ ਸਾਜੀ ਕਾਰ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ
ਏਕਾ ਮਾਈ ਜੁਗਤ ਵਿਆਹੀ ਤਨਚਲ ਤਨਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਬ ਤਸ ਭਾਵੈ ਤਿਵੈ ਚਲਾਵੈ ਜੇ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿੜਾ ਕੀਆਂ ਏਕ ਨਾਮ ਜਗਦੀਸ਼ ਸੁਣ ਗੱਲਾਂ ਆਕਾਸ਼ ਕੀ ਇੰਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਚ ਪੈਣ ਜੋਰ ਹੈ ਜੋਰ ਨਾ ਮੰਗਣ ਦੇਣ ਨਾ ਜੋਰ ਹੈ ਜੋਰ ਨਾ ਜੀਵਨ ਮਰਨ ਨਾ ਜੋਰ ਹੈ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜ ਨਾ ਕੋਏ ਰਾਤੀ ਰੋਤੀ ਥੇਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਭਵਾਨੀ ਸਾਨ ਗਜ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਘੜੀ ਹੈ ਰੂਪ ਰੰਗ ਕੇਵੇਸ਼ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਰੋਧ ਕੋਡ ਆਨੰਦ ਕਰਨ ਜਿਥੈ ਨਾਦ ਵਿਰੋਧ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਘੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਈ ਜਿਥੈ ਘੜੀਏ ਸੁਰਤ ਮਤ ਮਨ ਬੁੱਧ ਜਿਥੈ ਘੜੀਏ ਸੁਰਸ ਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡੋ ਮੰਡਲ ਵਰ ਪਾਂਡੋ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮ ਤਿਵ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਦਨ ਕਰੜਾ ਸਾਰ ਜਤ ਪਹਾਰਾ ਧੀਰ ਜਸੁਨਿਆਰ ਹਿਰਣ ਮਤ ਵਿਦ ਹਥਿਆਰ ਪਉ ਖਲਾਗਨ ਤਪਤਾਉ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਲ ਸਰਾਧ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੜੈ ਕਦੂਰ ਜਿੰਨੀ ਨਾਮ ਤੇ ਆਇਆ ਗਏ ਮਸਗਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸੰਤ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਦਰ ਪਾਤ ਨੈਨ ਜੈ ਰੂਪ ਨਾਂਗਰ ਦੇਖ ਪੇਖ ਕੋ ਕਹਿ ਨ ਸਕਦ ਗਏ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਹੋਇ ਗਏ ਜੈ ਕੋਟ ਇੰਦਰ ਨਰਾਣ ਸਾਸ਼ਾਨ ਗਿਣ ਜੈ ਤੇਰੇ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਉਦਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਯਾਦ ਛੰਦ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਲੀ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਅਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ
नमास्तंग गंजे नमास्तंग पंजे नमास्तंग उदारी नमास्तंग अपारी नमास्तंग सुरिकाय नमास्तंग अनेकाय नमास्तंग पुपे नमास्तंग अजुपे नमास्तंग नरकर्मे नमास्तंग नरभर्मे नमास्तंग नरदेशे नमास्तंग नरभेषे नमास्तंग नरनामे नमास्तंग नरकामे नमास्तंग नरदाते नमास्तंग नरकाते नमास्तंग नरदूते नमास्तंग भूते नमास्तंग लोके नमास्तंग शोके नमास्तंग नरतापे नमास्तंग थापे नमास्तंग तरमाने नमास्तंग नदाने नमास्तंग गाहे नमास्तंग बाहे नमास्तंग तरवर्गे नमास्तंग सर्गे नमास्तंग प्रभोगे नमास्तंग सुयोगे नमास्तंग रंगे नमास्तंग भंगे नमास्तंग गम्य नमास्तास्तरम्य नमास्तंग जलाश्रे नमास्तंग निराश्रे नमास्तंग जाते नमास्तंग अपाते नमास्तंग मजबे नमास्तास्त जबे आदेशंग आदेशे नमास्तंग पेशे नमास्तंग नरधामे नमास्तंग नरभामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमास्तास्त देवाय नमास्तंग पेवाय नमास्तंग जनमे नमास्तंग सुभनमे नमो सर्वगौणे नमो सर्वभौणे नमो सर्वरंगे नमो सर्वभंगे नमो कालकाले नमास्तास्त दयाले नमास्तंग भरणे नमास्तंग मरणे नमास्तंग जरारंग नमास्तंग करदारंग नमो सर्वतंदे नमो अस्तबंदे नमास्तंग नरसाके नमास्तंग नरभाके नमास्तंग रहीमे नमास्तंग करीमे नमास्तंग अनंत नमास्तंग महंत नमास्तास्त्रागे नमास्तंग सुहागे नमो सर्वसुखं नमो सर्वभोगं नमो सर्वकर्ता नमो सर्वहर्ता नमो योग योगे नमो भोग भोगे नमो सर्वदयाले नमो सर्वपाले चाचरी शांत दव प्रसाद अरूप है अनूप है अजू है बू है अलेख है बेखा नाम है काम है अदेह है पेह है जीत है पीत है त्रमान है निदान है त्रिवर्ग है सर्ग है अनिल है अनाद है जय है जात है जन्म है वर्ण है पूत है पर्ण है अगंज है पंज है चूज है जंज है अमीक है रफीक है तंद है बंद है नरबूज है सूज है काल है जाल है अल्लाह है जाय अनंत है महंत है अलीक है निर श्रीक है निर्लंब है सम है गम है जम है भूत है सूत है अलोक है सुक है कर्म है परम है अजीत है पीत है भय गाय मान है निदान है नेक है परेक है भुजंग प्रयात छंद नमो सर्वमान्य समाधि निदाने नमो देव देवे अपेखी अपेवे नमो कल काले नमो सर्व पाले नमो सर्व गौणे नमो सर्व पौणे अनंगी अनाथे नरसंगी परमाथे नमो पान पाने नमो मन माने नमो चंद्र चंद्रे नमो पान पाने नमो गीत गीते नमो दान ताने नमो नृत नृत्य नमो नाद नादे नमो पान पाने नमो बद बादे आनंदी स्वरूप अनंगी अनामे समाधि स्वरूप बरभंगी परमाथे समाधि प्रभूते गलंकंग बनाने गलंगी स्वरूप नमो जार नमो राज राजेश्वरंग परम रूपे नमो योग योगेश्वरंग परम सिद्धे नमो नमो राज राजेश्वरंग परम वृद्धे नमो शस्त्र पाणि नमो अस्त्र माणि नमो परम ज्ञाता नमो लोक माता अपेक्षीय परमीय भोगीय भूते नमो योग योगेश्वरंग परम जोगते नमो नित नारायणे क्रूर कर्मे नमो प्रीत प्रेत वैश्व धर्मे नमो रोग हर्ता नमो राग रूपे नमो शाह नमो पूप भूपे नमो दान दाने नमो मान माने नमो रोग रोगे नमास्तंग शनाने नमो मंत्र मंत्रंग नमो यंत्र यंत्रंग नमो इष्ट इष्ट नमो तंत्र तंत्रंग सदा सचदानंद सर्वं प्रणाशी अनुपे रूपे समाज तुलने वासी सदा सिद्धा बुद्धा वृद्ध करता अदूरदर्दंग गंगो घरता परंग परम परमेश्वरंग प्रोष पालंग सदा सर्वदा असिद्धदाता दयालंग अशेदी अपेदी अनामंग कामंग समाज तो ब्राजी समाज तामंग तेरा जोर जाजरी शंभ जले हैं थले हैं पीता भे हैं प्रभु आजुआ देश है पे सह भुजंग प्रयात शंभ अगाधे अबाधे आनंदी स्वरूपे नमो सर्वमान्य समाज दिन धान्य नमास्तुं नरनाथे नमास्तुं परमाथे नमास्तुं गंजे नमास्तुं पंजे नमास्तुं अकाले नमास्तुं अपाले नमो सर्वदेशे नमो सर्वभेषे नमो राजराजे नमो साज साजे नमो शाशाहे नमो महामाहे नमो गीत गीते नमो प्रीत प्रीते नमो रोख रोखे नमो सोख सोखे नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग
ਨਮੋ ਸਰਵ ਦ੍ਰਿਸ਼ਟੰਗ ਨਮੋ ਸਰਵ ਗ੍ਰਿਸ਼ਟੰਗ ਨਮੋ ਸਰਵ ਰੰਗੇ ਦਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਾਜੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਾ ਸਰਵਦਾ ਆਰਿ ਦਿਸ ਦਿੰਗ ਨਿਵਾਸੀ ਚਰਪਟ ਸ਼ਾਂਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਅਟਲ ਸਾਜੇ ਅਖਲ ਧਰਮੰਗ ਦਾ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਪ੍ਰਾਣੰ ਸਰਵੰਗ ਭੋਗਤਾ ਸਰਵੰਗ ਜੋਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਸ਼ਾਂਤ ਦਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਅਜਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਾਭ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਸ਼ਾਂਤ ਦਾ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਵ ਮੰਤਰ ਮਾਨ ਦੇਵ ਅਪੇ ਬਾਦ ਉਦਾਰ ਸਰਵ ਬਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਤਰ ਤਤਰ ਵਿਰਾਜੀ ਅਵਧੂਤ ਰੂਪ ਰਸਾਲ ਨਾਮ ਠਾਉ ਨਾ ਜਾਤ ਜਾ ਕੋ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨਾ ਬੇਸ ਜਾ ਕਰ ਰੂਪ ਲਿਖ ਨਾ ਰਾਗ ਜਤਰ ਤਤਰ ਦੇਸਾ ਬਿਸਾ ਹੋਏ ਫੈਲੇ ਅਨੁਰਾਗ ਨਾਮ ਕਾਮਹੀਨ ਬਿਗੜ ਦਾ ਮੂਹ ਨ ਜਾਹੀ ਸਰਵਮਾਨ ਸਰਵਤਰ ਮਾਨ ਸਹਿਮਾਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਅਖਿਲ ਖਿਲ ਅਖਿਲ ਖਿਲ ਨੇ ਅੰਤ ਕੋ ਬਰੇਕ ਦੇਵ ਬੇਬ ਨਾ ਜਾਨੀ ਜੇ ਬੇਦੁਰਗ ਦੇਵ ਰੂਪ ਰੰਗ ਨਾ ਜਾਤ ਪਾਸ ਜਾਨੀ ਕਹਿ ਜੇਵ ਦਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਹੀਨ ਚੱਕਰ ਬਕਰ ਫਿਰ ਚਦਰ ਜਾਗ ਮਾਨ ਹੀ ਪ੍ਰਤੀਨ ਲੋਕ ਜੋਦੰਗ ਵਿਖੈ ਜਪ ਜਗ ਜਗ ਜਪ ਜੇ ਜਾਪ ਆਦਿ ਦੇਵ ਨਾਦ ਮੂਰਤ ਸਭ ਸਭ ਸਾਪ ਪਰਮ ਰੂਪ ਨੀਤ ਮੂਰਤ ਪੂਰਨ ਮਨੁੱਖ ਪਾਰ ਸਰਵ ਸੁਰ ਜੋ ਸੰਯਮ ਭੋ ਗਣ ਭੰਜਨ ਹਾਰ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਆਦੇਸ ਧਰਮ ਦਾਂਸ ਪਰਮ ਰਾਤ ਭੂਤ ਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਬਹੁਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਨ ਆਪ ਰੂਪ ਅਮੀ ਕਾਨ ਸਤ ਏਕ ਪੁਰਖ ਭੂਤ ਗਰਭ ਗੰਜਨ ਸਰਵ ਪੰਜਨ ਆਦਿ ਰੂਪ ਅਸੂਤ ਅੰਗ ਹੀ ਨਾ ਭੰਗ ਅਨਾਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਗੁਪਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਦਿਆਨ ਭੇਖ ਸਰਵ ਸਾਸਤ ਨਾ ਜਾਣੀ ਜੇ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਦ ਭਾਰ ਸ਼ੰਦ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਵੰਗ ਉਪਮਾਨ ਅੰਗਨ ਬਹੁ ਪ੍ਰਕਾਸ਼ ਨੇ ਜਨ ਨਾਸ਼ਾ ਜਨ ਬਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੀਵਾਨ ਦੇਵ ਉਪਮਾਨ ਇੰਦਰਾਨ ਇੰਦਰ ਬਾਲ ਅਨ ਬਾਲ ਰੰਗਾਨ ਰੰਗ ਕਾਲਨ ਕਾਲ ਅਨ ਬੁੱਧ ਅੰਗ ਅਪਾਪ ਅੰਗ ਗਦਮਿਤ ਪਾਰ ਗੁਣਗਨ ਉਧਾਰ ਮੁਣਗਨ ਪ੍ਰਣਾਮ ਨਿਰਭੈਨ ਕਾਮ ਆਤ ਦੁੱਤ ਪ੍ਰਚੰਡ ਗਦ ਅਖੰਡ ਅਲਿਸ ਕਰਮ ਅਦ੍ਰਿਸ ਧਰਮ ਸਰਬ ਪ੍ਰਣਾਡਿਆ ਆਣ ਡਾਂਡ ਵਾਡਿਆ ਚਾਚਰੀ ਸੰਦ ਦਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰਗ ਕਰੀਅੰਗ ਨਾਮੇ ਅਕਾਮੇ ਭਜੰਗ ਪ੍ਰਜਾਤ ਛੰਦ ਚਤਰ ਚੱਕਰ ਕਰਦਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਬਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਬਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਲੀ ਜਨਮੰਗ ਜਾਏ ਨਾ ਚਿਤਰੈ ਨਾ ਮਿੱਤਰੈ ਪਰੈ ਪਵਿੱਤਰੈ ਪ੍ਰਤਿਸਾ ਦਿਸਾ ਦ੍ਰਿਸਾ ਗ੍ਰਿਸਾਏ ਭਗਵਤੀ ਛੰਦ ਤਵ ਪ੍ਰਸਾਦ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਕਾਮੇ ਭਜੰਗ ਪ੍ਰਜਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸਤੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੇ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਨਾ ਪਰੈ ਪਵਿੱਤਰੈ ਪ੍ਰਤਿਸਾ ਦੇਸਾ ਦ੍ਰਿਸਾ ਗ੍ਰਿਸਾਏ ਭਗਵਤੀ ਛੰਦ ਦਾ ਪ੍ਰਸਾਦ ਕਥ ਦੇ ਕਿਹਾ ਸੁਚ ਦੇਸਾ ਕਿਹਾ ਪਿਛ ਬੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਪਿਛ ਲੋਕਾ ਕਿਹਾ ਦਿਤ ਸੋਕਾ
कि अब तूत वर्ण है कि विपूत करण है कि राजंग प्रभाएं कि धर्मंग तुझाएं कि अशोक वर्ण है कि सर्भ वर्ण है कि जगतंग कृतियां कि शत्रंग क्षत्रिय कि ब्रह्मंग स्वरूप है कि अनुपान उपाय कि आद देव है कि आप देव है कि चित्रंग भीन है कि कह दीन है कि रोजी जाकर ही मेरे हक है कि वाक बेव है कि गैव गैव है कि आप बोल गुना है कि शाह निशाह है कि कारण बनंद है कि रोजी रहा है कि राज करीम है कि कर्मंग करीम है कि सर्वंग कली है कि सर्वंग दली है के सर्वत्र माने हैं के सर्वत्र दाने हैं के सर्वत्र गौन है के सर्वत्र पावन है के सर्वत्र देश है के सर्वत्र भेष है के सर्वत्र राज है के सर्वत्र साज है के सर्वत्र दीना है के सर्वत्र लीना है के सर्वत्र जाओ के सर्वत्र पाओ के सर्वत्र देश है कि सर्वत्र पेश है कि सर्वत्र काल है कि सर्वत्र पाल है कि सर्वत्र हंता कि सर्वत्र गंता कि सर्वत्र पेखी कि सर्वत्र पेखी के सर्वत्र काज है कि सर्वत्र राज है कि सर्वत्र सुख है कि सर्वत्र भोख है कि सर्वत्र त्राण है कि सर्वत्र प्राण है के सर्वत्र देश है के सर्वत्र बेस है के सर्वत्र मान्य सैवंग प्रधान है के सर्वत्र जापे हैं के सर्वत्र थापे हैं के सर्वत्र पान है के सर्वत्र मान है के सर्वत्र इंद्र है के सर्वत्र चंद्र है के सर्वंग कलीम है के परमंग फहीम है के अगल राम है के साहब कलाम है के हुसन वजू है तमाम रजू है मेसल सलाम है श्री गर्म धाम है गरीब सकसता गरीब प्रसता है बंदर मकानिया जमीन जमीन और जमान है तमीज उल तमाम है रजू अनुदान है हरीफ अल जीम है रिया के यकीना ने एकल तरंग है पेद है पंग है अजीज अल नवाज है गनीम अल खराज है निरुक्त स्वरूप है त्रमुक्त बभूत है प्रभुक्त प्रवाह है सुजुक्त सुधा है सदैव स्वरूप है बेदियन उपाय समस्तो पराज हैं सदा सर्वसाज हैं समस्त सलाम है सर सदैव काम है निर्बाध स्वरूप है अगाध है अनूप है वह अंगाध रूप है नाश रूप है नंगी नामे त्रिभंगी त्रिकामे त्रिवर्गं त्रिवादे अगंजे अगाधे सुभंग सर्वभाग्य सर्वांगे त्रिभग स्वरूप है सज्जन श्रूत है नरक प्रणाश है पृथ्वी प्रवास है नरोकत प्रवाह है सुधा भंग सदा है विभव स्वरूप है प्रज्योत अनूप है जाचरी चाचरी छंद अपांग अपांग है नंग है पीखा लिखा बिरम अवकर्म नाद युगाद जय पै भूत तुदा ना सौदास तंद है अबंध है अपागत है विरक्त है अनाश है प्रकाश है निचिंत है सुनिंत है लिख लिख है अलेख है पीखा टाय गाय असंभ गम है नीला नाद है अनेता सुनेता जात है जात है चरपट छंद प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हरता सर्वंग करता सर्वंग प्राणं सर्वंग त्राणं सर्वंग कर्मं सर्वंग धर्मं सर्वंग युक्ता सर्वंग मुक्ता रसावल छंद तव प्रसाद नमो निरकनाशे सदैवंग प्रकाशे नंगंग स्वरूपे अभंगंग बभूते अनंगी अनामे त्रिभंगी त्रिकाले अनंगी कामन अनंगी अनामे त्रिभंगी त्रिकाले त्रिकोण निरभंगी स्वरूपे सर्वंगी अनूपे न पुत्र न पुत्र न सत्र न मित्र न दाता न माता न जाता न पाता है नरसाकन श्री गमे तो मीक है सदैव प्रवाह जय जय भगवती चंद प्रसाद के जा हजूर है कि हाजिर हजूर है मेसल सलाम है समाज तुल कलाम है कि साहब दिमाग है कि उसमें चलाग है कि कामल करीम है कि राज करीम है कि रोजी रहा है कि राज कर गरीमल कमाल है कि उसमें जमाल है गनीमल खराज है गरीबल नवाज है हरीफल सिकन है रासल पकान है कलंक प्रणाश है समाज तुल निवास है गंजल गनीम है रजाय करीम है समाज तुल जवाह है कि साहब करा है कि नरक प्रणाश है बैस तुल निवास है हे सर्वलोक वन है हमेशा निर्वन है तमाइमल तमीमल तमाज है समासल तमामल तमीज है समासल अजीज है परम परमीश है समासल अदीश है देसल लेख है मेसल बेख है जमीन जमा है मेकल मा है कम तो बसा है कि आत्म प्रवाह है गजरंग नांगा कम तो पांग है मद बाहर
जमीनों जमा है, मीकल जमा है, क्रीमल कमा लेंगे, जरूर जमा लेंगे, चलेंगे प्रकाश है, मैं तो सुभाष है, अजब स्वरूप है, कि मैं तो भूत है, कि मैं तो वसा है, कि आदम प्रवाह है, अजरन अंग है, कि मैं तो भंग है, मद पार छंद दव प्रसाद, मुन मन प्रणाम, गुण गण मुदाम, हर भर गांजू, हर नरभर पांजू, गण गण प्रणाम, मुन मन सलाम, हर नारिया खांडू, भर नारिया मांडू, अनपवनाश, मुन मन प्रकाश, गुण गण प्रणाम, जल सर मुदाम, अंश जी अंग आसन पांग उपमा पार गात में उदार, जल थल मांडो देश बेस पांड, जल थल महंत देश बेस बेअंत, अनपवनाश त्रैत धार त्रास, आजान बाह कैसदा, ओंकार आद कथनीय नाद, खलखंड ख्याल गुरबर अकाल, कर कर प्रणाम, चित चरण नाम, अंश जगात अजन बात, अन चंज गात अनरंज बात, अन टुट भंडार अंठट पार, अठ धर्म अत टीठ कर्म, अण प्रण अंत दाता महंत, हर बोल मना छंद तव प्रसाद, करण आलिया है, अरकालिया है, कल खंडन है, मैं मंडन है, जगदेश्वर है, परमेश्वर है, कल कल कारण है, सर्ववारण है, दृत के तरण है, जग के करण है, मन मान्य है, जग जान्य है, सर्वं पर है, सर्वं कर है, सर्वपाश है, सर्वनाश है, करुणा कर है, विश्वम पर है, सर्वेश्वर है, जगदेश्वर है, ब्रह्मंड से है, खलखंड से है, परते पर है, करुणा कर है, अजप जप है, तप तप है, कृता कृत अमृत अमृत है, अमृत अमृत है, करुणा कृत है, कृता कृत तरणी धृत है, अमृतेश्वर है, परमेश्वर है, अकृता कृत अमृत अमृत है, जप कृत अमृत अमृत है, निर्नायक है, कलकायक है, विश्वम पर है, करुणालय है, निर्विनायक है, सर्वायक है, अब पंजन है, अरगंजन है, जब तपन है, जब जापन है, आकलन करता है, सर्व करता है, करता कर है, हरदा रहे, परमात्मा है, सर्वात्मा है, आत्म वास है, जस के जास है, पिजंग प्रयात चांद, नमो सूर्य सूर्य, नमो चंद्र चंद्र, नमो अंधकार, नमो तेज तेज, नमो बृंद बृंद, नमो राज राज, नमो इंद्र, नमो बृंद बृंदे, नमो बीज बीजे, नमो राज सिंह ताम सिंह शांत रूपे, नमो परम तत्ंग तत्ंग स्वरूपे, नमो योग योगे, नमो ज्ञान ज्ञानी, नमो मंत्र मंत्रे, नमो ध्यान ध्याने, नमो ज्योतिदे, नमो ज्ञान ज्ञानी, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे नाद इंद्र भूते, अलंकार रूपे अलंकार अलंके, नमो आस आस्ते, नमो बांक बांके, अपंगी स्वरूपे अनंगी नामे, त्रिभंगी त्रिकाले अनंगी कामे, एक श्री शांत, अजय लय पय भय भूअ जुवनाश काश गंज पंज लख पख गल दयाल लेख पेख नम कम गहटा नाथे, परमाते अजोनी मोनी न रागे न रंगे न रूपे न लेखे, अकर्म वर्म गंज लेखे भुजंग भरियात छंद, नमास तुल प्रणामे समाज तुल प्रणाश, गंजल नामे समाज तुल निवास, इंद्र निरकामंग बभूते समाज तल स्वरूपे, गो कर्मंग प्रणाशी सो धर्मंग बभूते, सदा सचदानंद सतरंग प्रणाशी, क्रीमल कनिंदा समाज तल निवासी, अजायब बभूते अजायब करीमे, हरियंग करियंग करीम रहीमे, चतर चक्र वारती चतर चक्र भुगते, सुयम पव शुभंग सर्वदा सर्व जुगते, दो कालंग प्रणाशी दयालंग स्वरूपे, सदांग संगे अभंगंग बभूते, चतर चक्र भारती चतर चक्र भुगते, सुयम पव शुभम सर्वदा सर्व जुगते, दुगालंग प्रणासी दयालंग स्वरूपे, सदांग संगे अपंगंग भूते, सतनाम श्री वाहिगुरु साहिब जी, तव प्रसाद सवैये एको ओंकार सतगुर प्रसाद, तव प्रसाद सवैये पातशाही दसवीं, श्रावक शुद्ध समूह सुधान के, देख फिर कर योग जति के, सूर सुराधन शुद्ध सुधा देखो, संत समूह नेक मति के, सारे ही देश को देख रहे हो मत, कहू न देखित प्राण पति गए, श्री भगवान की पाई कृपा हूं ते, करती विनय करती के, माते में दंग जर जर संग, अनूप तंग सरंग सवारे, कोट तरंग करंग से कूदत, पौन के गौन को जात निवारे, भारी पजान के बहुपली वेद,
ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਗਤ ਕਾ ਪੈ ਪੁਪਤ ਅੰਤ ਕੋ ਨਾ ਗਈ ਪਾਇਮ ਪਧਾਰੇ ਜੀਤ ਫਿਰੈ ਸਭ ਦੇਸ ਸਥਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜ਼ਾਰੇ ਭੂਤ ਭਵੈਖ ਭਵਾਨ ਕੇ ਪੁਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸਰੀ ਪਤ ਸਰੀ ਭਗਵਾਨ ਭਜੇ ਬੈਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਉਦੈ ਦਮਦਾਨ ਸੁਸੰਜਮ ਨਿਯਮ ਅਨੇਕ ਵਸੇਖ ਹੈ ਵੇਦ ਪੁਰਾਣ ਕਦੇਵ ਕੁਰਾਣ ਜਮੀਨ ਦੀਵਾਨ ਸੁਬਾਨ ਕਪਿਖ ਹੈ ਪੌਣ ਆਹਾਰ ਜਦੀ ਅਵਤਾਰ ਸਭ ਸਭ ਚਾਰ ਹਜ਼ਾਰ ਕ ਦੇਖ ਹੈ ਸਰੀ ਭਗਵਾਨ ਭਜਵਨ ਭੂਪਤ ਇੱਕ ਰਤੀ ਬਨੇਕ ਨਾ ਲਿਖ ਹੈ ਸ਼ਬਦ ਸੁਬਾਹਾ ਦੁਰੰਤ ਦੁਬਾਹਾ ਸੁਸਾਸ ਨਾ ਦਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਾਰੂ ਪਰਬਤ ਪੰਖਾ ਲੈ ਨਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਵ ਨੰਗਨ ਮਾਨ ਵਾਲੈਂਗੇ ਸਰੀ ਪਦ ਸਰੀ ਭਗਵਾਨ ਭਜੇ ਬਨ ਤਿਆਗ ਜਾਨ ਕਿਰਪਾ ਬਨ ਤਿਆਗ ਜਾਨ ਨਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਦਾਰ ਪਛਈਆ ਤੋਰ ਤਦੇ ਸਮਲਿੰਡ ਮਵਾਸਨ ਮਾਤੇ ਜਾਨ ਕੇ ਮਾਨ ਵਾਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਏ ਕੋ ਜਾਚ ਕਨ ਏਕ ਸੋ ਏਕ ਦਵਈਆ ਦਾਨ ਵਦੇਵ ਫਿਰੰਦਨ ਸਾਚਰ ਪੂਤ ਭਵੇਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰ ਹੈ ਜਗ ਸਦਰ ਸਭ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਗਜਿੰਦਰ ਰਾਧਵ ਜਾਨ ਤਲਕ ਰਾਜ ਕਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਤੀ ਪਦ ਅੰਤ ਪਸੇ ਜਮ ਪਾਸ ਪਰਾਂਗੇ ਜੇ ਨਾਰ ਸਰੀ ਪਦ ਕੇ ਪਰਸੈ ਪਾਗ ਤੇ ਨਰ ਫੇਰ ਨਾ ਦੇ ਤਰਾਂਗੇ ਕਹਾਂ ਪਇਓ ਜੋ ਦੋ ਲੋਚਨ ਮੁੰਦ ਕੇ ਬੈਠ ਰਹੇ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ ਬਾਸ ਕਿਉ ਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਦਨੀ ਪ੍ਰਭਾਇਓ ਕਾਹੂ ਲੈ ਪਾਹਨ ਪੂਜ ਤਰਉ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਿਖਿਓ ਹਰ ਬਾਚੀ ਦਿਸਾ ਮੈਂ ਕਾਉ ਪਛਾ ਕੋ ਸੀਸ ਨਵਾਇਓ ਕਉ ਬਦਾਨ ਕੋ ਪੂਜਤ ਹੈ ਪਾਸ ਕਉ ਮਰਦਾਨ ਕੋ ਪੂਜਨ ਤਾਇਓ ਗੁਰ ਕਰਿਆ ਔਰ ਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਪੈ ਸਾਹਿਬ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਵਿਓ ਬਾਜ ਬੇਨਤੀ ਜੋ ਪਈ ਹਮਰੀ ਕਰੋ ਹਾਸ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਅਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਮਸੈ ਮੋਰ ਉਪਰਿ ਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਸ ਕਰਿਆ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਤਿਆਹੁ ਜੋ ਅਵਰ ਚਾਹੁ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਜੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਦਰਾਸ ਨੇ ਵਰਿਆ ਹੂਜੋ ਸਦਾ ਹਮਾਰੇ ਪਛਾ ਸਰੀ ਅਸ ਤੁਜੂ ਕਰਿਓ ਰੱਛਾ ਰਾਖ ਰਿਹ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮ ਅਵਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ

ਗੁਰੂ ਤੇ ਜਾਣਿਆ। ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਈ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਪੂਲੇ ਫਿਰ ਸਿੱਖ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨ੍ਹਾਂ ਪਾਣਾ ਪਾਵੇ, ਕਹੇ ਨਾਨਕ ਦਿਸਦੇ ਪਿਆਰੇ, ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ ਗੇ ਤਦਾਰੇ ਪਾਈਐ, ਤਨ ਮਾਨ ਧਨ ਸਭ ਸਭ ਸੌ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ। ਇਹ ਮਨ ਚਾਂਚਲਾ ਚਦਰਾਈ, ਕਿਨੇ ਨਾ ਪਾਇਆ ਚਦਰਾਈ ਨਾ ਪਾਇਆ, ਕਿਨੇ ਤੂੰ ਸੁਣ ਮਨ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਹਨੇ ਪਰਮ ਪੁਲਾਇਆ, ਮਾਇਆ ਤਾਂ ਮੋਹਣੀ ਦਿਨੇ ਕੀਤੀ, ਜਿਨ ਠਗੋਲੀ ਪਾਈ ਆ, ਗੁਰਬਾਣ ਕੀਤਾ ਦਿਸੈ ਬੇਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚਾਂਚਲੋ ਚਦਰਾਈ, ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਤਿਸ ਨਾਲ, ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜੇ ਤੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ, ਕਹਿੰਦੇ ਤੇਰਾ ਹੁਣ ਆਪ ਤੂੰ ਜਾਣ। ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ, ਕਹਿੰਦੇ ਤੇਰਾ ਆਪਣਾ ਆਪ ਤੂੰ ਜਾਣ। ਹੇ ਜੀ ਜੰਤ ਸਭ ਖੇਲ ਤੇਰਾ, ਕਿ ਆਖੋ ਆਖ ਵਿਖਾਣੇ, ਆਖੇ ਤਾਂ ਵੇਖਿਆ ਸਭ ਤੂੰ ਹੈ, ਜਿੰਜ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਗੁਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ, ਇਸ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ, ਕਿੰਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੋ ਪਾਏ, ਇੱਕ ਵੇਖ ਪਰ ਸੁਣਿਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਦੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਨੀ ਆਪ ਤਰਿਆ, ਹਰ ਵਾਸਨਾ ਅਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲਾਂ, ਜਿੰਨਾ ਮਾਰਗ ਪਾਵਹੀ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ, ਸੱਚੋ ਧਿਆਵੇ ਜਾਂ ਤੁਧ ਪਾਵਹੇ, ਗੁਰਮੁਖ ਜੁਗ ਨਾ ਜਨਾ ਵਜਾਵੇ। ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੈ ਚਲਾਵੇ, ਇਹ ਸੁਹਿਲਾ ਸਭ ਸੁਹਾਵਾ, ਸਭ ਤੋਂ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ, ਜਿੰਦਰੋਂ ਲਿਖਿਆ ਆਇਆ। ਇੱਕ ਫਿਰ

ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਅਰਧਿਆਇਆ, ਅਰਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਸਹਿਉ ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ। ਕਰਮੀ ਸਹਿਜ ਨ ਉਪਜੈ ਬਣ ਸਹਿਜ ਸਹਿ ਸਨ ਜਾਈ, ਨ ਜਾਏ ਸਹਿ ਸੰਗਤ ਸੰਜਮ ਰਹੇ ਕਰਮ ਕਮਾਈ, ਸਹਿ ਸਜੀਵ ਮਲੀਣ ਹੈ ਗ ਸੰਜਮ ਧੋਤਾ ਜਾਏ।

ਮਨ ਧੋਵੋ ਸ਼ਬਦ ਲਾਗੋ ਹਰ ਸਿਰਹੋਂ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੋ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀਂ ਫਿਰ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੋ ਹੈ ਹਾਰਿਆ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਦੇ ਕਰਨੀ ਗਵਾਣੀ ਕੂੜ ਕੇ ਸਾਹੇ ਪਹੁੰਚੇ ਨਾਹੀਂ ਬੰਸ ਹਰ ਸਮਾਣੀ ਜਨਮ ਰਤਨ ਜਿ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨੇ ਪਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਾ ਕੋਈ ਪੁੱਛੋ ਬੋਏ ਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸੰਤ ਪਿਆਰੇ ਹੋ ਗਦ ਕੀ ਕਰੇ ਕਹਾਣੀ ਕਰੇ ਕਹਾਣੀ ਗਦ ਕੇਰੀ ਗਿਤ ਦੁਆਰੇ ਪਾਈ ਹੈ ਤਾਨ ਮਾਨ ਧਾਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਗਦ ਕਹਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਰੋ ਖਾਣੀ ਹਰ ਹਰ ਨਿਤ ਜਪਿਓ ਜੀ ਨਾ ਘਟੋ ਦਿਹਾੜੀਏ ਤਨ ਤੇ ਨਾ ਮਿਲਿਆ ਜਨ ਆਪੇ ਬਾਣਾ ਕਹੇ ਨਾਨਕ ਰਸ ਮੇਰੀ ਮਨੋ ਆਪਣ ਯਾਰਾ ਹੀ ਰਸਨਾ ਤੂੰ ਅੰਦਰ ਸਰਾਚ ਰਹੀ

ਕਹਿ ਵਾਜਾ ਪਵਣ ਜਾਇਆ ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜੀ ਨਾ ਬੁਝਾਵੇ ਇਹ ਸੱਚ ਸਭਨਾਂ ਕਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ।

ਗੁਰ ਦੇ ਜਾਣੀ ਸੁਣ ਤੇ ਪਨੀਤ ਕਰਦੇ ਭਗਤਾ ਸਤਿਗੁਰ ਪਰ ਪੂਰੇ ਬਿਨਵੰਤ ਨਾਨ ਗੁਰ ਜਨ ਲਾਗੇ ਵਾਜੇ ਅਨ ਹਰ ਦੂਰੇ ਸੁਣ ਤੇ ਪਨੀਤ ਕਹਿਤੇ ਪਤਾ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਦੂਰੇ ਸੁਣ ਤੇ ਪਨੀਤ ਕਹਿਤੇ ਪਵਤਾ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੂਠਾ ਕੁਰਤੁਮ ਅਰਦਾਸ ਸਗਲ ਸਮੱਗਰੀ ਕੁਮਾਰ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਕਾਰ ਪੰਜਵਾਂ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਹਰ ਅਹੰਗ ਰੋਗ ਹੇ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਹਰ ਅਹੰਗ ਰੋਗ ਹੇ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇ ਰਹੀ ਅਰਹਿ ਦੀਨ ਰੂਪ ਅਨੂਪ ਮੋਰ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੀ ਹਰ ਰੰਗ ਪੀਨਾ

0: ਉਹਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

रामदास रखो चरनाई।

ਪਹਿਲਾਂ ਪਹਿਲਾਂ ਬਲਿਹਾਰੀ ਗੁਰਿਆ ਆਪਣੇ ਜੋ ਹਾੜੀ ਸਰਕਾਰ ਦਿਲ ਮਾਨਸ ਦੇਖੀਏ ਸਰਕਾਰ।

ਪਹਿਲਾ ਪਹਿਲਾ ਸਮਾਧ ਰਾਜ ਸਵਾਗੇ ਸਵਾਦ ਰੂਪ ਸਵਾਦ ਭੇਦ ਸਮਾਧ ਰੂਪ ਸਵਾਦ ਰੰਗ ਸਮਾਨ ਲਾਗੇ ਪਰੇ ਜਲ ਸਮਾਧ ਸਮਾਧ ਸਮਾਧ ਵਿਡਾਣੇ ਸਮਾਧ ਧਰਤੀ ਸਮਾਧ

0: ਬਾਬਲ ਤੂਰ ਕੈ ਵਿੱਚ ਆਵੇ ਜਾਵਾ ਪੂਰ
1: ਨਾਨਕ ਨਿਰਵਾਣ ਨਿਰੰਕਾਰ ਹੋ ਕਿਤੇ ਰਾਮ ਰਵਾਲ ਕਿਤੇ ਕਨ ਕਹਾਣੀਆਂ ਕਿਤੇ

0: ਸੱਚੇ ਤਨ ਹੋਵੇ ਸਾਰ ਗਿਆਨ ਗੱਲੀ ਧੂੜੀ ਕਿਤਨਾ ਕਰੜਾ ਸਾਰ
1: ਕਰਮ ਮਿਲੇ ਤਾਂ ਪਾਈਏ ਔਰ ਹਿਕਮਤ ਹੁਕਮ ਖੁਆਰ ਪੂਰੀ ਨਜ਼ਰ ਕਰੇ ਦੀ ਆਪਣੀ।

ਨਾਨਕ ਕੁਸੇ ਕਹਿਣੇ ਹੋਣੀ।

निर्भव निरंकार सतनाम जगत सकल जहान सेवक सेवा कर्म चढ़ा।

ਆਵੇ ਅਰਜਾ ਪੂਜਾ ਪ੍ਰਵਾਦ ਬੈਠਾ ਆਵਲ ਬੀਤੀ ਅਲਖ ਲਾਭ ਕਰਤਾ ਸਤਿਆ ਮਨ ਪਤੋ ਕੁੰਜੇ ਲੜ ਕੇ ਵਿਚਾਰ ਦੇ ਦਮ ਕੇ ਜੈਸੇ ਗੁਣਾ ਸੋ ਕਰੇ ਸੰਸਾਰ ਤੋਰਾ ਜਾਣਾ ਦੇ ਕੁਲਣਾ ਖਰਾ ਪਾਵੇ ਤਾਰ ਇਕੁੰਡਾ ਕਾਇਤ ਨੇ ਉਠਾ ਉਤਰਾ ਵਿਕਾਈ ਤਾਰ ਗਲ ਖਲ ਕੀ ਆ ਪਿਰ ਲੋਇਆ ਕਾਰ ਆਇਆ ਕਾਰ ਹੋ ਜਾ ਕੇ ਤੇ ਕੋਈ

ਸੱਚਾ ਨਿਸ਼ਾਨ ਪੁਰ ਸਤਸੰਗ ਦੇਖੋ ਜਿਨ ਸੱਚੋ ਸੱਚ ਵਰਤਾਇਆ ਜਿਸ ਦੇ ਤਿਸ ਮਿਲੈ ਸੱਚ ਤਤ ਨੀ ਸਤ ਮਿਲ ਸੱਚ ਪਾਇਆ।

ਲਿਖਤ ਪੜਿਆ ਤੇ ਤਾਕੜਿਆ, ਬਹੁ ਤੀਰਥ ਭਰਿਆ ਤੇ ਤੋ ਲਵਿਆ, ਬਹੁ ਦੇਖ ਕੀਆ ਦੇਹੀ ਦੁੱਖ ਦੀਆ, ਸੋਹੇ ਜੀ ਆਪਣਾ ਕੀਆ, ਖਰਣ ਖਾਇਆ ਸਤ ਗਵਾਇਆ, ਬਹੁਤ ਪਾਇਆ ਦੂਜਾ ਭਾਇਆ, ਬਸਰ ਨਾ ਪੈਰੇ ਐਨਕ ਕਹਿ ਰੇ, ਮੋਨ ਗੂਸਾ ਕਿਉਂ ਜਾਗਾ ਗੁਰਬਰ ਸੂਤਾ।

ਲਾ ਪਾਪ ਰਾਜਾ ਮਹਿਤਾ ਕੁੜ ਹੋਆ ਸਿਕਦਾਰ ਕਾਮਰੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ।

ਪਹਿਲਾਂ ਪਹਿਲਾਂ ਦੁਰਬਾਰੂ ਗੁਰੂ ਖਾਇਆ ਜਾ ਸੁਲਤਾਨ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰਨਾ ਹੋਈ ਸਾਹਿਬ ਸਿਫਤ ਵਾਲੀ ਜ਼ਿੰਦਗੀ ਤੋਂ ਪਾਰ ਪਿਆ ਔਰ ਨਾਨਕ ਦੇ ਪਾਸਾ ਲੋਕ ਕਰਿਆ ਪਹਿਲਾ ਜੀ।

ਦਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾਤ ਆਤਮਾ ਆਤਮਾ ਬਸ ਦੇਵ ਤੇ ਕੋ ਜਾਣੇ ਦੇਓ ਨਾਨਕ ਤਾਤਾ ਦਾਸ ਹੈ ਕੋਈ ਨਿਰੰਜਨ ਦਿਓ ਮਹਿਲਾ ਮਹਿਲਾ।

ਉਸਤਾਦ ਮਾਰੀਏ ਜਿਹਾ ਕਾਲੇ ਕਾਲਾ ਤੇ ਆਉਣਾ ਪਚਾਰੀਏ ਐਸੀ ਕਲਾ ਨਾ ਖੇੜੀਏ ਜਿੱਤੇ ਦੇ ਗਿਆ ਹਾਰੀਏ ਪੜਿਆ ਸੋਮੀਆਂ ਵਿਚਾਰ ਕੇ ਵਿਚਾਰੀਏ ਉਸਨੇ ਤੁਰ ਕੇ ਮਾਰੀਏ।

आहो आहो सब आखो सब आखो सतगुरु वाहो वाहो सब।

ਤਉ ਭਗਤ ਕਰ ਨੀਚ ਸਦਾ ਤਉ ਨਾਨਕ ਮਫੰਤਰ ਪਾਇ ਪੁਰ ਸਤਯੁਗ ਤੁਮਾਰਿਆ ਜਿਤ ਮਿਲਿਆ ਸਤਯੁਗ ਮਲ ਜਿਨ ਪਰਮ ਦੇ।

ਸ਼ਲੋਕ ਮਹਿਲਾ ਪਹਿਲਾ ਸਿਮਰ ਸਰਾਇਰਾ ਅਧਿਰਗਤ ਮੋਤੀ ਅਲ ਫਿੱਕੇ ਪੁਲ ਪੱਤ ਪੱਤੇ।

ਵੱਟ ਇਹ ਜਲੇ ਉੱਚੀ ਕਹਾਈ ਤਾਂ ਭਾਂਡੇ ਕਰਦੇ ਨਾ ਟੁੱਟੇ ਨਾ ਬਲਗੇ ਨਾ ਗਿਰਦੇ ਨਾ ਜਾਏ ਧਨ ਤੋਂ ਮਾਣ ਜਲਾਲ ਕਾਲੋ ਗੱਲੇ ਪਾਏ ਸੁੱਖ ਮੁਲਾਇਆ ਮੈਂ ਸੁੱਖ ਪਾਇਆ ਸੁੱਖਾ ਚੁਰਾਈ ਗੋਬਰਾ ਦੁੱਖਿਆ ਉਹ ਬੁਆ ਚੜ ਪਿਆ

0: ਸਿਰ ਰੋਗ ਹੱਥ ਦੀਜ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਨੀਜੈ ਭਗਤ ਹਰ ਦੀ
1: ਲੋਕ ਮਹਿਲਾ ਪਹਿਲਾ ਕਉ ਬ੍ਰਾਹਮਣ ਕੌ ਕਰ ਲਾਵੋ ਕੋ ਬੰਤਰਣਾ ਜਾਏ ਮੋਦੀ ਦਿੱਤਾ ਦੇ ਜਾਂ ਮਾਲੀ ਧਾਨ ਵਾਲੇ ਤਾਂ ਖਾਈ ਅੰਦਰੋਂ ਪੂਜਾ ਪੜੇ ਬੰਦੇ ਮਾਤੂ ਨੂੰ ਕਿਰਪਾ ਲਾਏ ਮੋਦੀ ਲੈ ਪਾਸਾ ਦਾ ਨਾਮ ਲੈ ਜਾ ਕਰਨ ਦਾ ਮਹਿਲਾ ਪਹਿਲਾ ਮਾਰ ਖਾਣੇ ਤਨਿਵਾਸ ਸ੍ਰੀ ਭਗਵਾਨ ਸਿੰਘ ਦਰਸਾ

ਕੂੜ ਰਿਹਾ ਭਰਪੂ ਮੱਥੇ ਟਿੱਕਾ ਖੇਡ ਧੋਤੀ ਕਾਖਾਈ ਹੱਥ ਛੁਰੀ ਜਗਤ ਕਸ਼ਾਈ ਨੀਲ ਬਸਤਰ

0: ਜਿੱਤੇ ਅੰਦਰ ਸਭ ਕੋ ਵਿਕਲਤੀ ਹੇਠ ਚਲਾਏਗਾ। ਆਪੇ ਦੇਵੜੀਆਂ ਆਈਆਂ ਆਪੇ ਹੀ ਕਰਮ ਕਰਾਏਗਾ। ਵੱਡੋ ਵੱਡਾ ਬਦਲੇ ਦੀ ਸਿਰੇ ਸਿੱਧਾਂ ਦੇ ਲਾਏਗਾ। ਮਗਰ ਸੁਖੀ ਦੇ ਕਰੇ ਸੁਲਤਾਨਾ ਸਾਫ ਕਰਾਏਗਾ।
1: ਮੇਰਾ ਮਾਤ ਪਿਤਾ ਹਰ ਰਾਇਆ

ਸਾਡਾ ਪੈਦਾ ਜੇ ਮੁਹਾਸਾ ਕਰ ਹੋਏ ਕਰ ਚੋਰ ਕਰੇ ਵਧੀਆ ਹੱਥ ਲਾਲ ਕੇ ਮੁਕਤੀ ਕਰੇ ਨਾਨਕ ਦੇ ਕੋਲ ਹੈ ਦੇ ਪੈਦਾ।

ਜਿੰਦ ਮਨੋ ਮੱਥਿਆ ਥੋੜੀ ਥੋੜੀ ਦਿਲ ਫਲਾਣੇ ਪਾਉਣੇ ਹਰ ਰਾਮੀ ਹਰ ਸਵਾਰਿਆ ਕੁੱਟ ਮਨ ਮਾੜੀਆਂ ਲੈ ਬੈਠੇ ਪਰ ਪਸਾਰਿਆ ਸੀ ਕਰਮ।

0: दिन हर पूज करावा पूज करा।
1: पहला जेकर सुख मन सब सुख।

ਸਤਿਗੁਰ ਸਤਿ ਸ੍ਰੀ ਅਕਾਲ ਜਾਨ ਸਾਰੇ ਧੋਏ ਮਹਿ ਬਾਤੇ।

ਕੰਨਾ ਹੈ ਪੌੜੀ ਸੱਚ ਤੋਂ ਵੱਡਾ ਫਸਲ ਆਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਤਨ ਤਨ ਆਈਆਂ ਚਾਹ ਪਾਣਾ ਤਾਂ ਮਨ ਵਸਾਏ।

ਜਿਤ ਮੁਖ ਸਦਾ ਸਲਾਹੀ ਹੈ ਪਾਗਾ ਰੱਖੀ ਚਾਰ ਨਾਨਕ ਸਿਮ ਪੁੱਜਲੇ ਇਸ ਸੱਚੇ ਦਰਬਾਰ ਪੌੜੀ ਸਭਾ ਤੇ ਆਪਣਾ ਜਿਸ ਨਾਈ ਭਜਨ ਕੱਢੀਏ ਜਿਦਾ ਆਪੋ ਆਪਣਾ ਆਪੇ ਹੀ ਕਠਣੀ ਦਰਨ ਨਹੀਂ ਅੱਜ ਜਗ ਤਾਂ ਗਾਇਤ ਹਰ ਭਵਾਨੀ ਮੰਦਾ ਕਿਸ ਨਾ

0: ਨੂੰ ਵਿਸਾਰੀਏ ਆਪਣਾ ਹੀ ਆਪਣਾ ਆਪੇ ਹੀ ਕੱਟ ਵਾਲੀਏ ਕੱਟ ਵਾਲੀਏ
1: ਆਪੇ ਹੀ ਚੜਾ ਦਿਓ ਕਲ ਆਪੇ ਹੀ ਤੇ ਸਾਰੀਏ
0: ਪ੍ਰੀਤ ਕਰੋ ਮਨ ਮੇਰੇ ਐਸੀ

ਰਾਜ ਗੋੜੀ ਚੱਕਰਨ ਚ ਜਗਰੀ ਜੇ ਚੱਲੇ ਹੱਥਵੇਂ ਵਾਰ ਹਰਮਨ ਚੋਰੀ ਆ ਵਜੋ ਵਿਦੋਣ ਕਰ ਸਤਵੇਂ ਕਰ ਬਰਾਬਰੀ ਤੇਰੂ ਗੈਰਤ ਅੰਦਰ ਪਾਏ ਮਜੁਗ ਵਾਏ ਅਗਲਾ ਮੋਹੇ ਮੋਹ ਪਾਣ ਖਾਏ ਸਤ ਨਖਾਉਣਾ

ਵਾਹਿਗੁਰੂ ਜੀ ਕੀ ਫਤਿਹ ਫਤਿਹ ਸਤਿ ਸ੍ਰੀ ਅਕਾਲ ਗੁਰਬਲ ਕਪਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪੌੜੀ ਵੜੋ ਵੱਡਾ ਭਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਕਰਤਬਾ ਅੰਦਰ ਜੀਵਨ ਸਤ ਜਾਣ ਲਾ ਸਭ ਤੇਰੇ ਬਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਣ ਮਹਿਤ ਆਪਣਾ ਆਪ ਚਰ ਸਰਬ ਕੱਲਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੌੜੀ ਸੁਖਮਨੀ ਮਹੱਲਾ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

वाहगुरु जी का खालसा, वाहगुरु जी की फतेह। परम सम्मान योग युगो युग अकाल चरण शतर के मालक शब्द गुरपीरा दहर गुंडीरा साहिब श्री गुरु ग्रंथ साहिब महाराज जी पावन पवित्र हजूरी अंदर भाई मान खुले बैठे गुरमुख प्यारे सत संगी जनों अज रात्रि के विशेष दीवान हजूर के चरणों में सजे और सजे हुए दीवान के अंदर आप जी ने जिसे इलाही गुरबाणी का कीर्तन श्रवण किया है उसके बड़े प्यार के नाल सत्कार योग भाई साहब भाई जगजीत सिंह जी द्वारा आप जी ने गुरु इतिहास श्रवण किया है कि किवें जो परमेश्वर के नाम जपते हैं ते उसके नाम जपन वाले को भी हजूरी प्रवान हो जाते। परमेश्वर का नाम एक वाहगुरु की ऐसी दात है इन्हू हर एक इंसान जप के उसे तक पहुंच सकता है। भावना से कई बार मनुख की होंगे ने वर्दी पा दी कि केवल मैं नाम जप सकना किसी दात वाला नीवे नाम जपन का कोई हक नहीं पर गुरमुख ने जरा सिद्धांत दिता हजूर ने एक गल बता दी भाई साहब ने जब शब्द की एक तुक पढ़ी ना प्रमाण जिन्नी नाम ध्याया जिन्नी शब्द ने कोई संकय नहीं रह दिता जिन्नी दे जरा मर्जी हक है सारिया हक बंदा तोड़ दिखा शब्द ने जात पात की दीवार तोड़ दी इस शब्द ने संपदा की दीवार तोड़ दी जिन्नी नाम ध्याया जिन्हों कोई भी नाम जप नहीं कोई सुरता नहीं यही कारण मेरे हजूर सहज श्री गुरु अर्जुन देव सच्चे पिता जी ने जब मेहर करके बारह संपूर्ण किया मांझ राज के अंदर तो हजूर ने जरा अंत का अंत दर्ज किया उसद किन्ने जिन जिन नाम ध्याया इनके काल करे जिन्हें जिन्हें भी नाम जपे उन्होंने कार्य सफल हुए हैं। प्यारो आओ गुरु तेग बहादुर जी के पावन पवित्र श्लोकों के विचार गुरु कृपा ने आप कर रहे हैं भावना कि यह दिन जो निकलते पे सिख इतिहास के वो समय ने कि एक हफ्ते के अंदर अंदर चार पुत्र हो जब आनंदपुर तो तुरे हो चार पुत्र नाल हो मां हो सत्तां अठां दिनों के अंदर अंदर ही चारे पुत्र भी शहीद हो जाए जन्म देने वाली मां की शहादत का जान पी ले उस गिरदे से की कुछ वापरता होगा पर वो अकाल स्वरूप है वो अकाल पुरख का भगत है तो वो सतगुरु ने जिसनू आप अकाल पुरख ने निवास के कह दिता है कि मैं अपना सुख तुहे निवाजा पंच परचु करदे को साजा उस गुरु गोबिंद सिंह जी का अज वो दिन है जदों मेरे हजूर माछी वाले के जंगल में पहुंच चुके गुलाबे मसंद ने अपने घर ले जाना है पर देखना दुख एक मुसीबत यह गुलाबा मसंद गुरु दर के प्रसादियों से परिवार पलता रहा है गुरु नानक के घरों दसवंत की माया इकत्र करके सिख भेजते हैं उसके रोटी चलती रही पर मुसीबत यह मैं उस दिन भी अर्ज की मित्रा की गिनती कभी सुख में ना करो जे गिनती करनी है तो मुसीबत भी गिनो कि किन्ने कु तुहाडे उस मुसीबत में तो गुलाबे मसंद ने भी कह दिता कि गुरु गोबिंद सिंह मेरे घर निकल जाओ जे पता लग गया तो मेरे बच्चे को कोहनू दे विच कील देंगे
ਹਜ਼ੂਰ ਨੂੰ ਇਸੇ ਮਾਛੀ ਵਾਲੇ ਦੇ ਜੰਗਲ ਵਿੱਚ ਇਸੇ ਪਿੰਡ ਦੇ ਵਿੱਚ ਫਿਰ ਦੋ ਪਠਾਨ ਮੁਸਲਮਾਨ ਭਰਾ ਰਣੀ ਖਾਂ ਤੇ ਨਵੀ ਖਾਂ ਮਿਲੇ ਜਿਨ੍ਹਾਂ ਨੇ ਹਜ਼ੂਰ ਦੀ ਰੱਜ ਕੇ ਸੇਵਾ ਕੀਤੀ ਤੇ ਸਤਿਗੁਰੂ ਨੇ ਆਪਣੀ ਕਲਮ ਨਾਲ ਇਹਨਾਂ ਦੋਨਾਂ ਭਰਾਵਾਂ ਨੂੰ ਇੱਕ ਹੁਕਮਨਾਮਾ ਲੈ ਕੇ ਦਿੱਤਾ। ਉਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਐਤਵਾਰ ਤੋਂ ਪਹਿਲੇ ਤੇ ਪਰਸੋਂ ਤੋਂ ਹਜ਼ੂਰ ਦੇ ਪੁਰਬ ਤੋਂ ਹੀ ਆਪਾਂ ਵਾਚਣਾ ਆਰੰਭ ਕਰਾਂਗੇ। ਜਿਹੜੇ ਅਗਲੇ ਵਿਸ਼ੇਸ਼ ਦੀਵਾਨ ਜਿਤਨੇ ਵੀ ਆਉਣਗੇ ਉਸ ਤਰ੍ਹਾਂ ਦਾ ਤੇ ਕਲਗੀ ਵਾਲੇ ਕੀਰਤਨ ਦੇ ਗੀਤ ਗਾਏ ਜਾਣ, ਉਹਦੀ ਸਿਫਤ ਕੀਤੀ ਜਾਏ। ਅਸੀਂ ਕੁਛ ਨਹੀਂ ਦਾਤਾ ਤੈਨੂੰ ਸਮਰਪਿਤ ਕਰ ਸਕਦੇ, ਅਸੀਂ ਤਾਂ ਤੇਰੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲੈਣ ਤੋਂ ਵੀ ਸੰਕੋਚ ਪੈ ਕਰਦੇ ਨੇ ਸੰਸਾਰ ਦੇ ਲੋਕ, ਪਰ ਤੂੰ ਤਾਂ ਸਾਡੀ ਝੋਲੀ ਵਿੱਚ ਕਿਹੜੀ ਚੀਜ਼ ਜਿਹੜੀ ਨਹੀਂ ਪਾ ਕੇ ਗਿਆ। ਪਿਤਾ ਪੁੱਤਰ ਪਰਿਵਾਰ ਬਾਣੀ ਅੰਮ੍ਰਿਤ ਦੀ ਦਾਤ ਬਾਣਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੇਵਲ ਉਹਦੇ ਗੀਤ ਗਾ ਉਹਦੀ ਸ਼ਿਫਤ ਗਾ ਉਹ ਕਰਕੇ ਹਜ਼ੂਰ ਦੇ ਚਰਨਾਂ ਦੀ ਹਾਜ਼ਰੀ ਲਵਾਵਾਂਗੇ। ਅੱਜ ਵੀ ਕੋਸ਼ਿਸ਼ ਕਰਾਂਗਾ ਕਿ ਹਜ਼ੂਰ ਦੇ ਜੀਵਨ ਦਾ ਕੋਈ ਚਰਿੱਤਰ ਅੱਜ ਦੇ ਸ਼ਲੋਕਾਂ ਨੂੰ ਕਿਤੇ ਫਿੱਟ ਬਹਿ ਗਿਆ ਤਾਂ ਸਤਿਗੁਰੂ ਕਿਰਪਾ ਕਰਨ ਕਰੋ ਮੇਰੇ ਤੇ ਬਖਸ਼ ਸਾਧ ਸੰਗਤ ਜੀ, ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਵਰਤਣੀ ਨੂੰ ਤੇ ਅਕੀਤ ਤੁਹਾਡੀ ਨਾਲ ਕੰਮ ਚੱਲਣਾ, ਕਰੋ ਸਾਧ ਸੰਗਤ ਕਿਰਪਾ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਦੇ ਸ਼ਲੋਕ ਨੰਬਰ 38 ਔਰ 39 ਦਾ ਵੀ ਸਬਜੈਕਟ ਵਿਸ਼ਾ ਇੱਕੋ ਹੀ ਸ਼ਾਇਦ ਕਿੰਨੇ ਨਰ ਚਾਹਤ ਤੱਕ ਔਰ ਸੰਖੇਪ ਦੇ ਅਖਰੀ ਅਰਥ ਕਰ ਲਈ। ਨਰ ਚਾਹਤ ਕੱਚ ਔਰ ਮਨੁੱਖ ਆਪਣੇ ਮਨ ਦੇ ਅੰਦਰ ਕੁਝ ਹੋਰ ਕਰਨਾ ਚਾਹੁੰਦਾ, ਕੁਝ ਸੋਚਦਾ, ਪਰ ਸ਼ਾਇਦ ਕਿੰਨੇ ਗੱਲ ਯਾਦ ਰੱਖੀ, ਜੋ ਕੁਝ ਤੂੰ ਸੋਚਣਾ ਉਹ ਹੋਣਾ ਨਹੀਂ। ਤੂੰ ਕੇਵਲ ਸੋਚ ਸਕਣਾ, ਤੂੰ ਕੇਵਲ ਸੁਰਮੇ ਬਣਾ ਸਕਣਾ, ਤੂੰ ਕੇਵਲ ਆਪਣੀ ਅੰਦਰ ਹਵਾ ਦੇ ਮਹੱਲ ਤਿਆਰ ਕਰ ਸਕਣਾ, ਪਰ ਯਾਦ ਰੱਖੀ ਹੋਣਾ ਉਹ ਕੁਝ ਜੋ ਕੁਝ ਮਾਲਕ ਹੁੰਦਾ ਹੋ। ਨਰ ਚਾਹਤ ਤੱਕ ਔਰ ਮਨੁੱਖ ਕੁਝ ਹੋਰ ਚਾਹੁੰਦਾ ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਔਰਾ ਕੀ ਔਰਾ ਭਾਈ, ਪਰ ਜੋ ਕੁਝ ਸੋਚਿਆ ਨੀ ਵਾਹਿਗੁਰੂ ਨੇ ਉਹ ਕੁਝ ਕਰ ਦਿੱਤਾ ਤੇ ਜੋ ਕੁਝ ਸੋਚਿਆ ਉਹ ਕੁਝ ਹੋਇਆ ਹੀ ਨਹੀਂ। ਨਰ ਚਾਹਤ ਤੱਕ ਔਰਾ ਕੀ ਔਰਾ ਭਾਈ, ਸਾਹਿਬ ਕਹਿੰਦੇ ਚਿਤਵਤ ਰਹੋ ਗੌਰ, ਮਨ ਵਿੱਚ ਤਾਂ ਲੋਕਾਂ ਨੂੰ ਸੱਜਣ ਦੀ ਕੋਸ਼ਿਸ਼ ਕਰਦਾ ਰਹੇ ਪਰ ਨਾਨਕ ਫਾਂਸੀ ਗੱਲ ਭਰੀ, ਲੋਕਾਂ ਨੂੰ ਸੱਜਣ ਵਾਲਾ ਜਿਹੜਾ ਆਪਣੇ ਗਲੇ ਵਿੱਚ ਸਫਾਈ ਪਵਾ ਬੈਠਾ। ਹਜ਼ੂਰ ਅਗਲਾ ਵਚਨ ਕਰਦੇ ਨੇ, ਇਸ ਦੁਨੀਆਂ ਵਿੱਚ ਹਰ ਬੰਦਾ ਸੁੱਖ ਮੰਗਦਾ, ਕਦੀ ਕਿਸੇ ਨੇ ਦੁੱਖ ਮੰਗਿਆ ਨਹੀਂ, ਪਰ ਚੇਤੇ ਰੱਖਣਾ ਇਹ ਬਿਨਾਂ ਮੰਗਣ ਤੋਂ ਵੀ ਘਰ ਆ ਜਾਂਦਾ। ਸਾਹਿਬ ਕਹਿਣ ਲੱਗੇ ਸੁੱਖ ਤੋਂ ਮੰਗਦਾ ਸਭ ਤੋਂ, ਸੁੱਖ ਨਾ ਮੰਗਦਾ ਕੋਈ ਮਨੁੱਖ। ਸੰਸਾਰ ਅੰਦਰ ਸੁੱਖ ਜਿਹੜੇ ਨੇ ਅਨੇਕਾਂ ਲੋਕ ਤਾਂ ਮੰਗਦੇ ਨੇ, ਪਰ ਪਿਆਰਿਓ ਦੁੱਖ ਕਦੀ ਕਿਸੇ ਵੀ ਮੰਗਿਆ। ਤੇ ਹਜ਼ੂਰ ਨੇ ਦੂਜੇ ਸ਼ਲੋਕ ਵਿੱਚ ਕਿਹਾ, ਯਤਨ ਬਹੁਤ ਸੁੱਖ ਕੇ ਕੀਏ, ਸੁੱਖ ਤੋਂ ਕਿਉਂ ਨਾ ਕੋਏ। ਕਹਿਣ ਲੱਗੇ ਸਭ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਸੁੱਖ ਵਾਸਤੇ ਯਤਨ ਕੀਤੇ ਪਰ ਸੁੱਖ ਮਿਲਿਆ ਨਹੀਂ, ਸੁੱਖ ਲਈ ਯਤਨ ਨਹੀਂ ਕੀਤਾ ਸੁੱਖ ਮਿਲ ਗਿਆ। ਹਜ਼ੂਰ ਕਹਿੰਦੇ ਹੋਣਾ ਉਹ ਕੁਝ ਜੋ ਹਰੀ ਹੁਕਮਦਾ। ਸਾਧ ਸੰਗਤ ਸਾਡੀ ਸੋਚ ਸੀਮਤ ਹੈ, ਅਸੀਂ ਕਿਸੇ ਦਾਇਰੇ ਵਿੱਚ ਹਾਂ, ਅਸੀਂ ਸੀਮਤ ਸਮੇਂ ਦੇ ਅਧੀਨ ਹਾਂ। ਅੱਜ ਜਨਮ ਹੋਇਆ, ਕੱਲ ਮੈਂ ਅਰਥ ਕੀਤੀ ਸੀ ਜਨਮ ਤੋਂ ਬਾਅਦ ਬਚਪਨ ਹੈ, ਬਚਪਨ ਦਾ ਵੀ ਕੁਝ ਸਮਾਂ ਨਿਮਤੇ ਨਿਸ਼ਚਿਤ ਹੈ, ਬਚਪਨ ਤੋਂ ਬਾਅਦ ਜਵਾਨੀ ਹੈ ਉਹ ਵੀ ਕੁਝ ਸਮੇਂ ਦੇ ਅਧੀਨ ਹੈ, ਕੁਝ ਸਾਲ ਨੇ। ਜਵਾਨੀ ਤੋਂ ਬਾਅਦ ਬੁਢੇਪਾ ਹੈ ਉਹ ਵੀ ਸਮੇਂ ਦੇ ਅਧੀਨ ਹੈ, ਤੇ ਬੁਢੇਪੇ ਤੋਂ ਬਾਅਦ ਮੌਤ ਹੈ, ਉਹ ਵੀ ਸਮਾਂ ਮੌਤ ਬਣ ਜਾਂਦਾ ਹੈ। ਸਾਡੀ ਸੋਚ ਸਮੇਂ ਦੇ ਅਧੀਨ ਹੈ, ਸਾਡੀ ਉਮਰ ਸਮੇਂ ਦੇ ਅਧੀਨ ਹੈ, ਸਾਡੇ ਕੰਮ ਸਮੇਂ ਦੇ ਅਧੀਨ ਹੈ, ਸਾਡੀ ਹਰ ਕਿਰਤ ਜਿਹੜੀ ਹੈ ਉਹ ਕਾਲ ਦੇ ਅਧੀਨ ਹੈ। ਪਰ ਯਾਦ ਰੱਖਣਾ ਜਿਹੜਾ ਆਪ ਕਾਲ ਵਿੱਚ ਰਹਿਣ ਵਾਲਾ ਹੈ ਇਹਦੀ ਹਰ ਸੋਚ ਪੂਰੀ ਨਹੀਂ ਹੋਣੀ, ਸੋਚ ਤਾਂ ਕੇਵਲ ਉਹਦੀ ਪੂਰੀ ਹੋਣੀ ਹੈ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਸਾਹਿਬ ਕਹਿੰਦੇ ਨਾ ਚਾਹਤ ਕੱਚ ਔਰ, ਮਨੁੱਖ ਕੁਝ ਜਾਂਦਾ ਤੇ ਹੋ ਕੁਝ ਜਾਂਦਾ। ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਕਬੀਰ ਜੋ ਮੈਂ ਜਿਸਮੋਂ ਨਾ ਕਰੇ
ਸਾਹਿਬ ਕਹਿੰਦੇ ਨੇ ਜੋ ਕੁਝ ਮੈਂ ਚੇਤੇ ਕਰਨਾ ਕਿ ਆਹ ਕੁਝ ਹੋ ਜਾਏ, ਪਰ ਕਹਿੰਦੇ ਮੇਰੇ ਚੇਤੇ ਕਰਨ ਦੇ ਨਾਲ ਉਹ ਹੋਣਾ ਨਹੀਂ। ਕਹਿਣ ਲੱਗੇ ਕਿਆ ਮੇਰਾ ਕਿਸਵਾ ਹੋਏ? ਕਹਿਣ ਲੱਗੇ ਵਾਹਿਗੁਰੂ ਜੋ ਕੁਝ ਆਪਣੇ ਮਨ ਵਿੱਚ ਸੋਚਦਾ ਆਪਣਾ ਕੀਤਾ ਹਰ ਕਰੇ, ਜੋ ਮੇਰਾ ਚੇਤਨਾ ਹੋਏ, ਜੋ ਕੁਝ ਮੇਰੇ ਚਿੱਤ ਚੇਤੇ ਵੀ ਨਹੀਂ, ਮੇਰਾ ਉਹ ਕਰਤਾ ਪੁਰਖ ਵਾਹਿਗੁਰੂ ਸੰਸਾਰ ਵਿੱਚ ਕਰਕੇ ਦਿਖਾ ਦਿੰਦਾ। ਜੋ ਅਸੀਂ ਸੋਚਦੇ ਨਹੀਂ ਮਾਲਕ ਉਹ ਕਰ ਦਿੰਦਾ। ਐਸੇ ਇੱਕ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਭਾਵੇਂ ਅਸ਼ਟਪਦੀ ਦਾ ਬਚਨ ਹੈ। ਸਾਹਿਬ ਕਹਿੰਦੇ ਕਦੀ ਮਨੁੱਖ ਸੋਚਦਾ ਨਹੀਂ ਜੋ ਕੁਝ ਉਹਦੇ ਨਾਲ ਵਾਪਰ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਨਾ ਮੱਛੀ ਨੂੰ ਅੱਖ ਦੀ ਚੰਚਲ, ਅੱਖ ਦੀ ਸੋਹਣੀ ਤੇ ਅੱਖ ਦੀ ਸਿਆਣੀ ਮੰਨੇ। ਕਹਿੰਦੇ ਜਿਹੜੀ ਅੱਖ ਦੀ ਸੋਹਣੀ ਸਿਆਣੀ ਤੇ ਚੰਚਲ ਮੱਛੀ ਏ, ਕਦੀ ਇਹਨੇ ਵੀ ਸੋਚਿਆ ਨਹੀਂ ਹੁੰਦਾ ਕਿ ਮੇਰੇ ਗਲੇ ਵਿੱਚ ਵੀ ਕੋਈ ਫੰਦਾ ਪਾਉਣ ਵਾਲਾ ਹੈ, ਮੈਨੂੰ ਵੀ ਕੋਈ ਜਾਲ ਵਿੱਚ ਲਪੇਟਣ ਵਾਲਾ ਹੈ। ਸਾਹਿਬ ਕਹਿੰਦੇ ਦੇਖ ਪਾਣੀ ਮੱਛੀ ਪਾਣੀ ਵਿੱਚ ਰਹਿ ਰਹੀ ਏ, ਚੰਚਲ ਏ, ਸਿਆਣੀ ਏ, ਸੁੰਦਰ ਏ, ਪਰ ਕਹਿੰਦੇ ਉਹ ਸਮੁੰਦਰ ਵਿੱਚ ਰਹਿੰਦਿਆਂ ਸਮੁੰਦਰ ਦੀ ਸਾਰ ਨਹੀਂ ਜਾਣਦੀ ਕਿ ਪਾਣੀ ਕਿੰਨਾ ਕੁ ਡੂੰਘਾ, ਕਿੰਨੀ ਕੁ ਮੇਰੀ ਹਿਫਾਜ਼ਤ ਕਰ ਸਕਦਾ। ਪਰ ਕਹਿਣ ਲੱਗੇ ਭੋਲੀ ਮੱਛੀ ਤੇਰੀ ਸਿਆਣਪ ਧਰੀ ਧਰਾਈ ਰਹਿ ਗਈ ਜਦੋਂ ਤੈਨੂੰ ਜਾਲ ਵਿੱਚ ਨਸ਼ੇਰੇ ਨੇ ਲਪੇਟ ਲਿਆ। ਕਹਿਣ ਲੱਗੇ ਹਜ਼ੂਰ ਜਿਵੇਂ ਮੱਛੀ ਨੂੰ ਚਿੱਤ ਚੇਤਾ ਨਹੀਂ ਕਿ ਅੱਜ ਮੈਨੂੰ ਮਾਛੀ ਨੇ ਮਛੇਰੇ ਨੇ ਪਕੜ ਕੇ ਲੈ ਜਾਣਾ, ਇਸੇ ਤਰ੍ਹਾਂ ਬੰਦਿਆ ਸੰਸਾਰ ਵਿੱਚ ਤੇਰੇ ਨਾਲ ਵੀ ਪਤਾ ਨਹੀਂ ਕਿੱਦਣ ਕਿਹੜਾ ਭਾਣਾ ਵਾਪਰ ਜਾਣਾ। ਤੂੰ ਮੱਛੀ ਦੀ ਤਰ੍ਹਾਂ ਖੇਡਾ ਪਿਆ ਕਰਨਾ, ਕੀ ਪਤਾ ਕਿ ਮੌਤ ਨੇ ਕਿੱਦਣ ਤੇਰੇ ਉੱਤੇ ਜਾਲ ਪਾਵੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਮੱਛਲੀ ਜਾਲ ਨਾ ਜਾਣਿਆ, ਸ੍ਰੀ ਰਾਗ ਮਹਿਲਾ ਪਹਿਲਾ, ਮੱਛਲੀ ਜਾਲ ਨਾ ਜਾਣਿਆ ਹਰ ਖਾਰਾ ਅਤਗਾਰ। ਕਹਿੰਦੇ ਸਮੁੰਦਰ ਡੂੰਘਾ ਵੀ ਸੀ, ਉਹਦਾ ਪਾਣੀ ਖਾਰਾ ਵੀ ਸੀ, ਪਰ ਮੱਛੀ ਤੈਨੂੰ ਇੰਨੀ ਸਮਝ ਨਹੀਂ ਪਈ ਕਿ ਇਹ ਪਾਣੀ ਇੰਨਾ ਡੂੰਘਾ ਸਮੁੰਦਰ ਹੈ, ਮੈਂ ਇਹਦੇ ਵਿੱਚ ਰਹਾਂ, ਇਹਦੇ ਵਿੱਚ ਡੂੰਘੇ ਰਹਿੰਦਿਆਂ ਮੈਨੂੰ ਕੋਈ ਪਕੜ ਨਹੀਂ ਸਕਦਾ। ਸਾਹਿਬ ਕਹਿੰਦੇ ਮੱਛਲੀ ਜਾਲ ਨਾ ਜਾਣਿਆ ਹਰ ਤਾਂ ਖਾਰਾ ਅਤਗਾਰ। ਸਾਹਿਬ ਕਹਿੰਦੇ ਅੱਤ ਸਿਆਣੀ ਸੋਹਣੀ, ਤੇਰੇ ਸ਼ਬਦ ਸਾਹਿਬ ਨੇ ਵਰਤੇ ਨੇ ਅੱਤ ਸਿਆਣੀ ਸੋਹਣੀ। ਕਹਿਣ ਲੱਗੇ ਆਪਸੀ ਚੰਚਲ ਏ, ਸਿਆਣੀ ਏ, ਤੇ ਇਹਦੇ ਰੂਪ ਵਿੱਚ ਇਹਦੇ ਸਰੀਰ ਦੀ ਸੁੰਦਰਤਾ ਵੀ ਬੜੀ ਏ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵੇਖਾ ਕਿ ਹੇ ਮੱਛੀ ਤੂੰ ਕਿਉਂ ਆਪਣੀ ਸਿਆਣਪ ਤੇ ਆਪਣੀ ਅਕਲ ਤੇ ਯਕੀਨ ਕਰ ਲਿਆ, ਤੇਰੀ ਅਕਲ ਨੇ ਕੰਮ ਨਹੀਂ ਦੇਣਾ, ਕਿਉਂਕਿ ਅੱਜ ਤਾਂ ਮਾਛੀ ਨੇ ਤੈਨੂੰ ਜਾਗ ਆ ਦੇ ਹਰ ਸਾਰਾ ਅਸਦਾ ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵੇਖਾ। ਤੇ ਹਜ਼ੂਰ ਅੱਗੇ ਕਹਿੰਦੇ ਕੀਤਾ ਕਾਰਨ ਪਾਕੜੀ, ਹੇ ਮੱਛੀ ਤੂੰ ਇੰਨੀ ਚੰਚਲ ਏ, ਜੇ ਡੂੰਘਾ ਸਮੁੰਦਰ ਰੱਬ ਨੇ ਦਿੱਤਾ ਸੀ ਤੂੰ ਟੁੱਪੀ ਮਾਰ ਕੇ ਡੂੰਘੀ ਨਿਕਲ ਜਾਂਦੀ, ਤੈਨੂੰ ਮੱਛੀ ਨੂੰ ਕਦੀ ਜਾਲ ਵਿੱਚ ਪਕੜਿਆ ਨਹੀਂ ਜਾ ਸਕਦਾ। ਤੂੰ ਆਪਣੇ ਰੂਪ ਦਾ, ਆਪਣੀ ਚੰਚਲਤਾ ਦਾ, ਆਪਣੀ ਸਿਆਣਪ ਦਾ ਪ੍ਰਗਟਾਵਾ ਕਰਨ ਲਈ ਪਾਣੀ ਦੇ ਕਿਨਾਰੇ ਤੇ ਆ ਗਈ ਤੇ ਤੇਰੀ ਸਿਆਣਪ ਧਰੀ ਧਰਾਈ ਰਹਿ ਗਈ ਜਦੋਂ ਕੁੰਡੀ ਲਾ ਕੇ ਜਾਂ ਜਾਲ ਪਾ ਕੇ ਮਾਛੀ ਤੈਨੂੰ ਪਕੜ ਕੇ ਜਾਂਦਾ। ਤੇ ਕੀਤਾ ਕਾਲ ਪਾਕੜੀ, ਕਾਲ ਨਾ ਸਿਰੈ, ਕਾਲ ਨਾ ਤਲੈ ਸਿਰਾ। ਤੇ ਸਾਹਿਬ ਕਹਿੰਦੇ ਭਾਈ ਦੇ ਇਉਂ ਸਿਰ ਜਾਣੋ ਕਾਲ, ਜਿਵੇਂ ਸਿਆਣੀ ਚੰਚਲ ਮੱਛੀ ਵੀ ਇੱਕ ਦਿਨ ਫਸ ਸਕਦੀ ਏ, ਮਤ ਸਮਝੀ ਮੈਂ ਆਪਦਾ ਸਿਆਣਾ ਵਾ, ਮਤ ਸਮਝੀ ਮੈਂ ਆਪਦਾ ਸੁੰਦਰ ਆ, ਮਤ ਸਮਝੀ ਮੇਰੀ ਅਕਲ ਬਣੀ ਏ ਭਾਈ ਦੇ ਇਉਂ ਸਿਰ ਜਾਣੋ ਕਾਲ, ਜੋ ਮੱਛੀ ਤਿਉਂ ਮਾਨਸਾ ਪਵੈ, ਅਚਿੰਤਾ ਜਾਲ ਨਰ ਚਾਸ ਤਚ ਔਰ ਔੜੈ ਕੀ ਔਰ। ਅਚਨਚੇਤ ਜਾਲ ਪੈ ਗਿਆ। ਹਜ਼ੂਰ ਨੇ ਬਾਣੀ ਪ੍ਰਮਾਣ ਬੜੇ ਕਮਾਲ ਦੇ ਦਿੱਤੇ ਨੇ। ਪਹਿਲਾਂ ਮੱਛੀ ਦਾ ਪ੍ਰਮਾਣ ਦਿੱਤਾ ਕਿ ਮੱਛੀ ਤੂੰ ਸਿਆਣੀ ਏ, ਚੰਚਲ ਏ, ਪਰ ਯਾਦ ਰੱਖੀ ਤੇਰੀ ਚੰਚਲਤਾ ਸਿਆਣਪ ਵੀ ਕਿਸੇ ਦਿਨ ਤੈਨੂੰ ਪਕੜਵਾ ਸਕਦੀ। ਇੱਕ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਆਉਂਦਾ, ਉਹ ਮੱਛੀ ਤੋਂ ਅੱਗੇ ਨਿਕਲੇ, ਕਹਿਣ ਲੱਗੇ ਮੱਛੀ ਤਾਂ ਕਿਨਾਰੇ ਤੇ ਆਉਂਦੀ ਏ, ਜੇ ਉਹਨੂੰ ਕਿਤੇ ਜਾਲ ਵਿੱਚ ਨਾ ਤੂੰ ਪਸਾਏ, ਕੋਈ ਕੁੰਡੀ ਨਾਲ ਨਾ ਪਕੜੇ, ਤੇ ਦਰਿਆ ਦੇ ਕਿਨਾਰੇ ਤੇ ਬਗਲਾ ਬੈਠਾ, ਤੇ ਬਗਲਾ ਵੀ ਆਪਣੇ ਅੰਦਰ ਬੜੀ ਸਿਆਣਪ ਰੱਖਦਾ। ਸਾਹਿਬ ਕਹਿੰਦੇ ਸਿਆਣੀ ਮੱਛੀ ਸਿਆਣੇ ਬਗਲੇ ਤੇ ਪਕੜ ਲਈਏ, ਪਰ ਇਹ ਬਗਲੇ ਤੂੰ ਮਤ ਮਾਨ ਕਰੀ ਕਿ ਮੈਂ ਕਿਨਾਰੇ ਤੇ ਬੈਠ ਕੇ ਕੇਵਲ ਮੱਛੀਆਂ ਦਾ ਸ਼ਿਕਾਰ ਖੇਡਣਾ, ਪਰ ਵੇਖ ਅੱਜ ਤੂੰ ਮੱਛੀਆਂ ਉਹਨਾਂ ਨੂੰ ਪਕੜਿਆ ਜਿਨ੍ਹਾਂ ਨੂੰ ਚਿੱਤ ਖਿਆਲ ਦੇ ਲਈ ਤੂੰ ਸਾਨੂੰ ਪਕੜ ਕੇ ਲੈ ਜਾਏਗਾ, ਪਰ ਬਦਲੇ ਤੈਨੂੰ ਪਕੜਨ
اپنے بال پیدا کیتا ہے تے جو کچھ تیرے چند چیتے بھی نہیں وہ تم نے وہ پانا تیرے میں وردا دے حضور نے ادارنا دیکھ کے سمجھایا جے اتنے کیا پائی رے اس جانو کار جو مرتی پیو مانتا تو اچنتا جا نہ اور بھائی اگلا بچن کیتا کہ لگے دریا کا کن ہے بگلا بابا فرید صاحب جی سینٹر تا وہ بھی بڑے اندروں چستی تا وہ بھی بڑی ہے صاحب کہ دریا کا کن ہے بگلا بیٹا کیل کرے کیل کریں دے ہنج نو ویسے ایسے ہنج دار تے ہنس تے ایسے ہنس دار تے او بگلا جدے کھنس بار ہنس بڑھ گئے چٹے نے کیل کریں دے ہنج نو اچنتے باڑ پائے تے سلاک دے کیلا بچریاں جو من چیتنا چیتے سن سو گالی رب کیا نر چاہت کچھ اور ہے کی اور ہے کری شاید کہنے جو من چیتنا چیتے سن کبھی خیال بھی نہیں تھی چیت چیتا بھی نہیں تھی چیت بگلے کا بھی شکار کچھ کرنے والا شاید کہنے گالی رب کیا واحگرو نے وہ کچھ کر دیتا جو کچھ ابھی کبھی سوچ نہیں دکھا سکتے حضور کی بانی وچوں تیجا فرمان شاید کہنے ہلکی گت میں کو جانے رب دے اندر دے پرنے نو کوئی نہیں جان سکتا تیرے پرنے تا ہے ہی کچھ نہیں گرو تیج بہادر گرو گرنتھ صاحب دا راگ بہاگڑا محلہ نواں ہر کی گت نہ کو جانے جوگی جتی تپی پچ ہارے اربوں لوگ سیانے صاحب کہنے جوگیاں نو پوچھو تپیاں نو پوچھو جتیاں نو پوچھو ستیاں نو پوچھو دانیاں نو پوچھو تے اکو گل کہن گے سجنا ہونا وہ کچھ جو کچھ مالک نے کرنا ہے تو ایویں من دے گھوڑے چڑھائی جانا ہے تیرے کرن کچھ نہیں ہونا کرن والا تا کیول ایک ہوئی صاحب کہنے ہر کی گت نہ کو جانا ہے جو کہ جتی تپی پچہارے اربوں لوگ سیانے تے ویسو کردا کیے جن میں راؤ رنگ کو کری راؤ رنگ کر ڈارے ایک چھن لگتا ہے کہ در در منگل والے شکاری نو بادشاہ بنا دیتا ہے تے جیڑا حکومت کرتا پیا جہے کو سلطنت ہے جہے کو فوجا نے ویسو ایک چھن لگتا ہے وہ گلے میں چولی پا کے در در کا بھکاری بنتا بنا دیتا ہے سر کہ ہر کی جت میں کو جانے جو کہ جتی تتی پچھارے ارب لوگ سیانے چن میں راؤ رنگ کو کری راؤ رنگ کر ڈارے رشتے پڑے رشتے در سے خالی جیڑیاں خالی تھاوا نے انہوں نے بھر دینا ہے اسے خالی تھان کا مطلب کیول سوئے نہیں یہ بھی آپ کر سکتے ہیں چیتے رکھنا بڑی بڑی رم سے سر کہ اب سمندر والی جگہ ڈوبیے پہاڑ ہو سکتا اچا ہے ویگرو ایسا بےنتی جہاں کھڈا اج خالی نے یہاں نو کل پانی نہیں بھر سکتا ہے تو جہے پانی کے بھرے سمندر نے رب ایک پہاڑ پیدا کر سکتے ریٹے بھرے بھرے تخنال ہے جی تاکو بوہارے یہ وہ بوہار ہے اس کر کے وہ گت نو کوئی جانتا ہی نہیں حضور نے جے بانی وچ کیا پڑھیا نہ چاہ کچھ اور عورت کی عورت پئی بندہ کچھ چاہتا ہے تے ہوندا کچھ جس کلگی والے کا میں سنکھیپ وچ پہلا ذکر کیتا ہے وہ دے جیون دی ایک گھٹنا یاد آئی وہ دے جیون وچ بھی کوئی منک آپ کچھ ہور کر کے گیا سی تے جدو وہ دے دربار وچ پہنچیا تے پانی کچھ ہور واپر گئے ستگرو گرو گوبند سنگھ جی آنندپور کی دھرتی سے براجمان صاحب نے اس دھرتی کو بھاگ لائے نے کہ ساتھ سنگت کبھی وہ پہاڑی راجے نے

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada to. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਪ੍ਰਭ ਦਾਤੋ ਦਾਤਾਰ ਪਰਿਉ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇ ਜੇ ਲਗ ਭੋਜਲ ਤਰਨਾ ਪ੍ਰਭ ਦਾ ਤੋ ਦਾਤਾਰ ਪਰਿਉ ਜਾ ਚੁਕੇ ਸ਼ਰਨਾ ਮਿਲੈ ਦਾਨ ਸੰਤਰੇ ਜੇ ਲਗ ਭੋਜਲ ਤਰਨਾ ਬਿਨਤ ਕਰੂੰ ਅਰਦਾਸ ਸੁਣੂੰ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਭਲੇ ਉਹ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰੇ ਕਮਾਂਗੋ ਜਨ ਨਾਨਕ ਪਿਆਸਰਾ ਸਾਧ ਸੰਗਤ ਕੀ ਧੂਰੇ ਕਮਾਂਗੋ ਜਨ ਨਾਨਕ ਪਿਆਸਰਾ ਜਾਗਦੀ ਜੋਤ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਜਬਰ ਛਤਰ ਤਖ ਦੇ ਮਾਲਕ ਜੁਗੋ ਜੁਗੋ ਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਉਹਨਾਂ ਪਵਿੱਤਰ ਆਤਮਾ ਦੀ ਯਾਦ ਵਿੱਚ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਮਹਾਂਪੁਰਖ ਦੀ ਸੰਗਤ ਪ੍ਰਾਪਤ ਹੋਈ ਔਰ ਉਸ ਸੰਗਤ ਦਾ ਰੰਗ ਉਹਨਾਂ ਤੇ ਚੜ੍ਹਿਆ ਕਿ ਉਹ ਸਿੱਖੀ ਦੇ ਉਸ ਸਰੂਪ ਦੇ ਧਾਰਨੀ ਹੋ ਕੇ ਸੰਸਾਰ ਵਿੱਚ ਵਿਚਰੇ ਔਰ ਦੂਜਿਆਂ ਲਈ ਉਹਨਾਂ ਨੇ ਪੂਰਨੇ ਪਾਏ। ਉਹਨਾਂ ਦੀ ਪਵਿੱਤਰ ਯਾਦ ਮਨਾਉਣ ਹਿੱਤ ਇਹ ਅਸਥਾਨ ਜਿਸ ਨੂੰ ਗੁਰਦੁਆਰਾ ਸੰਤ ਸ਼ਾਹ ਬੇਗ ਸਿੰਘ ਜੀ ਦੇ ਨਾਮ ਉੱਤੇ ਹੀ ਆਪਾਂ ਸਾਰੇ ਜਾਣਦੇ ਹਾਂ, ਕਿਤਬਦੇ ਹਾਂ ਅਤੇ ਉਹਦਾ ਜ਼ਿਕਰ ਕਰਦੇ ਹਾਂ। ਆਪ ਜੁੜ ਬੈਠੇ ਹੋ, ਇਕਾਗਰਤਾ ਦੀ ਦਾਤ ਬਖਸ਼ੋ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਛੋਟੀ ਉਮਰ ਵਿੱਚ ਜਿਸ ਬੱਚੇ ਕੁਲ ਅੰਗਦ ਸਿੰਘ ਨੇ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਰਾਹੀਂ ਇਹ ਗੱਲ ਦਰਸਾਉਣ ਦਾ, ਸਮਝਾਉਣ ਦਾ, ਦ੍ਰਿੜਾਉਣ ਦਾ ਯਤਨ ਕੀਤਾ ਕਿ ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਜਾਂਦੇ ਹਨ ਉਹਨਾਂ ਦੀ ਸ਼ੋਭਾ, ਉਹਨਾਂ ਦੀ ਕੀਰਤੀ ਕਿਤਨੀ ਵੱਧ ਜਾਂਦੀ ਹੈ ਕਿ ਸਾਰੇ ਸੰਸਾਰ ਦੇ ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ। ਸੱਚਮੁੱਚ ਗੁਰੂ ਦੇ ਘਰ ਦੀ ਇਹ ਪਾਰਸ ਕਲਾ ਹੈ, ਜੇ ਕੋਈ ਗੁਰੂ ਨਾਲ ਛੂ ਜਾਏ ਤੇ ਫਿਰ ਉਸਦਾ ਜੀਵਨ ਕੱਚੋ ਕੰਚਨ ਭਇਓ, ਕੱਚੋ ਕੰਚਨ ਭਇਓ ਸ਼ਬਦ ਗੁਰ ਸਾਹਮਣੇ ਸੁਣਿਓ, ਦਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਤੋ ਬੱਚੇ ਕੁਲ ਅੰਗਦ ਸਿੰਘ ਦਾ ਕੀਰਤਨ, ਉਹਦੀ ਰਚਨਾ ਤੋਂ ਗੁਰਬਾਣੀ ਦਾ ਕੀਰਤਨ ਸੱਚਮੁੱਚ ਇਸ ਗੱਲ ਨੂੰ ਪ੍ਰਗਟ ਕਰ ਰਿਹਾ ਸੀ ਕਿ ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਜਿਹੜਾ ਬੱਚਾ ਅੱਜ ਇੰਨੀ ਛੋਟੀ ਉਮਰ ਵਿੱਚ ਇੰਨਾ ਭਿੱਜ ਕੇ ਗੁਰਬਾਣੀ ਦਾ ਕੀਰਤਨ ਕਰ ਰਿਹਾ, ਆਉਣ ਵਾਲੇ ਸਮੇਂ ਵਿੱਚ ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਕਬੀਰ ਜੀ ਦੇ ਉਸ ਬਚਨ ਮੁਤਾਬਕ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਵ ਹੈ ਓੜ, ਹੀਰਾ ਕਿਸਕਾ ਬਾਪੁਰਾ ਪੁਜੈ ਨ ਰਤਨ ਕਰੋੜ। ਕਬੀਰ ਜੀ ਕਹਿੰਦੇ ਨੇ ਜਿਹੋ ਜਿਹੀ ਪੇੜ ਤੇ ਮੁੱਢ ਤੋਂ ਸ਼ੁਰੂਆਤ ਹੋਇਆ, ਜੇ ਇਸੇ ਤਰ੍ਹਾਂ ਓੜ ਅਖੀਰ ਤੱਕ ਨਿਭ ਜਾਏ ਤਾਂ ਹੀਰਾ ਕਿਸਕਾ ਬਾਪੁਰਾ ਪੁਜੈ ਨ ਰਤਨ ਕਰੋੜ। ਜਦੋਂ ਸਰ ਰਜਿੰਦਰ ਸਿੰਘ ਜੀ ਬੱਚੇ ਕੋਲ ਅੰਗਦ ਸਿੰਘ ਬਾਰੇ ਥੋੜਾ ਜਿਹਾ ਦਰਸਾ ਰਹੇ ਸਨ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ, ਬਿਲਕੁਲ ਇਹੀ ਉਮਰ ਜਦੋਂ ਸੰਤ ਤੇਜਾ ਸਿੰਘ ਜੀ ਮਹਾਰਾਜ ਮੇਰੇ ਵਰਗੇ ਗਰੀਬ ਪਰਿਵਾਰ ਦੇ ਬੱਚੇ ਨੂੰ ਘਰੋਂ ਆ ਕੇ ਲੈ ਗਏ। ਉਹ ਵੀ ਇੱਕ ਬਿਰਧ ਸੀ, ਇੱਕ ਸਬੱਬ ਬਣਿਆ ਸੀ ਤੇ ਮੈਂ 11 ਸਾਲਾਂ ਦੀ ਉਮਰ ਵਿੱਚ ਨਾਨਕਸਰ ਕੀਮਾ ਸੰਤ ਮਹਾਰਾਜ ਵੱਲੋਂ ਕਲਗੀਧਰ ਮਿਸ਼ਨਰੀ ਕਾਲਜ ਜਿਸ ਦਾ ਆਰੰਭ ਕੀਤਾ ਗਿਆ ਉਹਦਾ ਦਾਸ ਇੱਕ ਤਰ੍ਹਾਂ ਪਹਿਲਾ ਵਿਦਿਆਰਥੀ। ਤੋ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਸੀ ਤੇ ਸੱਚਮੁੱਚ ਮੈਨੂੰ ਰਿਸਕ ਵੀ ਆ ਰਿਹਾ, ਜਿਵੇਂ ਬੱਚੇ ਦੇ ਅੰਦਰ ਇਹ ਗੁਣ ਹਨ ਸੰਤ ਮਹਾਰਾਜ ਦੀ ਉਸ ਪਿਆਰ ਭਰੀ ਛੋਹ ਦੇ ਨਾਲ ਉਹ ਸਾਰੀਆਂ ਦਾਤਾਂ ਉਹਨਾਂ ਨੇ ਸਹਿਜ ਸੁਭਾਏ ਗੁਰਬਾਣੀ ਨਾਲ ਜੋੜਨਾ, ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਢਾਲਣਾ ਉਹਨਾਂ 3 ਸਾਲਾਂ ਦੇ ਸਮੇਂ ਵਿੱਚ ਸਿਖਾਇਆ। ਤੋ ਮੈਂ ਗੁਰੂ ਅੱਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਬੱਚੇ ਅੱਜ ਜੇ ਗੁਰੂ ਦੇ ਰਾਹ ਤੇ ਤੁਰ ਪੈਣ ਤਾਂ ਗੁਰੂ ਪੰਥ ਨੂੰ ਇਹੋ ਜਿਹੇ ਬੱਚਿਆਂ 'ਤੇ ਬੜਾ ਮਾਣ ਹੈ, ਬੜਾ ਤਾਣ ਹੈ ਤੇ ਅਸੀਂ ਸਾਰੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਇਸ ਬੱਚੇ ਨੂੰ ਇਸੇ ਤਰ੍ਹਾਂ ਲਗਨ ਪੈ ਭਗਤੀ ਅਤੇ ਨਿਮਰਤਾ ਨਿਸ਼ਕਾਮਤਾ ਦੀ ਦਾਤ ਬਖਸ਼ਿਸ਼ ਕਰ। ਹੁਣ ਮੈਂ ਆਪਣੇ ਪ੍ਰਕਰਨ ਵੱਲ ਆਉਣਾ ਚਾਹਾਂਗਾ ਕਿ ਅੱਜ ਦਾ ਇਸ ਸਮਾਗਮ ਦਾ ਸਬਜੈਕਟ ਕੀ ਹੋਵੇਗਾ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਅਸੀਂ ਗੁਰੂ ਕੋਲ ਆਉਂਦੇ ਹਾਂ ਤੇ ਗੁਰੂ ਕੋਲ ਆ ਕੇ ਅਸੀਂ ਇੱਕ ਬੇਨਤੀ ਕਰ, ਕਿਉਂਕਿ ਸਿੱਖ ਤੇ ਗੁਰੂ ਦਾ ਰਿਸ਼ਤਾ ਜਿਹੜਾ ਇਹ ਬੜਾ ਪਵਿੱਤਰ ਰਿਸ਼ਤਾ ਹੈ। ਭਾਵੇਂ ਅਸੀਂ ਰੋਜ਼ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲੇਰੇ, ਗੁਰਬਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖ ਕੇ ਬੰਧਨ ਕਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਤੋ ਜਿਸ ਸ਼ਬਦ ਦੀ ਮੈਂ ਟੇਕ ਲਈ ਹੈ, ਇਹ ਸ਼ਬਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖ ਦਾ ਇਹ ਬਾਹਰ ਬੈਠੇ ਸੱਜਣਾਂ ਨੂੰ ਬੇਨਤੀ ਕਰਾਂਗਾ ਕਿ ਉਹ ਜੇ ਵਿਚਾਰ ਵਟਾਂਦਰਾ ਕਰਨਾ ਹੀ ਹੈ ਤੇ ਇਸ ਤਰ੍ਹਾਂ ਕਰਨ ਕਿ ਅੰਦਰ ਬੈਠੀ ਸੰਗਤ ਦੇ ਟਿਕਾਓ ਵਿੱਚ ਵਿਘਨ ਨਾ ਪਵੇ, ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ। ਸੁਰਤੀ ਜੁੜਦੀ ਨਹੀਂ ਜਦੋਂ ਤੀਕਰ ਅਸੀਂ ਸੁਰਤੀ ਜੋੜਨ ਦੀ ਭਾਵਨਾ ਨਾਲ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਨਾ ਕਰੀਏ। ਫਿਰ ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹ। ਮੇਰੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚੀ, ਮੈਂ ਆਸ ਕਰਾਂਗਾ ਸੰਗਤ ਵਿੱਚੋਂ ਕੋਈ ਜਾ ਕੇ ਹੱਥ ਜੋੜ ਕੇ ਸਮਝਾਵੇ। ਜੇ ਬੱਚਿਆਂ ਨੂੰ ਕੁਝ ਉਪਦੇਸ਼ ਕਰਨਾ ਸਮਝਾਉਣਾ ਥੋੜਾ ਜਿਹਾ ਸਾਈਡ ਤੇ ਸੰਕੋਚਵੇਂ ਸ਼ਬਦਾਂ ਵਿੱਚ ਕਰ ਲਿਆ ਜਾਏ ਤਾਂ ਜੋ ਇਸ ਟਿਕਾਓ ਵਿੱਚ ਵਿਘਨ ਨਾ ਪਵੇ। ਤੋ ਮੈਂ ਬੇਨਤੀ ਕਰ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖ ਦਾ ਤੇ ਗੁਰੂ ਦਾ ਸੰਵਾਦ। ਸੰਵਾਦ ਦਾ ਮਤਲਬ ਹੈ ਜੋ ਸਿੱਖ ਜਿਸ ਭਾਵਨਾ ਨਾਲ ਗੁਰੂ ਦੀ ਸ਼ਰਨ ਵਿੱਚ ਆਉਂਦਾ ਉਹ ਕਿਵੇਂ ਆਵੇ ਤੇ ਕਿਵੇਂ ਗੁਰੂ ਨੂੰ ਬੇਨਤੀ ਕਰੇ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਸੁਣਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਸੁਣਮੀਤਾ ਗੁਰੂ ਮਿੱਤਰ ਨੂੰ ਇਉਂ ਬੇਨਤੀ ਕਰਨੀ, ਹੇ ਮੇਰੇ ਮਿੱਤਰ, ਕਿਉਂਕਿ ਗੁਰੂ ਤੋਂ ਵੱਧ ਸਾਡਾ ਕੋਈ ਮਿੱਤਰ ਨਹੀਂ। ਮਿੱਤਰ ਕਹੋ, ਸੱਜਣ ਕਹੋ, ਜਿਹੜਾ ਸਾਡੇ ਲਈ ਭਲਾ ਸੋਚੇ ਭਲਾ ਕਰੇ ਉਹ ਸੱਜਣ ਹੈ। ਤੇ ਗੁਰੂ ਤੋਂ ਵੱਧ ਸਿੱਖ ਦਾ ਹੋਰ ਕੋਈ ਹਮਦਰਦ ਨਹੀਂ, ਕਿਉਂਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲੇਰੇ, ਗੁਰਬਚਨੀ ਹਰ ਨਾਮ ਉਚਰੇ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਜਾਚ ਵੀ ਸਿਖਾਉਂਦੇ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਗੁਰੂ ਮਿੱਤਰ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਤੇਰੀ ਚਰਨ ਧੂੜੀ ਤੋਂ ਬਲਿਹਾਰ ਜਾਂਦਾ ਹਾਂ ਔਰ ਇਹ ਮਨ ਤੇਰੇ ਹਵਾਲੇ ਕਰਦਾ। ਲੋ ਪਹਿਲੀ ਸ਼ਰਤ ਇਹ ਹੈ ਕਿ ਗੁਰਸਿੱਖ ਨੇ ਆਪਣੇ ਮਨ ਨੂੰ ਗੁਰੂ ਦੇ ਹਵਾਲੇ ਕਰ, ਕਿਉਂਕਿ ਮਨ ਦੀ ਅਵਸਥਾ ਸਵਾਰਨੀ ਗੁਰੂ ਨੇ। ਅਸੀਂ ਤੇ ਬਾਹਰ ਪਟਕ ਪਟਕ ਕੇ ਭਰਮ ਭਰਮ ਕੇ ਬਹੁਤ ਚਤਰਾਈਆਂ ਤੇ ਚਲਾਕੀਆਂ ਸਵੇਰ ਤੋਂ ਸ਼ਾਮ ਤੱਕ ਕਰਦੇ, ਪਰ ਗੁਰੂ ਅੱਗੇ ਆ ਕੇ ਬੇਨਤੀ ਕਰਨੀ ਹੈ, ਸੁਣਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਸਤਿਗੁਰੂ, ਇਹ ਮਨ ਵੀ ਤੇਰਾ ਹੈ, ਭਾਵ ਤੇਰੇ ਹਵਾਲੇ ਕੀ। ਲਓ ਜਿਹੜੇ ਇੱਥੇ ਆ ਕੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਗੇ ਉਹਨਾਂ ਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਏਗਾ। ਇਹਨੂੰ ਇਵੇਂ ਹੀ ਸਮਝੋ ਕਿ ਜਿਸ ਤਰ੍ਹਾਂ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਮਨ ਵਿੱਚ ਸਤਿਗੁਰ ਕੇ ਪਾਸ, ਜਿਹੜੀ ਵੇਚਣ ਦੀ ਗੱਲ ਕਹੀ ਹੈ ਗੁਰੂ ਨੇ, ਇਹਦਾ ਮਤਲਬ ਕੀ ਹੈ? ਜਦੋਂ ਅਸੀਂ ਕੋਈ ਵਸਤੂ ਵੇਚ ਦਿੰਦੇ ਹਾਂ, ਜਦੋਂ ਅਸੀਂ ਵਸਤੂ ਕਿਸੇ ਨੂੰ ਹੈਂਡਓਵਰ ਕਰ ਦਿੰਦੇ ਹਾਂ, ਕੀ ਫਿਰ ਸਾਡਾ ਉਹਦੇ 'ਤੇ ਹੱਕ ਰਹਿ ਜਾਂਦਾ? ਤੁਸੀਂ ਆਖੋਗੇ ਨਹੀਂ। ਕੋਈ ਚੀਜ਼ ਤੁਸੀਂ ਵੇਚਦੇ ਹੋ, ਕੋਈ ਮਕਾਨ ਵੇਚਦੇ ਹੋ, ਕੋਈ ਦੁਕਾਨ ਵੇਚਦੇ ਹੋ, ਕੋਈ ਸੌਦਾ ਵੇਚਦੇ ਹੋ, ਵੇਚਣ ਤੋਂ ਬਾਅਦ ਫਿਰ ਵੇਚਣ ਵਾਲੇ ਦਾ ਉਹਦੇ 'ਤੇ ਕੋਈ ਹੱਕ ਨਹੀਂ ਹੈ। ਇਸ ਲਈ ਗੁਰਦੇਵ ਕਹਿੰਦੇ ਨੇ, ਜੇ ਗੁਰੂ ਕੋਲੋਂ ਕੁਝ ਪ੍ਰਾਪਤ ਕਰਨਾ ਤੇ ਇਹ ਭਾਵਨਾ ਦ੍ਰਿੜ ਕਰਨੀ ਪਵੇਗੀ। ਸੁਣਮੀਤਾ ਤੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਇਹ ਸਤਿਗੁਰੂ, ਤੇਰਾ ਤੇ ਮੇਰਾ ਰਿਸ਼ਤਾ ਕੀ ਹੈ? ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤੇਰਾ ਤੇ ਮੇਰਾ ਇੱਕੋ ਹੀ ਪਿਤਾ ਹੈ, ਪਰਮੇਸ਼ੁਰ ਸਾਰਿਆਂ ਦਾ ਪਿਤਾ ਹੈ। ਸਿੱਖ ਦਾ ਵੀ ਪਿਤਾ ਹੈ, ਗੁਰੂ ਦਾ ਵੀ ਪਿਤਾ। ਇਸੇ ਲਈ ਕਿਹਾ, ਮੰਨੈ ਤਰੈ ਤਾਰੇ ਗੁਰਸਿੱਖ। ਪਹਿਲਾਂ ਗੁਰੂ ਆਪ ਮੰਨਦਾ ਹੈ ਤੇ ਤਰਦਾ, ਫਿਰ ਆਪਣੇ ਸਿੱਖਾਂ ਨੂੰ ਤਾਰਦਾ। ਇਸ ਲਈ ਪਿਤਾ ਤੇ ਸਾਰਿਆਂ ਦਾ ਇੱਕੋ ਹੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਮੇਰਾ ਤੇਰਾ ਪਿਤਾ ਤੇ ਇੱਕੋ ਹੀ ਹੈ, ਅਸੀਂ ਕੋਈ ਪਿਤਾ ਦੇ ਪੁੱਤਰ ਹਾਂ। ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਪਰ ਤੂੰ ਮੇਰਾ ਗੁਰੂ ਹੈ, ਗੁਰੂ ਹੋਣ ਦੇ ਨਾਤੇ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਜੀਓ ਹਮਾਰਾ ਬਲ ਬਲ ਜਾਸੀ। ਹੇ ਗੁਰੂ ਮਿੱਤਰ, ਮੇਰਾ ਜੀਓ, ਮੇਰੀ ਜਿੰਦ ਤੇਰੇ ਤੋਂ ਬਲਿਹਾਰ ਬਲਿਹਾਰ ਬਲਿਹਾਰ ਦਾ। ਪਰ ਮੇਰੀ ਮੰਗ ਕੀ ਹੈ? ਹਰ ਦਰਸ਼ਨ ਦੇ ਹੋ ਦਿਖਾਈ, ਮੈਨੂੰ ਹਰੀ ਦੇ ਦਰਸ਼ਨ ਕਰਾ। ਲੋ ਗੱਲ ਸ਼ੁਰੂ ਹੋ ਗਈ, ਗੱਲ ਆਰੰਭ ਹੋ ਗਈ ਕਿ ਸਿੱਖ ਤੇ ਗੁਰੂ ਦਾ ਰਿਸ਼ਤਾ ਕੀ ਹੈ ਤੇ ਸਿੱਖ ਨੇ ਗੁਰੂ ਕੋਲੋਂ ਪ੍ਰਾਪਤ ਕੀ ਕਰਨਾ। ਪਰ ਪ੍ਰਾਪਤ ਕਰਨ ਦਾ ਤਰੀਕਾ ਜੁਗਤੀ ਜੋ ਹੈ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਇਉਂ ਸਮਝਾਉਂਦੇ ਨੇ, ਸਿੱਖ ਨੇ ਆ ਕੇ ਹੋਰ ਹੋਰ ਗੱਲਾਂ ਨਹੀਂ ਮੰਗਣੀਆਂ, ਕਿਉਂਕਿ ਸਤਿਗੁਰੂ ਕਹਿੰਦੇ ਨੇ, ਮੰਮਾ ਮੰਗਣ ਹਾਰ ਇਹ ਆਨਾ, ਦੇਣ ਹਾਰ ਦੇ ਰਹੇ ਉਹ ਸੁਜਾਨਾ। ਜੋ ਦੀਨੋ ਤੋ ਇੱਕ ਹੈ ਬਾਰ, ਮਨ ਮੂਰਖ ਕਰੇ ਪੁਕਾਰ। ਜੋ ਮੰਗੇ ਤੋ ਮੰਗੇ ਬੀਆ, ਇਹ ਬੀਆ ਸ਼ਬਦ ਲਹਿੰਦੀ ਬੋਲੀ ਦਾ ਹੈ, ਮੁਲਤਾਨ ਵਾਲੇ ਬਿਆ ਕਹਿੰਦੇ। ਹੇ ਮੂਰਖ ਮਨ, ਜਦੋਂ ਤੂੰ ਗੁਰੂ ਕੋਲ ਆਉਂਦਾ ਵੀ ਹੈ ਤੇ ਹੋਰ ਹੋਰ ਚੀਜ਼ਾਂ ਮੰਗੀ ਜਾਂਦੀ। ਜੋ ਮੰਗੇ ਤੋ ਮੰਗੇ ਬੀਆ, ਜਾਂ ਤੇ ਕੁਸ਼ਲ ਨ ਕਾਹੂ ਥੀਆ। ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਅੱਜ ਤੀਕਰ ਕਿਸੇ ਨੂੰ ਸੁੱਖ ਨਹੀਂ ਹੋਇਆ, ਬਹੁਤੇ ਧਨ ਵਾਲੇ ਵੀ ਦੇਖੇ ਹਨ, ਬਹੁਤੀ ਦੌਲਤ ਵਾਲੇ ਵੀ ਦੇਖੇ ਹਨ, ਬਹੁਤ ਵੱਡੇ ਪਰਿਵਾਰਾਂ ਵਾਲੇ ਵੀ ਦੇਖੇ ਹਨ, ਉਹਨਾਂ ਚੀਜ਼ਾਂ ਵਿੱਚੋਂ ਕਿਸੇ ਨੂੰ ਸੁੱਖ ਨਹੀਂ। ਕਿਉਂਕਿ ਪਾਤਸ਼ਾਹ ਫਰਮਾਉਂਦੇ ਨੇ, ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਜੇ ਭਾਈ ਸੁੱਖ ਦੀ ਪ੍ਰਾਪਤੀ ਚਾਹੀਦੀ ਤਾਂ ਉਹ ਸਵਾਏ ਪਰਮੇਸ਼ਵਰ ਦੇ ਦੀਦਾਰ ਤੋਂ ਹੋਰ ਕਿਧਰੇ ਵੀ ਨਹੀਂ। ਇੱਥੇ ਬੜੇ ਬੜੇ ਪਦਾਰਥਾਂ ਵਾਲੇ ਵੀ ਰੋਂਦੇ ਹੀ ਤੱਕੇ ਹਨ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਗੁਰੂ ਕੋਲੋਂ ਆ ਕੇ ਜੇ ਕੁਝ ਮੰਗਣਾ ਤੇ ਇੱਕੋ ਚੀਜ਼ ਮੰਗਣਾ,

ਜੋ ਪਰਮੇਸ਼ੁਰ ਨੇ ਦੇਣਾ ਹੈ ਮੈਨੂੰ ਤੁਹਾਨੂੰ ਉਹ ਇੱਕੋ ਵਾਰੀ ਦੇ ਦਿੱਤਾ, ਜਨਮ ਤੋਂ ਲੈ ਕੇ ਮਰਨ ਤੱਕ ਦਾ ਦੇ ਦਿੱਤਾ। ਮਨ ਮੂਰਖ ਕਾਹ ਕਰੇ ਪੁਕਾਰ, ਜੋ ਮੰਗੈ ਤੋ ਮੰਗੈ ਬੀਆ, ਜਾਂ ਤੇ ਕੁਸ਼ਲ ਨ ਕਾਹੂ ਥੀਆ। ਉਹੀ ਚੀਜ਼ਾਂ ਬਾਰ ਬਾਰ ਮੰਗੀ ਜਾਣ ਜਿਹਨਾਂ ਨੂੰ ਲੈ ਕੇ ਅੱਜ ਤੀਕਰ ਕੋਈ ਸੁਖੀ ਨਹੀਂ ਹੋਇਆ। ਫਿਰ ਪਾਤਸ਼ਾਹ ਆਪ ਹੀ ਕਹਿੰਦੇ ਨੇ, ਜੇ ਤੂੰ ਨਹੀਂ ਮੰਗਣੋ ਹਟ ਸਕਦਾ, ਨਹੀਂ ਰੁਕ ਸਕਦਾ, ਫਿਰ ਮੇਰੀ ਸਲਾਹ ਮੰਨ, ਮੰਗ।

ਨਾਨਕ ਜਾਣਦੇ ਜਿਹੜੀ ਵਸਤੂ ਮੰਗਣ ਕਰਕੇ ਜਿਹੜੀ ਵਸਤੂ ਮਿਲਣ ਕਰਕੇ ਤੂੰ ਸੰਸਾਰ ਸਾਗਰ ਤੋਂ ਪਾਰ ਉਤਰ ਜਾਏਗਾ। ਆਹ ਜਿਹੜੀਆਂ ਸੰਸਾਰੀ ਚੀਜ਼ਾਂ ਮੈਂ ਤੇ ਤੁਸੀਂ ਮੰਗਦੇ ਹਾਂ ਇਹਨਾਂ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਤੇ ਤੈਨੂੰ ਪਹਿਲਾਂ ਹੀ ਦੇ ਦਿੱਤੀਆਂ ਨੇ ਉਸਨੇ। ਹਾਂ ਇਹ ਠੀਕ ਹੈ ਕਿ ਸਮੇਂ ਤੋਂ ਪਹਿਲਾਂ ਕੋਈ ਚੀਜ਼ ਨਹੀਂ ਮਿਲਦੀ। ਕਈ ਵਾਰੀ ਦੇਖਣ ਵਿੱਚ ਆਇਆ ਕਿ ਮਾਤਾ ਪਿਤਾ ਘਰੋਂ ਸੌਖੇ ਹਨ, ਸਭ ਕੁਝ ਉਹਨਾਂ ਕੋਲ ਹੈ, ਪਰ ਜੇ ਛੋਟੀ ਉਮਰ ਦਾ ਬੱਚਾ ਉਹਨਾਂ ਕੋਲੋਂ ਇਹੋ ਜਿਹੀ ਮੰਗ ਕਰੇ ਕਿ ਮੈਨੂੰ ਮੋਟਰਸਾਈਕਲ ਲੈ ਕੇ ਦਿਓ, ਮੈਨੂੰ ਕਾਰ ਲੈ ਕੇ ਦਿਓ, ਤਾਂ ਮਾਤਾ ਪਿਤਾ ਸਿਆਣੇ ਹਨ, ਉਹ ਨਹੀਂ ਲੈ ਕੇ ਦਿੰਦੇ, ਉਹ ਰੀਤ ਹੀ ਕਰਦਾ ਮੈਨੂੰ ਆਹ ਚੀਜ਼ ਨਹੀਂ ਲੈ ਕੇ ਦਿੰਦੇ, ਕਿਉਂਕਿ ਉਹ ਜਾਣਦੇ ਹਨ ਕਿ ਹਾਲੀ ਇਸਨੂੰ ਇਹ ਚੀਜ਼ ਨਹੀਂ ਚਾਹੀਦੀ। ਸੱਚਮੁੱਚ ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ, ਜਦੋਂ ਜਦੋਂ ਜਿਹੜੀ ਜਿਹੜੀ ਵਸਤੂ ਦੀ ਲੋੜ ਪਈ ਪਰਮੇਸ਼ਵਰ ਨੇ ਦਿੱਤੀ, ਪਰ ਅਸੀਂ ਕਾਲੇ ਪੈ ਜਾਂਦੇ। ਇਸ ਲਈ ਗੁਰਦੇਵ ਕਹਿੰਦੇ ਨੇ ਮੰਮਾ ਮੰਗਣ ਹਾਰ ਇਹ ਆਨਾ, ਦੀਨ ਹਾਰ ਦੇ ਰਹੇ ਉਸ ਜਾਨਾ, ਜੋ ਦੀਨੋ ਸੋਏ ਕੈ ਬਾਰ, ਮਨ ਮੂਰਖ ਕਾ ਕਰੇ ਪੁਕਾਰ। ਫਿਰ ਆਪ ਹੀ ਸਤਿਗੁਰੂ ਕਹਿੰਦੇ ਨੇ ਮੁਸ਼ਕਲ ਹੱਲ ਕਰਦੇ ਨੇ, ਜੇ ਤੂੰ ਨਹੀਂ ਮੰਗਣੋਂ ਰਹਿ ਸਕਦਾ ਤੇ ਜੋ ਮੰਗਣ ਮੰਗ ਤਾਂ ਕੈ ਮੰਗ, ਮੰਗਣ ਮੰਗ ਤਾਂ ਕੈ ਮੰਗ। ਨਾਨਕ ਜਾਣਦੇ ਪਰੈ ਪਰਾਗ, ਨਾਨਕ ਜਾਣਦੇ ਪਰੈ ਪਰਾਗ, ਤੋ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਇਹ ਹੈ ਸੁਣ ਮੀਤਾ ਤੂਰੀ ਕੋ ਬਲ ਜਾਈ, ਸੁਣ ਮੀਤਾ ਤੂਰੀ ਕੋ ਬਲ ਜਾਈ, ਸੁਣ ਮੀਤਾ। ਸੁਣਦੇ ਗਾਣੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਸੁਣਨਾ ਕਰ। ਹੇ ਗੁਰੂ ਮਿੱਤਰ ਮੇਰੀ ਬੇਨਤੀ ਸੁਣ, ਮੈਂ ਤੇਰੀ ਚਰਨ ਧੂੜੀ ਤੋਂ ਬਲਿਹਾਰ ਹਾਂ, ਔਰ ਇਹ ਮਨ ਤੇਰਾ ਭਾਈ ਹੈ। ਹੇ ਸਤਿਗੁਰੂ ਇਹ ਮਨ ਮੈਂ ਤੇਰੇ ਹਵਾਲੇ ਕਰਦਾ ਹਾਂ, ਤੇਰਾ ਮੇਰਾ ਰਿਸ਼ਤਾ ਕੀ ਹੈ

ਦੇਖੋ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਸਾਡੇ ਵਿੱਚੋਂ ਕਈ ਸ਼ਿਕਾਇਤ ਕਰਦੇ ਨੇ ਕਿ ਸਾਡਾ ਮਨ ਨਹੀਂ ਜੁੜਦਾ, ਸਾਡਾ ਮਨ ਨਹੀਂ ਟਿਕਦਾ, ਸਾਡੀ ਗੁਰੂ ਨਾਲ ਕਿਵੇਂ ਸਾਂਝ ਬਣੇ, ਤਰੀਕਾ ਦੱਸ ਰਹੇ। ਇਹ ਤਰੀਕਾ ਅਪਣਾਉਣਾ ਪਵੇਗਾ। ਮੈਂ ਤੇ ਇਸ ਤਰ੍ਹਾਂ ਹੀ ਸਮਝਿਆ ਕਿ ਜਿਵੇਂ ਬੱਚੇ ਨੂੰ ਲਿਖਣਾ ਨਹੀਂ ਆਉਂਦਾ ਤੇ ਉਸ ਨੂੰ ਪੂਰਨੇ ਪਾ ਕੇ ਦਿੱਤੇ ਜਾਂਦੇ ਹਨ। ਜਦੋਂ ਅਸੀਂ ਪੜ੍ਹਦੇ ਸੀ ਸਾਨੂੰ ਵੀ ਪੂਰਨੇ ਪਾ ਕੇ ਦਿੱਤੇ ਜਾਂਦੇ। ਮੈਨੂੰ ਅੱਜ ਤੱਕ ਯਾਦ ਹੈ ਸਾਨੂੰ ਉਸ ਵੇਲੇ ਕੋਈ ਫੱਟੀ, ਕੋਈ ਕਾਪੀ, ਕੋਈ ਇਸ ਤਰ੍ਹਾਂ ਦੀ ਚੀਜ਼ ਮੁਹੱਈਆ ਨਹੀਂ ਸੀ ਹੁੰਦੀ। ਸਾਨੂੰ ਤੇ ਸਾਡੇ ਉਸਤਾਦ ਜੀ ਕਹਿੰਦੇ ਵੀ ਲੰਗਰ ਵਿੱਚੋਂ ਸਵਾਹ ਲਿਆਓ, ਸਵਾਹ ਲਿਆ ਕੇ ਉਹਦੀ ਤਖਤੀ ਬਣਾ ਲੈਣੀ, ਇਉਂ ਕਰਕੇ ਧਰਤੀ ਤੇ ਤਖਤੀ ਬਣਾ ਲੈਣੀ, ਫਿਰ ਉਹਦੇ ਉੱਤੇ ਊੜਾ ਐੜਾ ਕੀੜੀ ਸੱਸਾ ਹਾਹਾ ਮਾਸਟਰ ਜੀ ਨੇ ਲਿਖ ਦੇਣਾ ਤੇ ਅਸੀਂ ਉਹਦੇ ਥੱਲੇ ਥੱਲੇ ਲਿਖਣਾ ਤੇ ਲਿਖਦਿਆਂ ਲਿਖਦਿਆਂ ਕਈ ਵਾਰੀ ਉਂਗਲ ਦਾ ਇਹ ਪੋਟਾ ਵੀ ਲਾਲ ਹੋ ਜਾਣਾ, ਪਰ ਜਦੋਂ ਤੀਕਰ ਅਭਿਆਸ ਕਰਦਿਆਂ ਉਹ ਲਿਖਾਈ ਸੁੰਦਰ ਬਣ ਜਾਂਦੀ ਤੇ ਫਿਰ ਮਾਸਟਰ ਜੀ ਖੁਸ਼ ਹੋ ਕੇ ਸ਼ਾਬਾਸ਼ ਕਹਿੰਦੇ। ਸੱਚਮੁੱਚ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀਵਨ ਦੇ ਉਸ ਉਦੇਸ਼ ਦੀ ਪ੍ਰਾਪਤੀ ਵਾਸਤੇ ਸਾਨੂੰ ਤਰੀਕਾ ਦੱਸ ਰਹੇ ਨੇ। ਗੁਰੂ ਨਾਲ ਇਉਂ ਬੇਨਤੀ ਕਰਨੀ, ਏਕ ਪਿਤਾ ਏਕਸ ਕੇ ਹਮ ਬਾਰਿਕ, ਏਕ ਪਿਤਾ ਏਕਸ ਕੇ ਹਮ ਬਾਰਿਕ। ਗੁਰਬਾਣੀ ਗੁਰੂ ਜੀ ਦਾ ਇਹੀ ਕਮਾਲ ਹੈ, ਜਦੋਂ ਅਸੀਂ ਧਿਆਨ ਨਾਲ ਸੁਣਦੇ ਹਾਂ, ਧਿਆਨ ਨਾਲ ਪੜ੍ਹਦੇ ਹਾਂ, ਗੁਰੂ ਨਾਲ ਰਿਸ਼ਤਾ ਜੁੜ ਜਾਂਦਾ। ਤੁਸੀਂ ਕਈ ਵਾਰੀ ਮੇਰੇ ਤੋਂ ਪਹਿਲਾਂ ਵੀ ਬੋਲਣ ਦਾ ਯਤਨ ਕਰਦੇ ਹੋ, ਪਰ ਮੈਂ ਕਹਿੰਦਾ ਨਹੀਂ, ਆਪਣੀ ਆਪਣੀ ਵਾਰੀ ਨਾਲ ਬੋਲੋਗੇ ਬੜਾ ਆਨੰਦ ਆਏਗਾ। ਇਹ ਸਾਡੇ ਲਈ ਪੂਰਨੇ ਪਾ ਕੇ ਦੱਸੇ ਹਨ ਵੀ ਗੁਰੂ ਨਾਲ ਇਉਂ ਸਾਂਝ ਜੋੜਨੀ ਹੈ, ਇਉਂ ਬੇਨਤੀ ਕਰਨੀ ਹੈ। ਇਹ

ਜਿਹੜੇ ਮੁਲਤਾਨ ਦੇ ਲੋਕ ਨੇ ਨਾ ਲਹਿੰਦੀ ਬੋਲੀ ਤੋਂ ਉਹ ਹਾਈ ਕਹਿੰਦੇ। ਤੂੰ ਕਿੱਥੇ ਗਿਆ ਹਾਈ, ਤੂੰ ਕੀ ਕਰਿੰਦਾ ਹਾਈ, ਇੱਥੇ ਵੀ ਉਹ ਹਾਈ ਹੈ, ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਗੁਰੂ ਹੈ। ਇਹ ਠੀਕ ਹੈ ਕਿ ਤੇਰਾ ਪਿਤਾ ਵੀ ਇੱਕ ਪਰਮੇਸ਼ਵਰ ਹੈ, ਮੇਰਾ ਪਿਤਾ ਵੀ ਉਹ ਪਰਮੇਸ਼ਵਰ, ਇੱਕ ਪਿਤਾ ਇੱਕ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਪਰ ਮੇਰੀ ਅਰਦਾਸ ਹੈ ਸੁਣ ਮੀਤਾ, ਹੁਣ ਗੁਰੂ ਮਿੱਤਰ, ਹੇ ਮੇਰੇ ਗੁਰੂ ਮਿੱਤਰ ਸੁਣ ਮੀਤਾ, ਜੀਓ ਹਮਾਰਾ ਬਲ ਬਲ ਜਸ, ਇਹ ਮੇਰੀ ਜਿੰਦ ਤੇਰੇ ਤੋਂ ਬਲਿਹਾਰ ਬਲਿਹਾਰ ਬਲਿਹਾਰ ਜਾ। ਮੇਰੀ ਮੰਗ ਕੀ ਹੈ, ਡਿਮਾਂਡ ਕੀ ਹੈ, ਮੈਂ ਕੀ ਚਾਹੁੰਦਾ, ਕਿਉਂ ਤੇਰੇ ਦਰ ਤੇ ਆਏ। ਹਰ ਦਰਸ਼ਨ ਦੇ ਹੋ ਦਿਖਾਈ, ਹਰ ਦਰਸ਼ਨ ਦੇ ਹੋ ਦਿਖਾਈ, ਥੋੜਾ ਜਿਹਾ ਤੁਹਾਡੇ ਮੇਰੇ ਉਚਾਰਨ ਵਿੱਚ ਅੰਤਰ ਹੈ। ਤੁਸੀਂ ਆਖੋਗੇ ਕਿ ਅਸੀਂ ਔਂਕੜ ਨੂੰ ਹੋੜਾ ਬਣਾ ਦਿੰਦੇ ਹਾਂ, ਜਦੋਂ ਕਿ ਔਂਕੜ ਲਘੂ ਮਾਤਰਾ ਹੈ, ਦੇਹ ਬਸ। ਜਦੋਂ ਦੱਦੇ ਦੀ ਲਾਂ ਲਮਕਾਓਗੇ ਔਂਕੜ ਆਪੇ ਬੋਲਿਆ ਜਾਏ, ਪਰ ਅਸੀਂ ਉਹਨੂੰ ਹੋੜਾ ਬਣਾ ਕੇ ਬੁਣ ਦੇ ਆਦੀ ਬਣ ਗਏ। ਹਰ ਦਰਸ਼ਨ ਦੇਹ ਦਿਖਾਈ, ਫਿਰ ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾਓ। ਇਹ ਪਹਿਲਾ ਪਦ ਤਥਾ ਰਹਾਓ ਦੀ ਪੰਕਤੀ, ਜਿਸ ਵਿੱਚ ਸਾਡੇ ਜੀਵਨ ਦਾ ਉਹ ਨਿਸ਼ਾਨਾ ਉਹ ਉਦੇਸ਼ ਹੈ। ਫਿਰ ਇਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਨੇ, ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ। ਗੁਰਬਾਣੀ ਬਹੁਤ ਸੌਖੀ ਹੈ, ਪਰ ਜਦੋਂ ਅਸੀਂ ਭਿੱਜ ਕੇ ਪੜ੍ਹਦੇ ਹਾਂ ਆਪਣੇ ਆਪ ਸਮਝ ਆ ਜਾਂਦਾ। ਪਾਮ ਮਲੋਵਾਂ, ਹੇ ਸਤਿਗੁਰੂ ਮੈਂ ਤੇਰੇ ਚਰਨ ਮਲਾਂ, ਮਲ ਮਲ ਧੋਵਾਂ, ਮਲ ਮਲ ਕੇ ਉਹਨਾਂ ਚਰਨਾਂ ਨੂੰ ਧੋਣਾ ਕਰ। ਤੇ ਇਹ ਮਨ ਤੈਕੂ ਦੇ ਸਾਂ, ਇਹ

ਇਹ ਤੈਕੂ ਮੈਕੂ ਇਹ ਵੀ ਲੈਂਦੀ ਬੋਲੀ ਦੇ ਸਭ ਮੁਲਤਾਨ ਵਾਲੇ ਪੋਠੋਹਾਰ ਵਾਲੇ ਵੀ ਇਹ ਅੱਖਰ ਆਮ ਵਰਤਦੇ ਨੇ ਇਹ ਮੈਂ ਤੈਕੂ ਦੇਸਾ ਇਹ ਮੈਕੂ ਦੇ ਦੇ ਹੇ ਸਤਿਗੁਰੂ ਮੇਰੇ ਤੇ ਕਿਰਪਾ ਕਰ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦੇ ਮੇਰੀ ਭਾਵਨਾ ਇਹ ਹੈ ਕਿ ਪਾਵ ਮਲੋਵਾ ਮਲ ਮਲ ਧੋਵਾ ਪਾਵ ਮਲੋਵਾ ਮਲ ਮਲ ਧੋਵਾ

ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਮੈਂ ਤੇਰੀ ਸ਼ਰਨ ਵਿੱਚ ਆਇਆ। ਪਰ ਸ਼ਰਨ ਵਿੱਚ ਆਉਣ ਵਾਲੇ ਨੂੰ ਚੁਫੇਰ ਗੜੀਆ ਨਹੀਂ ਬਣਨਾ ਚਾਹੀਦਾ, ਕਦੇ ਕਿਧਰੇ ਕਦੇ ਕਿਧਰੇ ਕਦੇ ਕਿਧਰੇ। ਅੱਜ ਸਿੱਖ ਚੁਫੇਰ ਗੜੀਆ ਬਣਿਆ, ਕਦੇ ਕਬਰਾਂ ਤੇ ਵੀ ਪਹੁੰਚ ਜਾਂਦਾ, ਕਦੇ ਪੁੱਛਾਂ ਵਾਲਿਆਂ ਕੋਲ ਵੀ ਪਹੁੰਚ ਜਾਂਦਾ, ਕਦੇ ਜੋਤੀਆਂ ਦੇ ਵੀ ਜਾ ਕੇ ਮੱਥੇ ਰਗੜਦਾ। ਨਹੀਂ ਨਹੀਂ, ਗੁਰੂ ਦੀ ਸ਼ਰਨ ਵਿੱਚ ਆਇਓ ਤੇ ਫਿਰ ਗੁਰੂ ਦੀ ਸ਼ਰਨ ਵਿੱਚ, ਤੇ ਗੁਰੂ ਕੋਲ ਇਹ ਮਨ ਦੇ ਦਿਓ ਤੇ ਗੁਰੂ ਅੱਗੇ ਜੋਦੜੀ ਕਰੋ, ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸ਼, ਮੈਨੂੰ ਐਸਾ ਉਪਦੇਸ਼ ਦਿਓ ਜਿਹਦੇ ਨਾਲ ਮੈਂ ਪ੍ਰਭੂ ਨੂੰ ਮਿਲ ਜਾਵਾਂ। ਮੈਂ ਹੁਣ ਸਤਿਗੁਰੂ ਉਪਦੇਸ਼ ਦੇਣ ਲੱਗੇ ਨੇ। ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ, ਮਤ ਕੋਈ ਆਖੇ ਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ, ਮਤ ਕੋਈ ਆਖੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨਹੀਂ। ਨਹੀਂ, ਇਹਨਾਂ ਵਰਗਾ ਕੌਣ ਸਮਝਾ ਸਕਦਾ, ਇਹਨਾਂ ਵਰਗੀ ਕੌਣ ਤਸੱਲੀ ਕਰਾ ਸਕਦਾ। ਪਰ ਅਸੀਂ ਉਸ ਰਸਤੇ ਹੀ ਨਹੀਂ ਤੁਰਦੇ, ਅਸੀਂ ਤੇ ਹੋਰ ਚੀਜ਼ਾਂ ਵੱਲ ਹੀ ਤੁਰੇ ਹੋਏ ਹਾਂ। ਗੁਰੂ ਨੇ ਆਖਿਆ ਜੇ ਤੂੰ ਸੱਚਮੁੱਚ ਪਰਮੇਸ਼ਵਰ ਨੂੰ ਮਿਲਣਾ ਲੈ ਫਿਰ ਕੰਨ ਖੋਲ ਕੇ ਸੁਣ ਲੈ। ਮਾਨ ਨਾ ਕੀਜੈ ਸ਼ਰਨ ਪਰੀਚ, ਮਾਨ ਨਾ ਕੀਜੈ ਸ਼ਰਨ ਪਰੀਚ, ਕਰੈ ਸੁਭਲਾ ਮਨਾਈਐ, ਕਰੈ ਸੁਭਲਾ ਮਨਾਈਐ, ਰੋਜ਼ ਆਪਾਂ ਜਪੁਜੀ ਸਾਹਿਬ ਪੜ੍ਹਦੇ ਹਾਂ। ਪਹਿਲੀ ਪੌੜੀ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਆਖਿਆ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਜ ਸਿਆਣਪਾਂ ਲੱਕ ਹੋਏ, ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਫਿਰ ਕੀ ਕਰੀਏ, ਕਿਵ ਸਚਿਆਰਾ ਹੋਈਐ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ। ਸਾਡੇ ਵਿੱਚ ਪਰਮੇਸ਼ਵਰ ਵਿੱਚ ਜਿਹੜੀ ਕੂੜ ਦੀ ਕੰਧ ਹੈ ਕਿਵੇਂ ਟੁੱਟੇ, ਲਓ ਉਸ ਤੇ ਤੋੜਨ ਦਾ ਤਰੀਕਾ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੇ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ,

ਇਹ ਤੁਰੋਂ ਨਾਲ ਹੀ ਲਿਖਿਆ। ਹੋਰ ਸੌਖਾ ਕਰਕੇ ਸਮਝਣਾ ਹੋਵੇ, ਜੇ ਕੋਈ ਪੁੱਤਰ ਧੀ ਚਾਹੇ ਕਿ ਮੈਂ ਮਾਤਾ ਪਿਤਾ ਦੀ ਖੁਸ਼ੀ ਲੈਣੀ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ? ਉਹਨੂੰ ਮਾਤਾ ਪਿਤਾ ਦੀ ਆਗਿਆ ਵਿੱਚ ਚੱਲਣਾ ਚਾਹੀਦਾ। ਸੱਚਮੁੱਚ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ, ਹੇ ਭਾਈ ਜੇ ਤੂੰ ਪਰਮੇਸ਼ਵਰ ਨੂੰ ਮਿਲਣਾ ਫਿਰ ਮੇਰੀ ਤੈਨੂੰ ਸਲਾਹ ਹੈ, ਮੈਂ ਤੈਨੂੰ ਉਪਦੇਸ਼ ਕਰਦਾ ਹਾਂ ਕਿ ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ। ਕਰੈ ਸੁਭਲਾ ਮਨਾਈਐ, ਕਰੈ ਸੁਭਲਾ ਮਨਾਈਐ, ਸੁਣ ਮੀਤਾ। ਫਿਰ ਗੁਰੂ ਸਾਹਿਬ ਕਹਿ ਰਹੇ, ਹੇ ਸਿੱਖ ਮਿੱਤਰ ਸੁਣ, ਮਿਲਣਾ ਰੱਬ ਨੂੰ, ਸੁਣ ਮੀਤਾ, ਜੀਓ ਪਿੰਡ ਸਭ ਤਨ ਅਰਪੀਜੈ। ਇਹ ਸਾਰੀਆਂ ਚੀਜ਼ਾਂ ਉਸੇ ਨੇ ਦਿੱਤੀਆਂ ਨੇ, ਉਹੀ ਦੇਣ ਵਾਲਾ ਹੈ, ਪਰ ਇਹਨੂੰ ਅਰਪਣ ਕਰ, ਇਹਨਾਂ ਦੀ ਪਕੜ, ਇਹਨਾਂ ਦੀ ਹੋਮੇ ਛੱਡ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ, ਜਿਵੇਂ ਆਮ ਪੁਸਤਕਾਂ ਲਿਖੀਆਂ ਜਾਂਦੀਆਂ ਨੇ ਨਾ, ਤੇ ਲਿਖਾਰੀ ਫਿਰ ਕਿਸੇ ਨਾ ਕਿਸੇ ਨੂੰ ਸਮਰਪਿਤ ਕਰਦਾ। ਕੋਈ ਆਉਂਦਾ ਮੈਂ ਸ਼ਹੀਦਾਂ ਨੂੰ ਸਮਰਪਿਤ ਕੀਤਾ, ਕੋਈ ਆਉਂਦਾ ਆਪਣੇ ਮਾਤਾ ਪਿਤਾ ਨੂੰ, ਕੋਈ ਕਿਸੇ ਨੂੰ ਸਮਰਪਿਤ ਕਰਦਾ। ਪਰ ਭਾਈ ਸਾਹਿਬ ਕਹਿੰਦੇ ਨੇ, ਆਪਣੀ ਸ਼ਾਇਦ ਕੋਈ ਅਰਪੀ ਹੈ ਤਾਂ ਉਹ ਸਮਰਪਣ ਹੋਏ, ਅੱਗੇ ਹੀ ਜੋ ਆਪ ਦੀ ਕਿੰਜੋ ਸਮਰਪਣ ਹੋਏ, ਜਿਹੜੀ ਹੈ ਹੀ ਤੁਹਾਡੀ। ਪਰ ਫਿਰ ਨਾਲ ਹੀ ਕਹਿੰਦੇ ਨੇ, ਜਿਸ ਤਰ੍ਹਾਂ ਇੱਕ ਰਾਜੇ ਨੇ ਆਪਣੇ ਸੈਰ ਕਰਨ ਵਾਸਤੇ ਇੱਕ ਬਾਗ ਲਵਾਇਆ, ਬਗੀਚਾ ਲਵਾਇਆ, ਉਸ ਬਗੀਚੇ ਦਾ ਇੱਕ ਮਾਲੀ ਰੱਖਿਆ, ਮਾਲੀ ਨੂੰ ਤਨਖਾਹ ਦਿੰਦਾ ਮਾਲਕ, ਮਾਲੀ ਉਸ ਬਗੀਚੇ ਨੂੰ ਸਵਾਰਦਾ ਸ਼ਿੰਗਾਰਦਾ, ਉਹਦੇ ਸੋਹਣੇ ਸੋਹਣੇ ਬੂਟੇ ਫੁੱਲਾਂ ਵਾਲੇ ਲਾਉਂਦਾ। ਕਦੇ ਕਦਾਈ ਮਾਲਕ ਸਮਾਂ ਕੱਢ ਕੇ ਸੈਰ ਕਰਨ ਲਈ ਆਉਂਦਾ। ਉਹ ਮਾਲੀ ਜੋ ਉਹਦਾ ਨੌਕਰ ਹੈ, ਉਹਦੇ ਬਗੀਚੇ ਵਿੱਚੋਂ ਸੋਹਣੇ ਸੋਹਣੇ ਫੁੱਲਾਂ ਦਾ ਇੱਕ ਗੁਲਦਸਤਾ ਤਿਆਰ ਕਰਕੇ ਉਸ ਮਾਲਕ ਨੂੰ ਭੇਟ ਕਰਦਾ। ਮਾਲਕ ਨੂੰ ਪਤਾ ਇਹ ਫੁੱਲ ਮੇਰੇ ਬਗੀਚੇ ਦੇ ਹਨ, ਇਹ ਮਾਲੀ ਮੇਰਾ ਨੌਕਰ ਹੈ, ਪਰ ਉਹਦੀ ਜਿਹੜੀ ਅਰਪਣ ਦੀ ਅਦਾ ਹੈ ਨਾ, ਉਹ ਫੁੱਲਾਂ ਦਾ ਗੁਲਦਸਤਾ ਅਰਪਣ ਦੀ ਅਦਾ, ਉਹਦੇ ਤੇ ਖੁਸ਼ ਹੋ ਕੇ ਫਿਰ ਉਹਨੂੰ ਇਨਾਮ ਦਿੰਦਾ। ਬਸ ਇੰਨੀ ਗੱਲ ਹੈ, ਹੈ ਤੇ ਸਭ ਕੁਝ ਉਸਦਾ ਦਿੱਤਾ ਹੋਇਆ, ਪਰ ਇਸ ਨੂੰ ਅਰਪਣ ਦੀ ਅਦਾ ਬਣਾਈਏ। ਤੇ ਉਹ ਮਹਾਰਾਜ ਦੱਸ ਰਹੇ ਨੇ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ। ਮੈਨੂੰ ਪਤਾ ਤੁਹਾਡੀ ਮੁਸ਼ਕਲ ਦਾ, ਤੁਸੀਂ ਮੀਤਾ ਜੀਓ ਬਣਾ ਦਿੰਦੇ ਹੋ। ਨਹੀਂ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀ, ਗੱਲ ਬਣ ਜਾਏਗੀ ਜਦੋਂ ਇਸ ਤਰ੍ਹਾਂ ਸਮਝ ਕੇ ਪੜਾਂਗੇ, ਗੱਲ ਬਣ ਜਾਏਗੀ। ਪਰ ਅਸੀਂ ਜੀਓ ਨੂੰ ਨਾਲ ਮੀਤਾ ਦੇ ਜੋੜ ਦਿੰਦੇ। ਨਹੀਂ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ, ਇਉਂ ਦਰਸ਼ਨ ਹਰ ਜੀਉ ਪਾਈਐ। ਬਸ ਜਦੋਂ ਇਹ ਗੁਰੂ ਦੀ ਗੱਲ ਮੰਨ ਲਈ, ਜਦੋਂ ਗੁਰੂ ਦੇ ਦੱਸੇ ਤਰੀਕੇ ਤੇ ਤੁਰ ਪਏ, ਮੈਂ ਵੀ ਤੁਰਾਂ, ਤੁਸੀਂ ਵੀ ਤੁਰੋ, ਕਿਉਂਕਿ ਸਾਰੇ ਅਸੀਂ ਗੁਰੂ ਕੇ ਸਿੱਖ। ਗੁਰੂ ਰਾਮਦਾਸ ਜੀ ਤਾਂ ਹੀ ਕਹਿੰਦੇ ਨੇ, ਪਿਆਰਿਓ ਉਦਾਸ ਨਾ ਹੋਵੋ, ਬਲਕਿ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ, ਕਿੱਥੇ ਕਮੀ ਹੈ। ਗੁਰਸਿੱਖ ਮੀਤ ਚਲੋ ਗੁਰ ਚੱਲ, ਗੁਰਸਿੱਖ ਮੀਤ ਚਲੋ ਗੁਰ ਚੱਲ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ।

ਨਾ ਜਦੋਂ ਮੈਂ ਤੇ ਤੁਸੀਂ ਗੁਰੂ ਮਹਾਰਾਜ ਦੇ ਦੱਸੇ ਹੋਏ ਤਰੀਕੇ ਨਾਲ ਚੱਲਾਂਗੇ ਫਿਰ ਪਾਤਸ਼ਾਹ ਕਹਿੰਦੇ ਨੇ ਐਸੀ ਅਵਸਥਾ ਬਣੇਗੀ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ। ਦੇਖੋ ਦੋਵੇਂ ਅੱਖਰ ਅਨੁਗ੍ਰਹਿ ਦਾ ਅਰਥ ਵੀ ਕਿਰਪਾ ਹੈ ਪ੍ਰਸਾਦ ਦਾ ਅਰਥ ਵੀ ਕਿਰਪਾ ਹੈ। ਆਖਿਆ ਫਿਰ ਜੀਵ ਜਗਿਆਸੂ ਗੁਰਸਿੱਖ ਕਹੇਗਾ ਹੁਣ ਮੇਰੇ ਤੇ ਕਿਰਪਾ ਹੋ ਗਈ ਅੱਜ ਅਸੀਂ ਕਿਰਪਾ ਨੂੰ ਹੁਜਤ ਬਣਾ ਦਿਆ ਖਿਮਾ ਕਰਨ ਜਦੋਂ ਕਿਸੇ ਨੂੰ ਪ੍ਰੇਰੋ ਭਾਈ ਅੰਮ੍ਰਿਤ ਪਾਨ ਕਰ ਜੀ ਹਾਲੀ ਸਾਡੇ ਤੇ ਕਿਰਪਾ ਨਹੀਂ ਹੋਈ ਇਹ ਹੁਜਤ ਹੈ। ਗੁਰੂ ਨੇ ਕਿਹਾ ਹੈ ਕਿ ਜਦੋਂ ਤੀਕਰ ਕੋਈ ਗੁਰੂ ਕਾ ਅੰਮ੍ਰਿਤ ਨਹੀਂ ਛਕਦਾ ਉਹ ਮੇਰਾ ਸਿੱਖ ਹੀ ਨਹੀਂ। ਅਸੀਂ ਸੁਣਦੇ ਹਾਂ ਤੇ ਫਿਰ ਕੰਨੋਂ ਘੇਸਲ ਹੋ ਕੇ ਤੁਰ ਜਾਂਦੇ ਪਤਾ ਨਹੀਂ ਕਿੰਨੀ ਕਿੰਨੀ ਉਮਰ ਬੀਤ ਗਈ। ਨਾ ਭਾਈ ਗੁਰੂ ਨੇ ਜੋ ਤਰੀਕਾ ਦੱਸਿਆ ਜੇ ਉਹਦੇ ਤੇ ਅਮਲ ਕਰਾਂਗੇ ਫਿਰ ਅਸੀਂ ਕਹਿਣ ਦੇ ਹੱਕਦਾਰ ਹੋਵਾਂਗੇ। ਜਿਵੇਂ ਮਰੀਜ਼ ਡਾਕਟਰ ਕੋਲ ਜਾਂਦਾ ਆਪਣੀ ਤਕਲੀਫ ਦੱਸਦਾ ਡਾਕਟਰ ਉਹਦੀ ਦਵਾਈ ਤਸਕੀਸ ਕਰਦਾ ਆਂਦਾ ਵੀ ਇਸ ਤਰ੍ਹਾਂ ਖਾਈ ਇਹਨਾਂ ਗੱਲਾਂ ਦਾ ਪਰਹੇਜ਼ ਕਰੀ ਫਿਰ ਉਹ ਕਹਿਣ ਦਾ ਹੱਕਦਾਰ ਹੈ ਕਿ ਡਾਕਟਰ ਸਾਹਿਬ ਮੇਰੇ ਤੇ ਕਿਰਪਾ ਹੋ ਗਈ ਮੇਰਾ ਰੋਗ ਕੱਟਿਆ ਗਿਆ। ਸੱਚਮੁੱਚ ਇਸੇ ਤਰ੍ਹਾਂ ਜਦੋਂ ਗੁਰੂ ਜੀ ਦੇ ਦੱਸੇ ਹੋਏ ਤਰੀਕੇ ਅਨੁਸਾਰ ਮੈਂ ਤੇ ਤੁਸੀਂ ਅਮਲ ਕਰਾਂਗੇ ਫਿਰ ਅਸੀਂ ਕਹਿਣ ਦੇ ਹੱਕਦਾਰ ਹੋਵਾਂਗੇ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਭਇਓ ਅਨੁਗ੍ਰਹਿ ਪ੍ਰਸਾਦ ਕਿਰਪਾ ਹੋ ਗਈ ਹੈ ਪਰ ਸੰਤਾਂ ਦੀ ਗੁਰਮੁਖਾਂ ਦੀ ਮਹਾਂਪੁਰਖਾਂ ਦੀ ਕਿਰਪਾ ਨਾਲ ਕਿਰਪਾ ਹੋਈ ਹੈ। ਇਹ ਨੁਕਤਾ ਬੜਾ ਸਮਝਣ ਵਾਲਾ ਹੈ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਸੰਤਾਂ ਦੇ ਪ੍ਰਸਾਦ ਕਿਰਪਾ ਦੇ ਨਾਲ ਹੁਣ ਕਿਰਪਾ ਹੋ ਗਈ ਹੈ ਭਾਵ ਗੁਰੂ ਦੇ ਦੱਸੇ ਰਾਹ ਤੇ ਚੱਲਣ ਨਾਲ ਗੁਰੂ ਦੀ ਕਿਰਪਾ ਹੋ ਗਈ ਹੈ। ਇਹ ਕਿਰਪਾ ਕਿਸ ਰੂਪ ਵਿੱਚ ਹੋਈ ਹੈ ਹਰ ਨਾਮਾ ਹੈ ਮੀਠਾ ਹਰ ਨਾਮਾ ਹੈ ਮੀਠਾ ਹੁਣ ਹਰੀ ਨਾਮ ਮੈਨੂੰ ਮਿੱਠਾ ਲੱਗਣ ਲੱਗ ਪਿਆ। ਪਹਿਲਾਂ ਤੇ ਤਕਲੀਫ ਬਣਦਾ ਸੀ ਮਨ ਪਰ ਹੁਣ ਇਹਨੂੰ ਰਸ ਆਉਣ ਲੱਗ ਪਿਆ ਕਿਉਂਕਿ ਗੁਰੂ ਦੇ ਕਹੇ ਅਨੁਸਾਰ ਇਹ ਰਸ ਛਾਡੇ ਉਹ ਰਸ ਆਵਾ ਇਹ ਰਸ ਛਾਡੇ ਉਹ ਰਸ ਆਵਾ ਇਹ ਰਸ ਛਾਡੇ ਉਹ ਰਸ

0: भयो अनुग्रह प्रसाद संतन के हर नामा है मीठा, पर कदे भुल के नहीं कहना ये मेरे यतन नाल। जिमें असी आम तौर से गलती कर पे, मैं सवेरे उठा, मैं नितनेम कीता, मैं आ कीता, मैं वो कीता, नहीं नहीं नहीं। जन नानक को गुर कृपा धार, जन नानक को गुर कृपा धारी जन, जन नानक को इथे गुरदे रारे नू सहारी है। नानक दास जी फरमांदे ने मेरे ते गुरु ने कृपा कीती है, और हुण ओ कृपा किस रूप च हो गई, सब अकुल निरंजन दीटा, सब अकुल निरंजन दीटा, सब हुण मैनू कुल रहत परमात्मा, माया दी कालख तो रहत परमात्मा सारिया विच नजर आउण लग पिया है। पुछो गुरु अर्जन देव पातशाह कहने, जब बिसर गई सब तात पराई, बिसर गई सब तात पराई, जब ते साध संगत मोह पाई, जब ते साध संगत मोह पाई, ना को बैरी नाही बेगाना, ना को बैरी नाही बेगाना, सगल संग हमको बन आई, सगल संग हमको बन आई, सबको मीत हम आपन कीना, सबको मीत हम आपन कीना, हम सबना के साजन, हम सबना के साजन, दूर पर आयो मन का बिरहा, दूर पर आयो मन का बिरहा, दूर पर आयो ता मेल कियो मेरे राजन, ता मेल कियो मेरे राजन, ता मेल कियो। मैं तन तन श्री गुरु ग्रंथ साहिब जी की बाणी तो बाहरों कदे कुछ नहीं कह, मेरे कई अजीज विद्यार्थी कहते ने, यानी जी असी भी कथावाचक बनना किवें बनीए, की पढ़िया करिए, केड़ी किताब पढ़ी। मैं कहना दुहाई रब दी, गुरु ग्रंथ साहिब तो बिना होर कुछ ना पढ़े। जो कुछ गुरु ग्रंथ साहिब जी दस सकते ने हो किसी पुस्तक किसी किताब च नहीं गए, एवें टकरा ना मारियो। ਇੱਥੋਂ ਸਭ ਕੁਝ ਮਿਲਦਾ ਜੇ, ਇੱਥੋਂ ਸਭ ਕੁਝ ਪ੍ਰਾਪਤ ਹੁੰਦਾ ਜੇ, ਪਰ ਪ੍ਰਾਪਤ ਕਰਨ ਦੀ ਜਾਂਚ ਗੁਰੂ ਕੋਲੋਂ ਸਿੱਖਣੀ ਪਵੇਗੀ। ਤੇ ਗੁਰੂ ਨੇ ਜਾਂਚ ਸਿਖਾ ਦਿੱਤੀ, ਬਈ ਮਨ ਨ ਕੀਜੈ ਸ਼ਰਨ ਪਰੀਜੈ, ਮਨ ਨ ਕੀਜੈ ਸ਼ਰਨ ਪਰੀਜੈ, करे सुभला मनाइए, करे सुभला मनाइए, सुन मीता जियो पिंड सब तन अर्पी जाए, इं दर्शन हर जियो पाए। फिर जदों कृपा हो जाए फिर भी ये नहीं कहना कि मैं कीता ते होया, नहीं। जन नानक को गुर कृपा धारी, जन नानक को गुर कृपा धारी, नानक को गुर सब अकुल निरंजन दीठा, सब अकुल निरंजन दीठा। ਸਮਾਂ ਹੋ ਚੁੱਕਾ ਹੈ, 5-7 ਮਿੰਟ ਵੱਧ ਹੋ ਗਏ ਨੇ। ਬਾਬੇ ਨਾਨਕ ਦੀ ਬਾਣੀ ਦੀ ਸਿੱਖਿਆ ਇੱਕੋ ਜੇ ਪਾਈ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਤੇ ਜੇ ਉਹਦੇ ਦਰਸ਼ਨ ਕਰਨੇ ਨੇ ਤੇ ਸਭ ਮੈਂ ਜੋਤ ਜੋਤ ਹੈ ਸੋਏ, ਇਸੇ ਚਾਨਣ ਸਭ ਮੈਂ ਚਾਨਣ। ਗੁਰ ਸਾਖੀ ਜੋਤ ਪ੍ਰਗਟ ਹੋਈ, ਪਰ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਕੋਲ ਅਰਜ਼ੋਈ ਕਰਕੇ, ਜਿਵੇਂ ਸ਼ਬਦ ਰਾਹੀਂ ਮੈਨੂੰ ਗੁਰੂ ਨੇ ਮਤ ਦਿੱਤੀ, ਮੈਂ ਉਵੇਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਏਕ ਪਿਤਾ ਏਕ ਕੇ ਹੰਬਾਰ ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਰਬਲ ਜਾਸੀ ਹਰ ਦਰਸ਼ਨ ਦੇਵ ਦਿਖਾਈ। ਸੁਣ ਮੀਤਾ ਧੂਰੀ ਕੋ ਭਰ ਜਾਈ ਇਹ ਮਨ ਤੇਰਾ ਭਾਈ। ਰਾਓ ਪਾਮ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈ ਕੂਦੇ ਸਨ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇਵ ਉਪਦੇਸਾਂ। ਮਾਨ ਨਾ ਕੀਜੈ ਸ਼ਰਨ ਭਰੀ ਜੈ ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜਿਉ ਪਾਈਐ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਜੀਠਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੇ, ਕਿਉਂਕਿ ਆਪ ਸਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਸਮਰਪਿਤ ਭਾਵਨਾ ਨਾਲ ਬੈਠੇ ਹੋ, ਇਸ ਲਈ ਇੰਨਾ ਟਿਕਾਓ ਬਣਿਆ, ਇੰਨੀ ਸੁਰਤ ਜੁੜੀ ਹੈ ਤੇ ਇਹਨਾਂ ਬਾਣੀ ਵਿੱਚੋਂ ਰਸ ਆਇਆ। ਫਿਰ ਵੀ ਅਰਦਾਸ ਕੋਲੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਤੇ ਅਸੀਸ ਦੇਣੀ ਕਿ ਗੁਰੂ ਪਾਤਸ਼ਾਹ ਇਸੇ ਤਰ੍ਹਾਂ ਗੁਰੂ ਸ਼ਬਦ ਨੂੰ ਵਿਚਾਰ ਕੇ ਰਿੜਕ ਕੇ ਇਹ ਗਿਆਨ ਮੈਂ ਆਪ ਵੀ ਪ੍ਰਾਪਤ ਕਰਾਂ ਤੇ ਸੰਗਤ ਵਿੱਚ ਵੀ ਵੰਡਾਂ। ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਬੋਲੇ ਸੋ ਨਿਹਾਲ। ਗਿਆਨੀ ਜੀ ਨੇ ਬਹੁਤ ਪਿਆਰੇ ਸ਼ਬਦਾਂ ਦੇ ਵਿੱਚ ਜਿਸ ਤਰ੍ਹਾਂ ਕਿ ਮਾਤਾ ਪਿਤਾ ਆਪਣੇ ਬੱਚੇ ਨੂੰ ਸੁਣਾਉਂਦੇ ਨਾ, ਉਸ ਤਰ੍ਹਾਂ ਬੱਚਿਆਂ ਨੂੰ ਸਾਨੂੰ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਦੀ ਸ਼ਬਦ ਦੀ ਵਿਆਖਿਆ ਕਰਕੇ ਬਹੁਤ ਹੀ ਸੁਚੱਜੇ ਢੰਗ ਨਾਲ ਇੱਕ ਗੂੜ ਕੇ ਨਾ ਸਾਡੇ ਅੰਦਰ ਪਾ ਦਿੱਤੀ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਜੋ ਅਸੀਂ ਸ਼ਬਦ ਸੁਣਿਆ, ਇਹਦੀ ਵਿਚਾਰ ਸੁਣੀ, ਸਾਡੇ ਹਿਰਦਿਆਂ ਵਿੱਚ ਵੱਸ ਜਾਵੇ, ਅਸੀਂ ਇਸ ਸ਼ਬਦ ਦੀ ਕਮਾਈ ਕਰ ਸਕੀਏ, ਸਾਡਾ ਇਹ ਅੱਜ ਦਾ ਪ੍ਰੋਗਰਾਮ ਲਾਇਆ ਸਫਲ ਹੋਵੇ। ਹਾਰਦਿਕ ਧੰਨਵਾਦ ਹੈ ਗਿਆਨੀ ਜੀ ਦਾ। ਕੱਲ੍ਹ ਸਵੇਰੇ 9 ਤੋਂ 10 ਵਜੇ ਤੱਕ ਅਤੇ ਕੱਲ੍ਹ ਸ਼ਾਮ ਨੂੰ ਫਿਰ ਉਹੀ ਟਾਈਮ 7:30 ਤੋਂ 8:30 ਆਪ ਜੀ ਸਾਹਿਬ ਵਿੱਚ 2 ਹਾਜ਼ਰੀਆਂ ਹੋਰ ਪੜ੍ਹਨਗੇ। ਹੁਣ ਬੇਨਤੀ ਹੈ ਸਾਡੇ ਬਹੁਤ ਹੀ ਪਿਆਰ ਵਾਲੇ ਭਾਈ ਸਾਹਿਬ ਰਜਿੰਦਰ ਸਿੰਘ ਜੀ ਫਰੀਦਾਬਾਦ ਵਾਲੇ, ਜਿਹਨੂੰ ਅਸੀਂ ਪਿਆਰ ਸਤਿਕਾਰ ਦੇ ਨਾਲ ਰਾਜੂ ਵੀਰ ਜੀ ਕਹਿੰਦੇ ਹਾਂ, ਰਜਿੰਦਰ ਸਿੰਘ ਜੀ ਆਪ ਜੀ ਦੀ ਸੇਵਾ ਦੇ ਵਿੱਚ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਰਾਜੂ ਵੀਰ ਜੀ ਦਾ ਖਾਸੀਅਤ ਹੈ ਕਿ ਹਰ ਵਕਤ ਇਹਨਾਂ ਨੂੰ ਇਸ ਸਥਾਨ ਦੇ ਨਾਲ ਪਿਆਰ ਹੈ। ਆਪ ਜਦੋਂ ਵੀ ਸਮਾਗਮ ਹੁੰਦਾ ਸਾਨੂੰ ਫੋਨ ਕਰਦੇ ਹਨ ਵੀ ਮੇਰੀ ਹਾਜ਼ਰੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਥਾਨ ਆਪਣਾ ਸਥਾਨ ਹੈ। ਸੋ ਅਸੀਂ ਕਦੇ ਕਦੇ ਟਾਈਮ ਦੇ ਸਕਦੇ ਹਾਂ, ਕਦੇ ਨਹੀਂ ਵੀ ਦੇ ਸਕਦੇ। ਸਾਡੀਆਂ ਭੁੱਲਾਂ ਨਾ ਚਿਤਾਰਨ, ਸਾਡੀਆਂ ਗੁਸਤਾਖੀਆਂ ਨੂੰ ਮਾਫ਼ ਕਰਨਗੇ ਅਤੇ ਆਪ ਜੀ ਸੇਵਾ ਦੇ ਵਿੱਚ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਰਾਹੀਂ ਆਪ ਨੂੰ ਨਿਹਾਲ ਕਰਨਗੇ। ਇਹ ਸਥਾਨ ਸੰਤ ਤਤ ਸਿੰਘ ਜੀ ਮਹਾਰਾਜ ਵਸਤੋਂ ਆਉਣ ਵਾਲਿਆਂ ਦੇ ਦਰੋਂ ਘਰੋਂ ਵਰਤ ਆਏ ਹੋਏ ਉਹਨਾਂ ਦੇ ਅਨੰਦ ਸੇਵਕ ਸੰਤ ਸ਼ਾਹ ਬੇਗ ਸਿੰਘ ਜੀ ਨੇ 1956 ਦੇ ਵਿੱਚ ਇਹ ਸਥਾਨ ਲਿਆ ਸੀ। ਇੱਥੇ ਬਿਲਡਿੰਗ ਉਡਾਈ ਅਤੇ ਜਿੱਥੇ ਇਸ ਸਥਾਨ ਦੀ ਰਜਿਸਟਰੀ ਕਰਵਾਈ, ਸਾਡੇ ਪਾਸੋਂ ਡਾਕੂਮੈਂਟ ਜਿਹੜੇ ਆਏ 1991 ਦੇ ਵਿੱਚ, ਪੜ੍ਹ ਕੇ ਹੈਰਾਨੀ ਹੋਈ। ਉਹਨਾਂ ਲਿਖਿਆ ਸੀ ਇਹ ਬਿਲਡਿੰਗ ਦਾ ਇਸ ਜਗ੍ਹਾ ਦਾ ਮਾਲਕ ਜਿਹੜਾ ਹੈ ਸਰਕਾਰੀ ਰਿਕਾਰਡ ਵਿੱਚ ਕੌਣ ਹੈ, ਸ਼ਾਹ ਬੇਗ ਸਿੰਘ ਸਨ ਆਫ ਗੁਰੂ ਗੋਬਿੰਦ ਸਿੰਘ। ਉਸ ਵਕਤ 1956 ਵਿੱਚ ਉਹਨਾਂ ਨੇ ਵਲੀਅਤ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਸਥਾਨ ਦੀ, ਅਤੇ ਕਲਗੀਧਰ ਪਾਤਸ਼ਾਹ ਦੀ ਬਰਕਤ ਨਾਲ ਇਹ ਤਪੋ ਸਥਾਨ ਗੁਰੂ ਸੰਗਤਾਂ ਦੀ ਉੱਦਮ ਸਦਕਾ ਵੱਧ ਫੁੱਲ ਰਿਹਾ ਹੈ। ਇਸ ਵਿੱਚ ਸੱਚੇ ਪਾਤਸ਼ਾਹ ਜਿਸ ਸਮਾਗਮ ਅਸੀਂ ਮਨਾ ਰਹੇ ਹਾਂ, ਸੰਗਤਾਂ ਦੇ ਸੰਗਤਾਂ ਸਹਿਯੋਗ ਦਿੰਦੀਆਂ ਹਨ, ਸਾਡੇ ਵੀਰ ਰਜਿੰਦਰ ਸਿੰਘ ਜੀ, ਰਾਜੂ ਵੀਰ ਜੀ ਸ਼ੋਭਿਤ ਹਨ, ਉਹਨਾਂ ਦੀ ਸੇਵਾ 'ਚ ਬੇਨਤੀ ਹੈ। ਇੱਕ ਘੰਟੇ ਵਾਸਤੇ ਗੁਰਬਾਣੀ ਕੀਰਤਨ ਸੰਗਤ ਨੂੰ ਨਿਹਾਲ ਕਰਨਗੇ। ਇਹ ਜੋ ਪ੍ਰੋਗਰਾਮ ਇੱਥੇ ਹੋ ਰਿਹਾ ਹੈ, ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਈ ਚੈਨਲ 'ਤੇ ਸਾਡੇ ਵਿੱਚ ਆਏ ਹਨ, ਉਹ ਪਹੁੰਚਾ ਰਹੇ ਹਨ। ਯੂਟਿਊਬ 'ਤੇ ਪ੍ਰੋਗਰਾਮ ਵੀ ਆ ਰਿਹਾ ਹੈ, ਇੰਟਰਨੈਟ 'ਤੇ ਡਾਇਰੈਕਟ ਆ ਰਿਹਾ ਹੈ। ਸਿੱਖੀ ਚੈਨਲ ਵਾਲੇ, ਕੀਰਤਨ ਪ੍ਰਧਾਨਾਂ ਵਾਲੇ, ਅੰਮ੍ਰਿਤਬਾਣੀ ਵਾਲੇ, ਬੜੂ ਨੈੱਟ ਵਾਲੇ, ਇਹ ਸਾਰੇ ਚੈਨਲ ਆਪ ਦੀ ਸੇਵਾ ਕਰ ਰਹੇ ਹਨ। ਸਾਰੇ ਵੀਰਾਂ ਦਾ ਹਾਰਦਿਕ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸੀ ਔਰ ਬਾਲਕ ਜੀ ਬਾਹੋਂ ਵਾਲਾ ਸੋ ਬਾਲਕ ਗਈ ਨਾ ਸੀ ਧਰਤੀ ਵਿੱਚ ਹੀਰੇ ਪੰਨੇ ਕੋਟਾਂ ਗੁਣ ਵੰਨ ਸਵੰਨੇ ਨੇੜੇ ਵਸੇ ਕਿਸ

ਦੀਨ ਦੁਨੀਆਂ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਜਾਗਤ ਜੋਤ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸਜ ਕਰਕੇ ਗੁਰੂ ਜਸ ਸਰਵਣ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਤੋਂ ਅਸੀਸ ਪ੍ਰਾਪਤ ਕਰੀਏ, ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਸਾਰੇ ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਜਿੱਥੇ ਕੌਮ ਦੇ ਵਡਮੁੱਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਬਾਨੀ ਔਰ ਬਹੁਤ ਹੀ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਵਿਦਿਆ ਮਾਰਤੰਡ ਬਣ ਕੇ ਬਹੁਤ ਵੱਡੀ ਸਿੱਖ ਕੌਮ ਦੀ ਵਿਦਿਅਕ ਪੱਖ ਤੋਂ ਸੇਵਾ ਕੀਤੀ, ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਔਰ ਕੌਮ ਦੇ ਪਾਵਨ ਅਸਥਾਨਾਂ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਕਰਨ ਵਾਸਤੇ ਆਪਾ ਵਾਰਿਆ, ਉਹਨਾਂ ਦਾ ਮੁਬਾਰਕ ਜਨਮਦਿਨ ਮਨਾ ਰਹੇ ਹਾਂ। ਕਿਉਂਕਿ ਇੱਕ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਉਹ ਕਹਿੰਦਾ ਗਈ ਹੋਈ ਆਜ਼ਾਦੀ ਤਾਂ ਪਰਚੇ ਆਉਂਦੀ, ਗਈ ਹੋਈ ਆਜ਼ਾਦੀ ਤਾਂ ਪਰਚੇ ਆਉਂਦੀ, ਕਦੇ ਰਹਿੰਦਾ ਗੁਲਾਮੀ ਦਾ ਪੱਖ ਹੀ ਨਹੀਂ, ਜਿਹੜੀਆਂ ਕੌਮਾਂ ਦੇ ਖੂਨ ਚੋਂ ਗਈ ਗੈਰਤ, ਉਹਨਾਂ ਕੋਲ ਸਮਝੋ ਬਚਿਆ ਕੱਖ ਵੀ ਨਹੀਂ। ਜਿਹੜੀਆਂ ਕੌਮਾਂ ਆਪਣੇ ਜਜ਼ਬੇ ਆਪਣੀ ਅਣਖ ਨੂੰ ਬਰਕਰਾਰ ਰੱਖਦੀਆਂ ਨੇ, ਉਹ ਕੌਮਾਂ ਦੁਨੀਆਂ ਦੇ ਉੱਤੇ ਨਿਰੰਤਰ ਆਪਣੀ ਹੋਂਦ ਜਿਹੜੀ ਹੈ ਉਹਨੂੰ ਬਰਕਰਾਰ ਰੱਖਦੀਆਂ ਨੇ। ਇਤਿਹਾਸ ਦੇ ਪੰਨੇ ਸਾਡੇ ਜੀਵਨ ਨੂੰ ਸੰਘਰਸ਼ਮਈ ਜਿਹੜੀ ਸੇਧ ਜਿੱਥੇ ਦਿੰਦੇ ਨੇ, ਉੱਥੇ ਸਾਨੂੰ ਸਾਡੇ ਵੱਡ ਵਡੇਰਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਅਹਿਸਾਸ ਕਰਾਉਂਦਿਆਂ ਹੋਇਆਂ ਸਾਨੂੰ ਬਹੁਤ ਵੱਡਾ ਬਾਜੂ ਬਲ ਦਿੰਦੇ ਨੇ। ਬਹੁਤ ਲੰਬੀ ਮਿਹਨਤ ਤੋਂ ਬਾਅਦ ਜਦੋਂ ਲਾਹੌਰ ਦਰਬਾਰ ਦੇ ਉੱਤੇ ਸਿੱਖ ਰਾਜ ਕਾਇਮ ਹੋਇਆ ਤੇ ਸੰਮਨ ਬੁਰਜ ਦੇ ਥੱਲੇ ਖਲੋ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀਆਂ ਨੂੰ ਦਰਾਨੀਆਂ ਨੂੰ ਇੱਕ ਚੈਲੰਜ ਕੀਤਾ ਸੀ, ਬਈ ਆਹ ਚੜ੍ਹਤ ਸਿੰਘ ਦਾ ਪੁੱਤਰ ਅੱਜ ਤੁਹਾਨੂੰ ਲਲਕਾਰ ਦਿੰਦਾ ਹੈ, ਅੱਜ ਤੋਂ ਬਾਅਦ ਤੁਸੀਂ ਹਿੰਦੁਸਤਾਨ ਦੀ ਧਰਤੀ ਨੂੰ ਲੁੱਟਣ ਵਾਸਤੇ ਨਹੀਂ ਆ ਸਕਦੇ, ਇਹਦੇ ਵਿੱਚ ਕੰਮ ਕਰਨ ਵਾਸਤੇ ਬੇਸ਼ੱਕ ਰਿਹਾਓ, ਪਰ ਤੁਸੀਂ ਇੱਥੋਂ ਦਾ ਧਨ ਦੌਲ ਤੇਜਤ ਅੱਜ ਤੋਂ ਬਾਅਦ ਆਪਣੇ ਅੱਗੇ ਲਾ ਕੇ ਨਹੀਂ ਤੁਰੋਗੇ। ਇਸ ਚੈਲੰਜ ਨੂੰ ਸਮੇਂ ਸਮੇਂ ਬਹੁਤ ਵੱਡੀਆਂ ਚੁਣੌਤੀਆਂ ਪਈਆਂ ਨੇ, ਕਿਉਂਕਿ ਕਦੇ ਵੀ ਜਿਹੜੀਆਂ ਕੌਮਾਂ ਨੇ ਉਹ ਸੰਘਰਸ਼ ਤੋਂ ਅਵੇਸਲਾ ਹੋ ਕੇ ਆਜ਼ਾਦੀ ਦਾ ਨਿੱਘ ਨਹੀਂ ਮਾਣ ਸਕਦੀਆਂ। ਸੰਘਰਸ਼ ਕੌਮਾਂ ਦੀ ਜਿੰਦ ਜਾਣ ਹੋਇਆ ਕਰਦੇ ਨੇ। ਮੁਹੰਮਦ ਅਜ਼ੀਮ ਖਾਨ ਜਿਹੜਾ ਸੀ, ਇਹਦਾ ਭਰਾ ਦੋਸਤ ਮੁਹੰਮਦ ਖਾਨ ਜਿਹਦਾ ਥੋੜ੍ਹੇ ਦਿਨ ਪਹਿਲੋਂ ਜਿਹੜਾ ਵਿਸ਼ੇਸ਼ ਜੰਗ ਸੀ ਜਮਰੌਦ ਦਾ, ਉਹਦੇ ਵਿੱਚ ਵੀ ਮੈਂ ਆਪਦੇ ਨਾਲ ਕਥਨ ਸਾਂਝੇ ਕੀਤੇ ਸਨ। ਇਹ ਪਸ਼ਾਵਰ ਦਾ ਖੁਦ ਮੁਖਤਾਰ ਗਵਰਨਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਿਯਤ ਕੀਤਾ ਹੋਇਆ ਸੀ। ਮੁਹੰਮਦ ਅਜ਼ੀਮ ਖਾਨ ਨੇ ਆਪਣੇ ਭਰਾ ਨੂੰ ਚਿੱਠੀ ਲਿਖੀ, ਕਹਿਣ ਲੱਗਾ ਮਿੱਤਰਾ, ਤੂੰ ਉਹਨਾਂ ਪੁਰਖਿਆਂ ਦੀ ਸੰਤਾਨ ਹੈ ਜਿਨ੍ਹਾਂ ਹਿੰਦੁਸਤਾਨ ਦੇ ਲੋਕਾਂ ਨੂੰ ਲੁੱਟਿਆ ਕੁੱਟਿਆ ਮਾਰਿਆ ਧਨ ਦੌਲਤ ਖੋਈ ਸਭ ਕੁਝ ਉਹਨਾਂ ਤੋਂ ਆਪਣੇ ਵੱਸ ਵਿੱਚ ਕਰਕੇ ਰੱਖਿਆ, ਤੇ ਆ ਇੰਨਾ ਬੇਅਣਖਾ ਬਣ ਗਿਆ, ਤੂੰ ਉਹਨਾਂ ਦੀ ਕਮਾਂਡ ਅਖਤਿਆਰ ਕਰ ਬੈਠਾ, ਜਾਂ ਤਾਂ ਮੇਰੇ ਨਾਲ ਲੜਨ ਵਾਸਤੇ ਤਿਆਰ ਹੋ ਜਾ, ਨਹੀਂ ਤੇ ਵਰਨਾ ਮੇਰੇ ਰਸਤੇ ਵਿੱਚੋਂ ਪਾਸੇ ਹਟ ਜਾ। ਦੋਸਤ ਮੁਹੰਮਦ ਖਾਨ ਜਿਹੜਾ ਸੀ ਕਾਇਰ ਨਿਕਲਿਆ, ਇਹ ਪਹਾੜਾਂ ਵਿੱਚ ਜਾ ਕੇ ਲੁੱਕ ਗਿਆ। ਇਹਦਾ ਭਰਾ ਮੁਹੰਮਦ ਅਜ਼ੀਮ ਖਾਨ ਜਿਹੜਾ, ਇਹਨੇ ਸਿੱਧਾ ਕਾਬਲ ਤੋਂ ਚੱਲ ਕੇ ਆਣ ਕੇ ਜਿਹੜਾ ਪਸ਼ਾਵਰ ਸੀ ਇਹਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਝੁਲਦਾ ਸੀ ਉਹ ਉਤਾਰ ਕੇ ਜਿਹੜਾ ਹੈਦਰੀ ਨਿਸ਼ਾਨ ਚਲਾ ਦਿੱਤਾ। ਅੱਜ ਵੀ ਜਿਹੜਾ ਪਸ਼ਾਵਰ ਸ਼ਹਿਰ ਹੈ ਉਹਦੇ ਚੌਂ ਬੰਨਿਆਂ ਦੇ ਉੱਤੇ ਚਾਰ ਗੇਟ ਬਣੇ ਹੋਏ ਨੇ, ਜਿਨ੍ਹਾਂ ਦੇ ਉੱਤੇ ਸਿੱਖ ਰਾਜ ਦੇ ਜਿਹੜਾ ਖੁਦ ਮੁਖਤਾਰ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਉਹਦੇ ਨਾਂ ਉਕਰੇ ਹੋਏ ਨੇ। ਬੇਸ਼ੱਕਰ ਦੁਨੀਆ ਵੰਡੀ ਜਾਂਦੀ ਹੈ, ਪਰ ਜਿਹੜੀਆਂ ਨਿਸ਼ਾਨੀਆਂ ਨੇ ਉਹ ਸਦਾ ਬਰਕਰਾਰ ਰਹਿੰਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਦੇ ਵਿੱਚ
ਕੁਝ ਸਿੱਧ ਕੇ ਜਾਂਦੀਆਂ ਨੇ। ਜਿਹੜਾ ਪਿਸ਼ਾਵਰ ਦੇ ਵਿੱਚ ਆਇਆ ਇਹਨੇ ਸਮੁੱਚਾ ਜਿਹੜਾ ਪਠਾਨ ਭਾਈਚਾਰਾ ਸੀ ਇਹਨਾਂ ਨੂੰ ਇਕੱਠਿਆਂ ਕੀਤਾ। ਇਹਨੇ ਆਖਿਆ ਆਓ ਹੁਣ ਸਮਾਂ ਆਇਆ ਆਪਾਂ ਸਿੱਖ ਰਾਜ ਵਾਸਤੇ ਬਹੁਤ ਵੱਡਾ ਚੈਲੰਜ ਖੜਾ ਕਰਨਾ ਹੈ। ਆਪਾਂ ਉਹਨਾਂ ਪੁਰਖਿਆਂ ਦੀ ਸੰਤਾਨ ਜਿਨ੍ਹਾਂ ਨੇ ਦਰੇ ਖੈਬਰ ਥਾਣੀ ਇਹਨਾਂ ਲੋਕਾਂ ਦਾ ਧਨ ਦੌਲਤ ਖੋਇਆ ਸੀ, ਅੱਜ ਇਹ ਆਪਣੇ ਰਾਜ ਭਾਗ ਵਾਲੇ ਬਣ ਕੇ ਬੈਠੇ ਨੇ। ਆਓ ਇਹਨਾਂ ਨੂੰ ਚੈਲੰਜ ਕਰਨ ਵਾਸਤੇ ਇੱਕ ਵਾਰ ਫਿਰ ਮੈਦਾਨ ਵਿੱਚ ਉਤਰੀਏ। ਬਹੁਤ ਜ਼ਿਆਦਾ ਜਿਹੜੇ ਯੂਸਫ ਜਈ ਲੋਕ ਸਨ ਉਹ ਵੀ ਇਹਦੇ ਨਾਲ ਰਹੇ। ਕਾਜ਼ੀਆਂ ਮੁੱਲਾਂ ਮਲਾਣਿਆਂ ਨੇ ਬਹੁਤ ਵੱਡਾ ਪ੍ਰਚਾਰ ਕੀਤਾ। ਬਹੁਤ ਵੱਡਾ ਪਿਸ਼ਾਵਰ ਦੇ ਵਿੱਚ ਇਹਨੇ ਜਨੂਨ ਇਕੱਠਾ ਕਰਕੇ ਜਿਹੜਾ ਅਟਕ ਦਰਿਆ ਸੀ ਇਹਦੇ ਕੰਢੇ ਦੇ ਉੱਤੇ ਜਿਹੜਾ ਜਹਾਂਗੀਰੇ ਦਾ ਕਿਲ੍ਹਾ ਸੀ ਇਹਦੇ ਉੱਤੇ ਕਬਜ਼ਾ ਕਰਕੇ ਇਹਨੇ ਆਪਣਾ ਹੈਦਰੀ ਨਿਸ਼ਾਨ ਚਲਾ ਦਿੱਤਾ। ਇਸ ਗੱਲ ਦਾ ਪਤਾ ਲੱਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ। ਮਹਾਰਾਜਾ ਖੜਕ ਸਿੰਘ ਅਤੇ ਦੀਵਾਨ ਕਿਰਪਾ ਰਾਮ ਦੀ ਕਮਾਂਡ ਦੇ ਹੇਠ ਦੋ ਦਸਤੇ ਜਿਹੜੇ ਸਨ ਭੇਜੇ, ਜਿਨ੍ਹਾਂ ਨੇ ਅਟਕ ਦੇ ਉੱਤੇ ਬੇੜੀਆਂ ਦਾ ਪੁਲ ਬਣਾ ਕੇ ਜਿਹੜੀ ਸੀ ਫੌਜ ਸੀ ਉਹਨੂੰ ਅੱਗੇ ਪਾਰ ਕਰ ਦਿੱਤਾ। ਇੱਧਰ ਕਿਲ੍ਹੇ ਦੇ ਅੰਦਰ ਬੈਠੀ ਹੋਈ ਫੌਜ ਜਿਹੜੀ ਸੀ ਇਹਨਾਂ ਦੀ ਅਗਵਾਈ ਕਰ ਰਿਹਾ ਸੀ ਮੁਹੰਮਦ ਅਜ਼ੀਮ ਖਾਨ ਦਾ ਭਤੀਜਾ ਸਮੁੰਦ ਖਾਨ ਖਟਕਾ। 10,000 ਤੋਂ ਵੱਧ ਮੁਸਲਮਾਨ ਭਾਈਚਾਰਾ ਸਰਹੱਦੀ ਇਲਾਕੇ ਵਿੱਚੋਂ ਲੈ ਕੇ ਇਹ ਕਰੋ ਜੋ ਮਰੋ ਦੀ ਨੀਤੀ ਦੇ ਉੱਤੇ ਜਹਾਂਗੀਰੇ ਦੇ ਨਾਲ ਨਾਲ ਜਿਹੜੀ ਸਰਹੱਦ ਸੀ ਉਹਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਸਨ। ਮਹਾਰਾਜਾ ਖੜਕ ਸਿੰਘ ਅਤੇ ਦੀਵਾਨ ਕਿਰਪਾ ਰਾਮ ਨੇ ਜਦੋਂ ਬੇੜੀਆਂ ਦਾ ਪੁਲ ਬੰਨ੍ਹ ਕੇ ਫੌਜ ਨੂੰ ਅੱਗੇ ਨੰਘਾਇਆ ਅਤੇ ਜਿਹੜੇ ਸਮੁੰਦ ਖਾਨ ਖੜਕਾ ਦੀ ਫੌਜ ਨੇ ਜਿਹੜਾ ਇਹ ਬੇੜੀਆਂ ਦਾ ਪੁਲ ਸੀ ਇਹਨੂੰ ਤੋੜ ਦਿੱਤਾ। ਜਦੋਂ ਬੇੜੀਆਂ ਦਾ ਪੁਲ ਟੁੱਟ ਗਿਆ ਅਤੇ ਜਿਹੜੀ ਫੌਜ ਸੀ ਇੱਕ ਮੰਨੇ ਅਟਕ ਦਰਿਆ ਅਤੇ ਇੱਕ ਮੰਨੇ ਜਹਾਂਗੀਰੇ ਦਾ ਕਿਲ੍ਹਾ ਇਹਦੇ ਵਿੱਚ ਘਿਰ ਗਈ। ਬਹੁਤ ਵੱਡਾ ਕੌਮ ਦਾ ਨੁਕਸਾਨ ਹੋ ਰਿਹਾ ਸੀ। ਸੂਏ ਰਾਹੀਂ ਖਬਰ ਭੇਜੀ ਗਈ ਬਈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੀ ਸਿੱਖ ਫੌਜ ਹੈ ਉਹ ਚੱਕੀ ਦੇ ਪੁੜਾਂ ਵਿੱਚ ਪਿਸ ਰਹੀ ਹੈ। ਇੱਕ ਬੰਨੇ ਮੁਹੰਮਦ ਅਜ਼ੀਮ ਖਾਨ ਦਾ ਭਤੀਜਾ ਬਹੁਤ ਵੱਡੀ ਫੌਜ ਲੈ ਕੇ ਬੈਠਾ ਹੋਇਆ ਹੈ, ਇੱਕ ਬੰਨੇ ਅਟਕ ਦਰਿਆ ਤੋਂ ਜਦੋਂ ਬੇੜੀਆਂ ਦਾ ਪੁਲ ਬਣਾਇਆ ਸੀ ਦੁਸ਼ਮਣ ਨੇ ਬੇੜੀਆਂ ਦਾ ਪੁਲ ਤੋੜ ਦਿੱਤਾ ਹੈ। ਬਹੁਤ ਵੱਡਾ ਖਤਰਾ ਬਣ ਗਿਆ ਸਿੱਖ ਫੌਜ ਵਾਸਤੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੁਰੰਤ ਜਿਹੜਾ ਸੀ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨਾਲ ਸੰਪਰਕ ਕੀਤਾ। ਅਕਾਲੀ ਫੂਲਾ ਸਿੰਘ ਕਹਿਣ ਲੱਗੇ ਮਹਾਰਾਜਾ ਤੂੰ ਚੱਲ, ਅਸੀਂ ਆਪਣੇ ਦਸਤੇ ਸਮੇਤ ਆਉਂਦੇ ਹਾਂ। ਅਕਾਲੀ ਫੂਲਾ ਸਿੰਘ ਜੀ ਚੱਲ ਪਏ ਅੰਮ੍ਰਿਤਸਰ ਤੋਂ ਅਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਚੱਲ ਪਏ। ਦੋਵੇਂ ਫੌਜਾਂ ਜਿਹੜੀਆਂ ਸਨ ਅਟਕ ਦਰਿਆ ਦੇ ਕਿਨਾਰੇ ਉੱਤੇ ਆਣ ਕੇ ਇਕੱਠੀਆਂ ਹੋ ਗਈਆਂ। ਮਹਾਰਾਜਾ ਰਣਜੀਤ ਸਿੰਘ ਯਤਨ ਕਰਦਾ ਸੀ ਬੇੜੀਆਂ ਦੇ ਪੁਲ ਬਣਾ ਕੇ ਜਿਹੜੀ ਫੌਜ ਨਿਗਾਈ ਜਾਵੇ, ਪਰ ਅਟਕ ਦਰਿਆ ਜਿਹੜਾ ਸੀ ਇੱਕਦਮ ਪਹਾੜਾਂ ਤੋਂ ਡਿੱਗ ਕੇ ਇੰਨੀ ਤੇਜ਼ ਸਪੀਡ ਇੱਥੋਂ ਗੁਜ਼ਰਦਾ ਸੀ ਬਈ ਜਦੋਂ ਪੁਲ ਜਿਹੜਾ ਸੀ ਉਹ ਬਣਨ ਦੇ ਨੇੜੇ ਜਾਂਦਾ ਸੀ ਅਤੇ ਪਾਣੀ ਆਪਣੇ ਵਹਿਣ ਵਿੱਚ ਇਹਨਾਂ ਬੇੜੀਆਂ ਨੂੰ ਰੋੜ ਕੇ ਲੈ ਜਾਂਦਾ ਸੀ। ਵਾਰ ਵਾਰ ਯਤਨ ਕੀਤੇ ਜਾ ਰਹੇ ਸਨ, ਫੇਲ ਹੋ ਰਹੇ ਸਨ। ਇੱਧਰੋਂ ਚੇਨਾਈ ਦੇ ਉੱਤੇ ਤਰਕੇ ਆਣ ਕੇ ਸੂਈਏ ਨੇ ਖਬਰ ਦਿੱਤੀ ਬਈ ਸ਼ੇਰੇ ਪੰਜਾਬ ਜੇ ਥੋੜ੍ਹਾ ਸਮਾਂ ਹੋਰ ਬੇੜੀਆਂ ਦੇ ਪੁਲ ਵਿੱਚ ਲਾ ਦਿੱਤਾ ਤੂੰ ਅਤੇ ਜਿਹੜੀ ਸਿੱਖ ਫੌਜ ਹੈ ਉਹ ਐਨ ਚੱਕੀ ਦੇ ਪੁੜਾਂ ਵਿੱਚ ਪਿਸ ਜਾਵੇਗੀ, ਹੋ ਸਕਦਾ ਇੱਕ ਸਿਪਾਹੀ ਵੀ ਬਾਕੀ ਜਿੰਦਾ ਨਾ ਰਹੇ। ਇਹ ਗੱਲ ਜਿਹੜੀ ਸੀ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਕੰਨਾਂ ਵਿੱਚ ਪਈ। ਛੇੜ ਕੇ ਘੋੜੇ ਨੂੰ ਵਗ ਰਹੇ ਤੇਜ਼ ਅਟਕ ਦਰਿਆ ਦੇ ਨਾਲ ਦੋ ਗੱਲਾਂ ਕੌਮ ਦਾ ਜਥੇਦਾਰ ਇਹ ਐਂ ਕਰ ਰਿਹਾ ਵੀ

0: ਐਸੇ ਹਰ ਫੁੱਲ ਕੌਣਾ ਕੌਣ ਠਹਿਰ ਜਾਇਆ ਟਿਕਾ ਲੰਘ ਜਾਣ ਦੇ ਆਸ਼ਿਕ ਨੂੰ ਅਟਕਾਉਣਾ ਕੌਣ।
1: ਇੱਕ ਸ਼ਾਇਰ ਦਾ ਬੜਾ ਸੁੰਦਰ ਕਥਨ ਹੈ, ਉਹ ਕਹਿੰਦਾ ਕਦੇ ਬਣੇ ਇਤਿਹਾਸ ਨਹੀਂ ਇਸ ਗੱਲੇ ਕਿ ਅਸਾਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਝੰਡੇ ਉਹੋ ਹੀ ਜੱਗ ਤੇ ਝੁਲਦੇ ਨੇ ਜਿਹੜੇ ਪੰਚਵੇਂ ਆਕਾਸ਼ ਵਿੱਚ ਖੜਕਦੇ ਨੇ, ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਏ, ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ। ਇੱਕ ਬੰਨੇ ਕੌਮ ਦਾ ਜਥੇਦਾਰ ਹੈ ਤੇ ਇੱਕ ਬੰਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਖੁਦ ਮੁਖਤਾਰ ਬਾਦਸ਼ਾਹ ਹੈ। ਬਾਦਸ਼ਾਹ ਚਾਹੁੰਦਾ ਸੀ ਬਈ ਦਰਿਆ ਦੇ ਉੱਦੀ ਬੇੜੀਆਂ ਦਾ ਪੁਲ ਬੰਨ ਕੇ ਫੌਜ ਨੂੰ ਪਾਰ ਕੀਤਾ ਜਾਵੇ, ਪਰ ਜਦੋਂ ਕੌਮ ਦਾ ਨੁਕਸਾਨ ਦੀ ਗੱਲ ਆਈ ਤੇ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜੇ ਬੇੜੀਆਂ ਦਾ ਪੁਲ ਬੰਨਣ ਦੇ ਉੱਤੇ ਸਮਾਂ ਲੱਗਾ ਤੇ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਤੁਰੰਤ ਆਪਣੇ ਘੋੜੇ ਨੂੰ ਛੇੜਿਆ ਕਰਕੇ ਅਰਦਾਸ ਅਟਕ ਦਰਿਆ ਦੇ ਵਿੱਚ ਠੇਲ ਦਿੱਤਾ ਹੈ। ਇੱਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਆਪਣੀ ਫੌਜ ਸੀ ਉਹਨੂੰ ਠੇਲਣ ਦਾ ਹੁਕਮ ਦੇ ਦਿੱਤਾ ਹੈ। ਚੰਦ ਪਲਾਂ ਦੇ ਵਿੱਚ ਜਿਹੜੀ ਸਿੱਖ ਫੌਜ ਸੀ ਦਰਿਆ ਦੇ ਵਿੱਚ ਦੀ ਪਾਰ ਹੋਈ। ਪਾਰ ਹੋਣ ਤੋਂ ਬਾਅਦ ਜਹਾਂਗੀਰੇ ਦੇ ਕਿਲੇ ਦੇ ਉੱਤੇ ਹੱਲਾ ਕੀਤਾ ਗਿਆ। ਇਸ ਹੱਲੇ ਦੇ ਵਿੱਚ ਅਕਾਲੀ ਫੂਲਾ ਸਿੰਘ ਦੀ ਕਮਾਂਡ ਦੇ ਹੇਠ, ਦੇਸਾ ਸਿੰਘ ਮਜੀਠੀਆ ਦੀ ਕਮਾਂਡ ਦੇ ਹੇਠ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਦੀਵਾਨ ਕਿਰਪਾ ਰਾਮ, ਮਹਾਰਾਜਾ ਖੜਕ ਸਿੰਘ, ਇਹਨਾਂ ਨੇ ਇੰਨੇ ਜ਼ੋਰ ਦੀ ਹੱਲਾ ਕੀਤਾ, ਜਿਹੜਾ ਦੁਸ਼ਮਣ ਸੀ ਉਹਦੇ ਪੈਰ ਹਿਲਾ ਕੇ ਰੱਖ ਦਿੱਤੇ। ਚੰਦ ਪਲਾਂ ਦੇ ਵਿੱਚ ਜਹਾਂਗੀਰੇ ਦਾ ਕਿਲ੍ਹਾ ਖਾਲੀ ਕਰਾ ਲਿਆ ਗਿਆ। ਸ਼ਾਮ ਦਾ ਜਿਹੜਾ ਪ੍ਰੋਗਰਾਮ ਸੀ ਅਲੋੜੇ ਦੇ ਖੁੱਲ੍ਹੇ ਮੈਦਾਨ ਦੇ ਵਿੱਚ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸ਼ੁਕਰਾਨਾ ਸਮਾਗਮ ਜਿਹੜਾ ਸੀ ਸ਼ੁਰੂ ਹੋਇਆ। ਕਿਉਂਕਿ ਅਕਾਲੀ ਜੀ ਜਦੋਂ ਉਹਨਾਂ ਦੇ ਜੀਵਨ ਨੂੰ ਤੁਸੀਂ ਪੜ੍ਹੋਗੇ, ਜਿੱਥੇ ਵੀ ਆਪਣੀ ਜ਼ਿੰਦਗੀ ਵਿੱਚ ਉਹ ਗਏ ਨੇ, ਉਹਨਾਂ ਦੇ ਨਾਲ ਇੱਕ ਹਾਥੀ ਦੀ ਹੰਬਾਰੀ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਸਵਾਇਮਾਨ ਹੋਇਆ ਕਰਦੇ ਸਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੇ ਥੱਲੇ ਹੀ ਅਕਾਲੀ ਜੀ ਨੇ ਸਾਰਾ ਜੀਵਨ ਗੁਜ਼ਾਰਿਆ ਹੈ। ਜੰਗਾਂ ਯੁੱਧਾਂ ਦਾ ਸਮਾਂ ਹੋਵੇ, ਭਾਵੇਂ ਉਹਨਾਂ ਦਾ ਤੀਰਥ ਯਾਤਰਾ ਦਾ ਸਮਾਂ ਹੋਵੇ, ਹਰ ਵੇਲੇ ਜਿੱਥੇ ਵੀ ਜ਼ਿੰਦਗੀ ਦੇ ਸ਼ਾਮ ਅਤੇ ਅੰਮ੍ਰਿਤ ਵੇਲਾ ਹੁੰਦਾ ਸੀ, ਉਹਨਾਂ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਜ਼ਰਦਾ ਸੀ। ਸ਼ਾਮ ਨੂੰ ਜਿਹੜੀ ਸੋਦਰ ਦੀ ਚੌਂਕੀ ਸੀ ਇਹਦੀਆਂ ਹਾਜ਼ਰੀਆਂ ਭਰੀਆਂ। ਉਪਰੰਤ ਅਕਾਲੀ ਫੂਲਾ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਨੂੰ ਮੁਖਾਤਬ ਹੋਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫੌਜ ਨੂੰ ਮੁਖਾਤਬ ਹੋ ਕੇ ਇਹ ਗੱਲ ਕਹੀ, ਬਈ ਜਿਹੜਾ ਦੁਸ਼ਮਣ ਹੈ ਉਹਨੇ ਸਾਡੇ ਉੱਤੇ ਹਮਲਾ ਕਰਨ ਦੀ ਬਹੁਤ ਵੱਡੀ ਜ਼ੁਰਤ ਕੀਤੀ ਹੈ। ਇਹ ਜ਼ੁਰਤ ਨਹੀਂ ਸੀ ਉਹਦੀ ਕਰਨ ਦੀ, ਹਾਮੀ ਪੈਣੀ ਚਾਹੀਦੀ, ਇਹ ਸਾਡੇ ਉੱਤੇ ਹਮਲਾ ਕਰਨ ਦਾ ਉਹਦਾ ਮਨ ਨਹੀਂ ਸੀ ਬਣਨਾ ਚਾਹੀਦਾ, ਪਰ ਜੇ ਉਹਨੇ ਕੀਤਾ ਤਾਂ ਇਹਦਾ ਮੂੰਹ ਤੋੜ ਉੱਤਰ ਦੇਵਾਂਗੇ। ਬੇਸ਼ੱਕ ਜਹਾਂਗੀਰੇ ਦਾ ਕਿਲ੍ਹਾ ਆਪਾਂ ਜਿੱਤ ਰਿਹਾ ਹੈ, ਹੈਦਰੀ ਨਿਸ਼ਾਨ ਤਾਰ ਦਿੱਤਾ ਹੈ, ਕੇਸਰੀ ਨਿਸ਼ਾਨ ਝੁਲਾ ਦਿੱਤਾ ਹੈ, ਪਰ ਸਾਡਾ ਨਿਸ਼ਾਨਾ ਦੁਸ਼ਮਣ ਨੂੰ ਸਬਕ ਸਿਖਾਉਣਾ ਹੈ, ਕੇਵਲ ਹਰਾਉਣਾ ਨਹੀਂ, ਕਿਉਂਕਿ ਬਾਅਦ ਵਿੱਚ ਵੀ ਉਹ ਸਾਡੇ ਉੱਤੇ ਹਮਲਾ ਨਾ ਕਰ ਸਕੇ। ਇਹਦੇ ਵਾਸਤੇ ਮੈਂ ਅਕਾਲੀ ਜੀ ਨੂੰ ਬੇਨਤੀ ਕਰਾਂਗਾ, ਬਈ ਅਗਲਾ ਕੀ ਰਣਨੀਤੀ ਹੋਣੀ ਚਾਹੀਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ। ਅਕਾਲੀ ਜੀ ਨੇ ਆਪਣੇ ਸਮੇਂ ਅੰਦਰ ਵੰਗਾਰ ਦੇ ਦਿੱਤੀ, ਬਈ ਜਿਹੜਾ ਦੁਸ਼ਮਣ ਹੈ ਇਹਦਾ ਪਿੱਛਾ ਕੀਤਾ ਜਾਵੇ ਅਤੇ ਇਹਨੂੰ ਸਬਕ ਸਿਖਾ ਕੇ ਵਾਪਸ ਮੁੜਿਆ ਜਾਵੇ। ਇਸ ਫੈਸਲੇ ਤੋਂ ਬਾਅਦ ਜਿਹੜਾ ਸ਼ਾਮ ਦਾ ਦੀਵਾਨ ਸੀ ਉਹਦੀ ਸਮਾਪਤੀ ਹੋਈ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋਇਆ। ਉਪਰੰਤ ਜਿਹੜੀ ਕਥਾ ਤੋਂ ਬਾਅਦ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਕਾਲੀ ਜੀ ਨੇ ਅਰਦਾਸ ਕੀਤੀ। ਕਹਿਣ ਲੱਗੇ, ਹੇ ਦਤਾਰ ਪਾਤਸ਼ਾਹ, ਆਪ ਦੇ ਚਰਨਾਂ ਵਿੱਚ ਇਸ ਵੇਲੇ ਅਰਦਾਸ ਕਰ ਰਿਹਾ ਖਾਲਸਾ, ਜਿਹੜੀ ਵਿੱਢੀ ਹੋਈ ਮੁਹਿੰਮ ਹੈ ਇਹਨੂੰ ਸਰ ਕਰਨ ਵਾਸਤੇ ਚਾਲੇ ਪਾਉਣ ਲੱਗੇ ਹੈ, ਤੁਸੀਂ ਅੰਗ ਸੰਗ ਹੋ ਕੇ ਸਹਾਈ ਹੋਣਾ, ਕਿਉਂਕਿ ਜਿਸ ਆਪਾਂ ਕੌਮ ਦੇ ਮਹਾਨ ਸ਼ਹੀਦ ਦਾ ਅੱਜ ਜਨਮ ਦਿਨ ਮਨਾ ਰਹੇ ਹਾਂ, ਕਦੀ ਉਹਨੇ ਵੀ ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ। ਕਿਉਂਕਿ ਸਿੱਖ ਦਾ ਜਿਹੜਾ ਕੇਂਦਰੀ ਵਿਸ਼ਵਾਸ ਧੁਰਾ ਹੈ, ਜਿਹੜਾ ਪਰਮੇਸ਼ਰ ਨਾਲ ਸਿੱਖ ਦਾ ਸਿੱਧਾ ਰਾਬਤਾ ਹੈ, ਉਹ ਅਰਦਾਸ ਨਾਲ ਬਣਿਆ। ਅਰਦਾਸ ਹੀ ਉਸ ਪਰਮੇਸ਼ਰ ਤੱਕ ਪਹੁੰਚਣ ਦਾ ਸਭ ਤੋਂ ਸੁਖੈਨ ਰਸਤਾ ਹੈ। ਅਤੇ ਸਿੱਖ ਆਪਣੇ ਜੀਵਨ ਦੇ ਵਿੱਚ ਜਿਹੜੀ ਅਰਦਾਸ ਹੈ ਉਹਨੂੰ ਅੰਗ ਸੰਗ ਅਪਣਾ ਕੇ ਚੱਲੇ ਅਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਉਹਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜਦੋਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੇ, ਤੁਰੰਤ ਸਤਿਗੁਰੂ ਮਹਾਰਾਜ ਜਿਹੜੇ ਨੇ ਕੋਈ ਨਾ ਕੋਈ ਜਿਹੜੀ ਉਹਦੀ ਮੁਸ਼ਕਲ ਹੈ ਉਹਦਾ ਹੱਲ ਕੱਢ ਦਿੰਦੇ ਨੇ। ਆਓ ਜ਼ਰਾ ਤੱਕਣ ਦਾ ਯਤਨ ਕਰੋ। ਅਕਾਲੀ ਜੀ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅਰਦਾਸ ਕਰਕੇ ਸਤਿਗੁਰੂ ਮਹਾਰਾਜ ਤੋਂ ਆਗਿਆ ਮੰਗੀ ਗਈ, ਸਤਿਗੁਰੂ ਮਹਾਰਾਜ ਤੋਂ ਹੁਕਮ ਲਿਆ ਗਿਆ ਅਤੇ ਹੁਕਮ ਲੈਣ ਤੋਂ ਬਾਅਦ ਜਿਹੜੀ ਫੌਜ ਸੀ ਉਹਨੂੰ ਤਿਆਰੀ ਦਾ ਵਿਘਨ ਵਜਾ ਦਿੱਤਾ ਗਿਆ ਬਈ ਚੰਦ ਮਿੰਟਾਂ ਦੇ ਵਿੱਚ ਇਹ ਤਿਆਰੀ ਹੋ ਜਾਵੇ ਔਰ ਅੱਗੇ ਜਿਹੜੀ ਫੌਜ ਹੈ ਉਹਨੂੰ ਤੋਰ ਦਿੱਤਾ ਜਾਵੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਜਿਹੜੀ ਫੌਜ ਦੀ ਤਿਆਰੀ ਸੀ ਇਹਦੇ ਜਿੰਨਿਆਂ ਜਿੰਨਿਆਂ ਜਥੇਦਾਰਾਂ ਦੇ ਕਮਾਂਡ ਸੀ ਕੋਲ ਦਸਤਿਆਂ ਦੀ, ਜਦੋਂ ਆਪਣਾ ਜਥਾ ਲੈ ਕੇ ਆਉਂਦੇ ਸਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਲਾਮੀ ਦਿੰਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਫੌਜ ਨੂੰ ਆਪਣੀ ਸਲਾਮੀ ਦੇ ਕੇ ਨਾਲੋਂ ਨਾਲ ਵਿਦਿਆ ਕਰੀ ਜਾ ਰਿਹਾ ਸੀ। ਇੱਧਰੋਂ ਅਕਾਲੀ ਜੀ ਦਾ ਜਥਾ ਆਇਆ, ਜਦੋਂ ਅਕਾਲੀ ਜੀ ਆਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰ ਮਿਆਨ ਵਿੱਚ ਪਾ ਕੇ ਜਿਹੜੀ ਹਵਾ ਵਿੱਚ ਲਹਿਰਾ ਰਿਹਾ ਸੀ, ਅਕਾਲੀ ਜੀ ਨੂੰ ਨਤਮਸਤਕ ਝੁਕਾ ਕੇ ਆਪਣਾ ਸੀਸ ਝੁਕਾ ਕੇ ਸਲਾਮੀ ਦਿੱਤੀ। ਕਿਉਂਕਿ ਸਿੱਖ ਪੰਥ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਹੈ, ਉਹਨੂੰ ਕੋਈ ਦੁਨੀਆਂ ਦੀ ਤਾਕਤ ਚੈਲੇਂਜ ਨਹੀਂ ਕਰ ਸਕਦੀ। ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਰੋਸਾਇਆ ਹੋਇਆ ਤਖਤ ਜਿਹੜਾ ਹੈ ਇਹ ਸਿੱਖ ਕੌਮ ਦੇ ਡਿਸਿਪਲਨ ਜਾਬਤੇ ਦਾ ਕੇਂਦਰੀ ਧੁਰਾ ਹੈ। ਇੱਥੇ ਉਹ ਮਾਂ ਸ਼ਕਤੀ ਹੈ ਜਿਸ ਸ਼ਕਤੀ ਦੇ ਸਦਕਾ ਅਸੀਂ ਸੰਸਾਰ ਦੇ ਵਿੱਚ ਜਿਹੜੀਆਂ ਜੰਗਾਂ ਜਿੱਤਣ ਦੇ ਕਾਬਲ ਹੋਏ ਹਾਂ। ਵਰਨਾ ਜਿਹੜੀਆਂ ਕੌਮਾਂ ਕੋਲ ਆਪਣੇ ਤਖਤ ਨਹੀਂ ਹੁੰਦੇ, ਬੇਸ਼ੱਕ ਉਹ ਕਿੰਨੀ ਵੱਡੀ ਬਹੁ ਗਿਣਤੀ ਵਿੱਚ ਹੁੰਦੀਆਂ ਨੇ, ਆਪਣੀ ਜਿਹੜੇ ਕੌਮੀ ਫੈਸਲੇ ਲੈਣੇ ਨੇ ਉਹਨਾਂ ਦੇ ਅਸਮਰੱਥ ਨਹੀਂ ਹੁੰਦੀਆਂ, ਉਹਨਾਂ ਦੇ ਸਮਰੱਥ ਨਹੀਂ ਹੁੰਦੀਆਂ, ਅਸਮਰੱਥ ਰਹਿੰਦੀਆਂ ਨੇ। ਪਰ ਇਹ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀ, ਇੱਕ ਤਾਕਤ ਦਿੱਤੀ ਜਿਹਦੇ ਨਿਸ਼ਾਨ ਥੱਲੇ ਜਦੋਂ ਵੀ ਸਿੱਖ ਕੌਮ ਨੂੰ ਕੋਈ ਚੈਲੇਂਜ ਬਣਦਾ ਹੈ ਤੇ ਕੌਮ ਉਸ ਤਖਤ ਤੋਂ ਫੈਸਲਾ ਲੈ ਕੇ ਆਪਣੇ ਜਿਹੜੇ ਆਉਣ ਵਾਲੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਵਿੱਚ ਕਾਮਯਾਬ ਹੁੰਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪ ਸੀਸ ਝੁਕਾ ਕੇ ਫਤਿਹ ਬੁਲਾ ਕੇ ਨਿਓ ਕੇ ਸਲਾਮੀ ਦੇ ਕੇ ਅੱਗੇ ਤੋਰਿਆ। ਜਦੋਂ ਥੋੜ੍ਹਾ ਚਿਰ ਅਕਾਲੀ ਜੀ ਨੂੰ ਤੁਰਿਆ ਨੂੰ ਹੋ ਗਏ ਸੀ ਤੇ ਸੂਜੇ ਨੇ ਆਣ ਕੇ ਖਬਰ ਦਿੱਤੀ ਬਈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੁਹੰਮਦ ਅਜ਼ੀਮ ਖਾਨ 60 ਵੱਡੀਆਂ ਤੋਪਾਂ ਤੇ 10,000 ਤੋਂ ਵੱਧ ਪਠਾਣ ਲੈ ਕੇ ਲੁੰਡੇ ਦਰਿਆ ਦੇ ਕੰਢੇ ਉੱਤੇ ਮੋਰਚਾ ਜਮਾ ਕੇ ਬਹਿ ਗਏ। ਆਪਣੀ ਫੌਜ ਨੂੰ ਇਸ ਨੀਤੀ ਨਾਲ ਲਿਜਾਓ, ਤੁਹਾਡਾ ਨੁਕਸਾਨ ਨਾ ਹੋਵੇ। ਇਹ ਗੱਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੰਨਾਂ ਵਿੱਚ ਪਈ, ਤੁਰੰਤ ਘੋੜੇ ਨੂੰ ਭਜਾਇਆ, ਅਕਾਲੀ ਫੂਲਾ ਸਿੰਘ ਜੀ ਦੇ ਘੋੜੇ ਦੇ ਅੱਗੇ ਲਿਜਾ ਕੇ ਖੜਾ ਕਰ ਦਿੱਤਾ। ਕਹਿਣ ਲੱਗੇ ਅਕਾਲੀ ਜੀ ਰੁਕ ਜਾਓ। ਕਹਿਣ ਲੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਉਂ ਰੁਕ ਜਾਈਏ, ਕਿਸ ਕਾਰਨ ਰੁਕ ਜਾਈਏ? ਕਹਿਣ ਲੱਗਾ ਜੀ ਜਨਰਲ ਵਰਤੂਰਾ ਲਾਹੌਰ ਤੋਂ ਚੱਲਿਆ ਤੇ ਜਿੰਨਾ ਚਿਰ ਉਹ ਜਿਹੜੀਆਂ ਵੱਡੀਆਂ ਤੋਪਾਂ ਨੇ ਉਹ ਨਹੀਂ ਲੈ ਕੇ ਆਉਂਦਾ, ਉਨਾ ਚਿਰ ਜਿਹੜਾ ਦੁਸ਼ਮਣ ਉਹਨੇ ਬੜਾ ਵੱਡਾ ਮੋਰਚਾ ਜਮਾ ਲਿਆ, ਕੌਮ ਦਾ ਨੁਕਸਾਨ ਹੋ ਸਕਦਾ ਹੈ। ਅਕਾਲੀ ਫੂਲਾ ਸਿੰਘ ਦੀਆਂ ਅੱਖਾਂ ਵਿੱਚ ਖੂਨ ਆ ਗਿਆ, ਤੁਰੰਤ ਹੱਥ ਜਿਹੜਾ ਸ੍ਰੀ ਸਾਹਿਬ ਉੱਤੇ ਚਲਾ ਗਿਆ, ਅੱਧੀ ਮਿਆਨ ਵਿੱਚੋਂ ਬਾਹਰ ਕੱਢ ਕੇ ਸ੍ਰੀ ਸਾਹਿਬ ਜੋ ਕੁਝ ਅਕਾਲੀ ਫੂਲਾ ਸਿੰਘ ਸਿੱਖ ਕੌਮ ਦੇ ਬਾਦਸ਼ਾਹ ਲਾਹੌਰ ਦੇ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਰਹੇ ਨੇ। ਕਵਿਤਾ ਦੀਆਂ ਲਾਈਨਾਂ ਸਰਵਣ ਕਰੋ।
2: ਰੁਕ ਜਾਏ ਗੱਲ ਸੁਣੀ ਤਾਂ ਮੱਥੇ ਤੇ ਵੱਟ ਪਏ, ਮਾਨੋ ਜੋ ਬੱਬਰ ਸ਼ੇਰ ਦੀ ਛਾਤੀ ਤੇ ਫੱਟ ਪਏ, ਅਗਨੀ ਦੇ ਸ਼ੋਲੇ ਨੈਣੀ ਜਗਦੇ ਲੱਟ ਲੱਟ

ਪ੍ਰਭੂ ਜੰਗ ਦੇ ਵਿੱਚ ਘੱਟ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਅਡਵਾਟ ਨਹੀਂ ਮਰਦਾਂ ਦੀ ਮੰਜ਼ਲ ਬਾਦਸ਼ਾਹ

ਕੋਈ ਬਾਤ ਮਾਮੂਲੀ ਨਹੀਂ ਆਸ਼ਿਕ ਜੋ ਇੰਨਾ ਹੱਕ ਦੇ ਦਿੰਦੇ ਪੈਸੂਲੀ ਨਹੀਂ ਬਚਣਾ ਦੇ ਬਲੀ ਦੌੜਦੇ ਛੱਡ ਕੇ ਤੇ ਚੁੱਲੀ ਨਹੀਂ ਬਹੁਤਾ ਕੁਝ ਸੋਚਿਆ ਰਣ ਵਿੱਚ ਵੱਜਦੇ ਫਾਰਾ ਤੇ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਅਦਵਾਤੇ ਨਹੀਂ ਮਰਦਾਂ ਦੀ

ਸਤਿਗੁਰ ਸਾਹਿਬਾਨਾਂ ਦੀ ਹਾਜ਼ਰੀ ਭਰ ਕੇ ਤੇ ਕੀਤੀ ਅਰਦਾਸ ਨਿਵਾਉਣੀ ਜਿੱਤ ਕੇ ਜਾ ਮਰ ਕੇ ਤੇ ਫੁੱਲਾਂ

0: ನಾನು ತಕವಾರ ಬದ ಚೊಮ್ಮದೈನದ ಚರಣಾನು ಮಂದಿಯಾದ ಮಾಡಲಾಗಿಯ ರಾವಣ ಕುಂಭಕರ್ಣಾನು ಪಾಸೆ ಹಟ್ ಪೂರ ಕರ್ಣ ಸುದ್ದೇ ಪರಮಾನು ಬೈಂಕಾ ನತ ನತ ಕೌಮಾವೆಚ ಆದೇ ಜ್ವಾರ ಪಾಟೇ ನೀ ಮರ್ದಾ ದೀ ಮಂಗಲ ರಾಜ ಟುಟ್ಟದೀ ಎದವಾಟೇ ನೀ ಮರ್ದಾ ದೀ ಮಂಗಲ ರಾಜ
1: ಅಕಾಲೀ ಫೂಲಾ ಸಿಂಘ ನೇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੁਝ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਕਿਉਂਕਿ ਅਕਾਲੀ ਜੀ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉੱਥੇ ਨਿਰਭੈ ਸਨ। ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ਾਦੀ ਰਚਾ ਰੱਖੀ। ਉਸ ਸਮਾਗਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਸੱਦਾ ਭੇਜਿਆ ਅਤੇ ਅਕਾਲੀ ਫੂਲਾ ਸਿੰਘ ਨੇ ਜਿਹੜੀ ਚਿੱਠੀ ਲਿਖੀ ਜਦੋਂ ਉਹਨੂੰ ਵੇਖਣ ਦਾ ਯਤਨ ਕਰੀਦਾ ਹੈਰਾਨ ਹੋ ਜਾਈਦੇ, ਇੰਨੀ ਤਾਕਤ ਇੰਨਾ ਬਲ। ਉਹ ਚਿੱਠੀ ਦਾ ਮੋੜਵਾਂ ਜਵਾਬ ਦੇ ਦਿੱਤਾ, ਜਾ ਆਖੀ ਕਾਣੇ ਢੱਗੇ ਨੂੰ ਕਿ ਉਹ ਕਾਲੇ ਕਰਦਾ ਬੱਗੇ ਨੂੰ, ਜੇ ਅੰਤ ਖਾਕ ਨੂੰ ਮਰਨਾ ਹੀ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ। ਕਿਤੇ ਇਹ ਗੱਲਾਂ ਆਮ ਇਨਸਾਨ ਨਹੀਂ ਕਰਦੇ। ਜਿਹੜੇ ਦੋ ਅਤੇ ਦੋ ਚਾਰ ਜੋੜਨ ਗਿੱਝ ਜਾਣ ਉਹ ਵਕਤ ਦੀਆਂ ਸਰਕਾਰਾਂ ਦੀ ਸ਼ਾਨੀ ਭਰ ਕੇ ਆਪਣਾ ਜੀਵਨ ਗੁਜ਼ਾਰਦੇ ਨੇ। ਪੈਸੇ ਹੋ ਸਕਦਾ ਵੱਧ ਵੀ ਜੋੜ ਜਾਣ, ਪਰ ਜਿਹੜੀਆਂ ਕੌਮਾਂ ਨੇ ਉਹਨਾਂ ਨੂੰ ਯਾਦ ਨਹੀਂ ਕਰਦੀਆਂ। ਕੌਮਾਂ ਯਾਦ ਕਰਦੀਆਂ ਉਹਨਾਂ ਨੂੰ ਜਿਹੜੇ ਲੋਕ ਸਿਧਾਂਤ ਉੱਤੇ ਪਹਿਰਾ ਦਿੰਦੇ ਨੇ, ਜਿਹੜੇ ਲੋਕ ਦੁਨੀਆਂ ਦੀ ਅਗਵਾਈ ਕਰਦਿਆਂ ਹੋਇਆ ਉਹ ਅਮਿੱਟ ਛਾਪ ਛੱਡਦੇ ਨੇ, ਜਿਹੜੀ ਕੌਮਾਂ ਨੂੰ ਹਜ਼ਾਰਾਂ ਸਾਲ ਗਵਾਈ ਦਿੰਦੀ ਰਹਿੰਦੀ ਹੈ। ਗਵਾਈ ਕੋਈ ਥੋੜ੍ਹੇ ਸਮੇਂ ਦੀ ਨਹੀਂ ਹੁੰਦੀ। ਅਕਾਲੀ ਫੂਲਾ ਸਿੰਘ ਦੀ ਉਹਨੇ ਜੀਵਨ ਦੀ ਕੀਤੀ ਹੋਈ ਗਵਾਈ ਜਿਹੜੀ ਹੈ ਇਹਨੇ ਕਰੋੜਾਂ ਸਾਲ ਅਗਵਾਈ ਕਰੀ ਜਾਣੀ ਹੈ, ਕਿਉਂਕਿ ਸਿਧਾਂਤ ਜਿਹੜਾ ਇਹ ਕਦੇ ਮਰਦਾ ਨਹੀਂ। ਬੰਦਾ ਮਰ ਸਕਦਾ ਹੈ, ਕੌਮਾਂ ਵਿਖੜਿਆ ਸਮਿਆਂ ਵਿੱਚ ਜਾ ਸਕਦੀਆਂ ਨੇ, ਪਰ ਸਿਧਾਂਤ ਸਦਾ ਜਿੰਦਾ ਰਹਿੰਦੇ ਨੇ। ਆਓ ਜ਼ਰਾ ਤੱਕਣ ਦਾ ਯਤਨ ਕਰੋ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਅਕਾਲੀ ਫੂਲਾ ਸਿੰਘ ਨੇ ਇਹ ਗੱਲ ਕਹੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਂਦੀ ਪਾ ਕੇ ਪਿੱਛੇ ਹਟ ਗਿਆ। ਲੁੰਡੇ ਦਰਿਆ ਦੇ ਕੰਢੇ ਦੇ ਉੱਤੇ ਜਿਹੜਾ ਖੀਰਲਾ ਮੋਰਚਾ ਸੀ, ਇੱਕ ਬੰਨੇ ਨਸ਼ਹਿਰੇ ਦਾ ਖੁੱਲ੍ਹਾ ਮੈਦਾਨ, ਇੱਕ ਬੰਨੇ ਲੁੰਡਾ ਦਰਿਆ, ਇੱਕ ਬੰਨੇ ਤਰਕੀ ਦੀਆਂ ਪਹਾੜੀਆਂ, ਇਹ ਦੁਨੀਆਂ ਦਾ ਵਿਲੱਖਣ ਮੋਰਚਾ ਸੀ ਜਿਹਦੇ ਵਿੱਚ ਦਰਿਆ ਵੀ ਇਕੱਠਾ ਸੀ, ਪਹਾੜੀਆਂ ਵੀ ਇਕੱਠੀਆਂ ਸਨ। ਇਹਦੇ ਵਿੱਚੋਂ ਦੁਸ਼ਮਣ ਨੂੰ ਕੱਢਣਾ ਕੋਈ ਸਧਾਰਨ ਗੱਲ ਨਹੀਂ ਸੀ। ਜਿਵੇਂ ਅਕਾਲੀ ਫੂਲਾ ਸਿੰਘ ਮੇਘ ਵਾਂਗੂ ਗਰਜ ਕੇ ਦੁਸ਼ਮਣ ਦੇ ਉੱਤੇ ਹਮਲਾ ਕੀਤਾ, ਉਹ ਵਾਰ ਪੇਸ਼ ਕਰਨ ਲੱਗੇ। ਸਰਵਣ ਕਰੋ।
2: ਚਾਹ ਦੀ ਚਣਿਆਰੋ ਵਿੱਚ ਆਣ ਕੇ ਬਲੀ ਫੂਲਾ ਸਿੰਘ ਸਰਦਾਰ ਮੱਥੇ ਵੱਟ ਪਏ ਨਾਲ ਜੋਸ਼ ਨੇ,
0: ਮੱਥੇ ਵੱਟ ਪਏ ਨਾਲ ਜੋਸ਼ ਦੇ

0: ਜਗਦ ਉਛਲੀ ਜੋ ਨੰਗੀ ਤਲਵਾਰ ਮਾਨੋ ਮਾਤ ਪੈ ਗਈਆਂ ਬਿਜਲੀਆਂ
1: ਮਾਤ ਪੈ ਗਈਆਂ ਬਿਜਲੀਆਂ ਜੰਗਲੀ ਸਹੀ ਮੈਂ

0: ਨਾਰ ਜਾਵਤ ਤਰੱਕੀ ਪਾੜ ਵੱਲ
1: ਬੜਿਆ ਤਰੱਕੀ ਪਾੜ ਵੱਲ ਹਿੱਲ ਪਰਬਤ ਕਰ ਉਪਕਾਰ ਰੱਬਾ ਰੱਖ ਲਈ ਇਸ ਕ੍ਰੋਧ ਤੋਂ
0: ਰੱਬਾ ਰੱਖ ਲਈ ਇਸ ਕ੍ਰੋਧ ਤੋਂ ਇਹ ਤਾਂ ਕਲੂ ਦਾ ਕੋਈ ਅਵਤਾਰ ਬਸ ਜਿੱਤ ਜਾ ਮੌਤ ਬਹਾਦਰ
1: ਬਸ ਜਿੱਤ ਜਾ ਮੌਤ ਬਹਾਦਰ ਕਿਹਾ ਸਿੰਘਾਂ ਨੂੰ ਲਲਕਾਰ ਸਾਨੂੰ
0: ਫਤਿਹ ਦਵਾਓ ਫਤਿਹ ਸਿੰਘ ਜੀ।

0: ਉਸਰੀ ਜ਼ੁਲਮੀ ਨੀ ਗਰਾਉਣ ਲਈ
1: ਉਸਰੀ ਜ਼ੁਲਮੀ ਨੀ ਗਰਾਉਣ ਲਈ ਸਾਰੇ ਪਰ ਚੋ ਜੋਰਾਵਾਰ ਸਿੰਘਾਂ ਤੇ ਗਵਾਈਆਂ ਜੋਸ਼ਰਾ
0: ਓ ਸਿੰਘਾਂ ਤੇ ਗਵਾਈਆਂ ਜੋਰਨਾ ਛੋਟੇ ਪੈਰ ਖੂਨੀ ਤਾਰ ਜਾ ਕੀ ਵੀ ਹੱਲਾ ਰੋਕ ਜੇ
1: ਜਾ ਕੀ ਵੀ ਹੱਲਾ ਰੋਕ ਜੇ ਜੋ ਅੜਿਆ ਕੀਤਾ ਪਾਰ ਬਾਬੇ ਫੂਲਾ ਸਿੰਘ ਦੀ ਤੇਗ ਨੇ
0: ਓ ਬਾਬੇ ਫੂਲਾ ਸਿੰਘ ਦੀ ਤੇਗ ਨੇ ਤੋੜ ਕਈਆਂ ਦੇ ਹੰਕਾਰ ਉਸ ਲੱਖ ਦਰੀਆਂ ਖੂਨ ਵਿੱਚ
1: ਲੱਖ ਦਰੀਆਂ ਖੂਨ ਚ ਅਸੇ ਮਿਜਵੀ ਬਣ ਗਈ ਗਾਰ ਗਾਜੀ ਕੰਬਲੀ ਉੱਚੇ ਪਰਬਤੀ
0: ਉਹ ਗਾਜੀ ਕੰਬਲ ਉੱਚੇ ਪਰਬਤੀ ਜਾਪੇ ਕਿਸ ਸੰਘ ਹਜ਼ਾਰ ਪਾਇਆ।

0: ಕಟಾರು ಓ ವದಗೆ ಮಾಗ ಹನೇರದೆ
1: ವದಗೆ ಮಾಗ ಹನೇರದೆ ಹಿಂಕ ಮೌತ ದ ಪೈವ ಸಾರೇ ਕੱਢ ਮੋਰਚਿਆਂ ਚੋਂ ਤੱਕ ਲੈ
0: ਓ ਕੱਢ ਮੋਰਚਿਆਂ ਚੋਂ ਤੱਕ ਲੈ ਓ ਕਿਸ ਨਾਲ ਚੱਲਣੀ ਮਾਰ ਪਹਾੜੀ ਪਾਫਲ

0: ਇੱਕ ਧਰਤੀ ਅੰਦਰ ਕਰ ਦਿੱਤੇ ਦੋ ਪਲ ਵਿੱਚ ਕੱਲ ਦੇ ਯਾਰ ਦੁਸ਼ਮਣ ਤੋਬਾ ਤੋਬ ਪਕਾਰ ਦੇ
1: ਦੁਸ਼ਮਣ ਤੋਬਾ ਤੋਬ ਪਕਾਰ ਦੇ ਸੰਧੂ ਸਿੰਘ ਬਣੇ ਬਲਤਾਰ ਸਾਹਿਬ
0: ਸੰਗਤ ਕਹਿ ਦੋ ਵਾਹਿਗੁਰੂ ਅਕਾਲੀ ਜੀ ਨੇ ਇਸ ਮੈਦਾਨ ਨੂੰ ਕਿਵੇਂ ਫਤਿਹ ਕੀਤਾ ਇਹ ਕੱਲ੍ਹ ਦੇ ਦੀਵਾਨ ਅੰਦਰ ਜਿਹੜਾ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ ਕਿਉਂਕਿ ਨਿਯਤ ਕੀਤਾ ਸਮਾਂ ਸਮਾਪਤ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਗੁਰਨਾਮ ਸਿੰਘ ਜੀ ਪੰਜਾਬ ਯੂਨੀਵਰਸਿਟੀ ਪਟਿਆਲੇ ਵਾਲੇ ਜਿਹੜੇ ਵਿਸ਼ੇਸ਼ ਤੌਰ ਉੱਤੇ ਕੁਝ ਦਿਨਾਂ ਤੋਂ ਆਪ ਸੰਗਤ ਦੀਆਂ ਹਾਜ਼ਰੀਆਂ ਦੀਵਾਨਗੀਆਂ ਭਰ ਰਹੇ ਨੇ ਔਰ ਜੋ ਉਹਨਾਂ ਨੇ ਮਿਹਨਤ ਕਰਕੇ ਸਿੱਖ ਜਗਤ ਨੂੰ ਦਿੱਤਾ ਹੈ ਬਹੁਤ ਵੱਡੀ ਅਦੁੱਤੀ ਦੇਣ ਹੈ। ਐਸੇ ਵਿਦਵਾਨਾਂ ਦਾ ਸਾਨੂੰ ਦਿਲੋਂ ਸਤਿਕਾਰ ਕਰਕੇ ਹਰ ਤਰ੍ਹਾਂ ਦੇ ਨਾਲ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਸਾਡੀ ਕੌਮ ਦਾ ਜਿਹੜਾ ਵਡਮੁੱਲਾ ਵਿਰਸਾ ਹੈ ਇਹਨੂੰ ਅਸੀਂ ਨਿਰੰਤਰ ਸੰਸਾਰ ਦੇ ਵਿੱਚ ਬਰਕਰਾਰ ਰੱਖੀਏ ਇਹੀ ਕਾਮਨਾਵਾਂ ਲੈ ਕੇ ਆਪ ਤੋਂ ਖਿਮਾ ਦਾ ਜਾਚਕ ਹੋ ਰਿਹਾ ਜੱਥਾ ਕੱਲ੍ਹ ਤੱਕ ਆਪ ਦੇ ਨਾਲ ਦੀਵਾਨਾਂ ਦੀ ਸਾਂਝ ਕਰਾਂਗੇ ਫਿਰ ਸਮਾਂ ਆਵੇਗਾ ਕੁਦਰਤ ਕਿਰਪਾ ਕਰੇ ਜਦੋਂ ਮੇਲ ਹੋਣਗੇ ਫਿਰ ਕਿਤੇ ਇਸ ਪਾਵਨ ਪੁੱਤਰ ਸਟੇਜ ਤੋਂ ਆਪ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ। ਇੰਨੀਆਂ ਬੇਨਤੀਆਂ ਕਰਦੇ ਹੋਇਆਂ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਆਪ ਸੰਗਤ ਬਖਸ਼ਣ ਯੋਗ ਜੇ ਆਓ ਪਿਆਰ ਵਿੱਚ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੁਹਾਡੇ ਚਰਨਾਂ ਨਾਲ ਸਤਿਗੁਰੂ ਰਹਾ ਜੁੜਿਆ, ਲਿਵ ਟੁੱਟੇ ਨਾ ਸਾਸ ਗਰਾਸ ਮੇਰੀ, ਔਕੜ ਵੇਖ ਕੇ ਡੋਲੇ ਨਾ ਮਨ ਮੇਰਾ, ਪੂਰੀ ਕਰਦੇ ਵੀ ਇਹ ਵੀ ਆਸ ਮੇਰੀ, ਸਿੱਖੀ ਕੇਸਾਂ ਸਵਾਸਾਂ ਨਾ ਨਿਭ ਜਾਵੇ, ਦਿਲੀ ਇੱਛਾ ਹੈ ਸਤਿਗੁਰੂ ਪਾਸ ਮੇਰੀ, ਔਰ ਕਪਰੀਤ ਰਪਾਲੋਂ ਦੀ ਨਿਭ ਜਾਵੇ, ਤੁਹਾਡੇ ਚਰਨਾਂ ਚ ਇਹੋ ਅਰਦਾਸ ਮੇਰੀ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਇੱਕੋ ਵਾਰ ਕਹਿਣ ਦੇ ਉੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸੰਗਤਾਂ, ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਨੇ। ਅੱਜ ਦਾ ਪਵਿੱਤਰ ਦਿਹਾੜਾ

ਸੰਗਰਾਂਦ ਦੇ ਦਿਹਾੜੇ ਤੋਂ ਸਾਨੂੰ ਕੀ ਸਿੱਧ ਮਿਲਦੀ ਹੈ? ਦੋ ਮਿੰਟ ਦੀ ਗੱਲ ਕਰਕੇ ਉਪਰੰਤ ਚੱਲ ਰਹੀ ਇਤਿਹਾਸ ਦੀ ਲੜੀ ਆਰੰਭ ਕਰਾਂਗੇ। ਭਾਵੇਂ ਦਿਨ ਤਿਉਹਾਰ ਕੋਈ ਵੀ ਹੈ, ਗੁਰੂ ਦੇ ਦਰ ਦੇ ਤੋਂ ਆਉਣ ਦੇ ਨਾਲ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੁੰਦਾ। ਜਿਹੋ ਜਿਹੀ ਭਾਵਨਾ ਲੈ ਕੇ ਗੁਰੂ ਦੇ ਦਰ ਦੇ ਉੱਤੇ ਆਵੇ ਗੁਰੂ, ਉਹਦੀ ਭਾਵਨਾ ਨੂੰ ਮੁੱਖ ਰੱਖ ਕੇ ਭਾਵਨਾ ਜ਼ਰੂਰ ਪੂਰੀ ਕਰਦਾ। ਅੱਜ ਭਾਈ ਪੈੜਾ ਜੀ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਸੇਵਾਦਾਰ ਨੇ, ਉਹਨਾਂ ਦੀ ਸੰਗਤ ਹੋਈ ਚੂੜ ਪਿੰਡ ਦੇ ਚੌਧਰੀ ਦੇ ਨਾਲ, ਜਿਹੜੇ ਇਲਾਕੇ ਦੇ ਨਾਮਵਰ ਚੌਧਰੀ ਨੇ, ਨਾਲ ਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਬੜਾ ਸਤਿਕਾਰ ਹੈ। ਜਦੋਂ ਭਾਈ ਪੈੜਾ ਜੀ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ, ਸੰਗਤ ਹੋਈ, ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਉਸਤ ਕੀਤੀ। ਕਿਉਂਕਿ ਜਿਹੜਾ ਇਨਸਾਨ ਜਿਸ ਜਗ੍ਹਾ ਦੇ ਉੱਤੇ ਜੁੜਿਆ ਹੋਇਆ, ਉਹ ਆਪਣੇ ਰਹਿਬਰ ਦੀ, ਆਪਣੇ ਮੁਰਸ਼ਦ ਦੀ ਜ਼ਰੂਰ ਉਸਤ ਕਰਦਾ, ਆਪਣੇ ਗੁਰੂ ਦੀ ਵਡਿਆਈ ਕਰਦਾ। ਤਾਂ ਜਦੋਂ ਚੌਧਰੀ ਨੇ ਭਾਈ ਪੈੜਾ ਜੀ ਦੇ ਮੁੱਖ ਦੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਵਡਿਆਈ ਸੁਣੀ, ਤਾਂ ਚੌਧਰੀ ਨੇ ਵੀ ਕਹਿਣਾ ਕੀਤਾ ਕਿ ਭਾਈ ਪੈਰਾ ਜੀ, ਮੇਰੇ ਮਨ ਦੇ ਵਿੱਚ ਵੀ ਬੜੇ ਸਮੇਂ ਤੋਂ ਰੀਝ ਹੈ ਕਿ ਮੈਂ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਜਾ ਕੇ ਦਰਸ਼ਨ ਕਰਕੇ ਆਵਾਂ, ਪਰ ਮੇਰੇ ਜ਼ਿੰਦਗੀ ਦੇ ਰੁਝੇਵੇਂ ਇੰਨੇ ਨੇ, ਉਹਨਾਂ ਰੁਝੇਵਿਆਂ ਦੇ ਵਿੱਚੋਂ ਮੈਨੂੰ ਵੇਲ ਨਹੀਂ ਮਿਲਦਾ, ਮੈਂ ਕਦੋਂ ਜਾਵਾਂ? ਇੱਕ ਤਾਂ ਮੈਨੂੰ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ, ਕਾਰੋਬਾਰ ਦੇ ਵਿੱਚੋਂ ਵੇਲ ਨਹੀਂ ਮਿਲਦਾ। ਮੈਂ ਇਲਾਕੇ ਦਾ ਚੌਧਰੀ ਹਾਂ, ਇਲਾਕੇ ਦੇ ਲੋਕ ਮੇਰਾ ਬੜਾ ਸਤਿਕਾਰ ਕਰਦੇ ਨੇ, ਮੈਂ ਇਲਾਕੇ ਦੇ ਕਾਰਜ ਸਵਾਰਦਾ, ਪਰ ਦੂਸਰੀ ਗੱਲ ਇਹ ਹੈ ਕਿ ਮੈਂ ਗੁਰੂ ਦੇ ਦਰ ਦੇ ਉੱਤੇ ਇਸ ਕਰਕੇ ਵੀ ਨਹੀਂ ਜਾਣ ਜਾ ਸਕਦਾ ਕਿਉਂਕਿ ਮੈਂ ਝੂਠ ਬੜਾ ਬੋਲਦਾ। ਜਿਹੜੇ ਇਲਾਕੇ ਦੇ ਮੋਹਤਵਾਰ ਹੋਇਆ ਕਰਦੇ ਨੇ, ਉਹਨਾਂ ਨੂੰ ਝੂਠ ਬੋਲੇ ਬਗੈਰ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਤਾਂ ਭਾਈ ਪੈੜਾ ਜੀ ਸੰਗਤ ਕਰਨ ਦੇ ਉਪਰੰਤ ਭਾਈ ਪੈੜਾ ਜੀ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਪਹੁੰਚਿਆ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ। ਉਸ ਇਲਾਕੇ ਦੇ ਚੌਧਰੀ ਨੇ ਵੀ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਸਤਿਗੁਰ ਜੀ, ਮੇਰੇ ਦਿਲ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਘੜੀ ਚਲੀ ਆ ਰਹੀ ਸੀ, ਮੈਂ ਤੁਹਾਡੇ ਦਰਸ਼ਨ ਕਰਾਂ, ਅੱਜ ਉਹ ਭਾਗੀ ਘੜੀ ਆਈ, ਧੰਨ ਭਾਗ ਮੇਰੇ, ਮੈਨੂੰ ਆਪ ਦੇ ਪਵਿੱਤਰ ਦਰਸ਼ਨ ਦੁਆਰੇ ਹੋ ਗਏ ਨੇ। ਸਤਿਗੁਰ ਜੀ, ਮੇਰੇ ਮਨ ਦੇ ਵਿੱਚ ਇੱਕ ਸੰਕਾ, ਮੇਰੇ ਮਨ ਦੇ ਵਿੱਚ ਇੱਕ ਭਰਮ ਹੈ, ਉਸ ਨੂੰ ਨਿਮਿਤ ਕਰ ਦੇਵੋ। ਸਤਿਗੁਰਾਂ ਨੇ ਆਖਿਆ, ਚੌਧਰੀ ਜੀ ਕੀ ਗੱਲ ਹੈ? ਆਖਣ ਲੱਗਿਆ ਜੀ, ਮੈਂ ਝੂਠ ਬੜਾ ਬੋਲਦਾ ਕਿਉਂਕਿ ਮੇਰਾ ਕਾਰੋਬਾਰ ਇਹ ਜਿਹਾ, ਮੈਂ ਇਲਾਕੇ ਦਾ ਮੋਹਤਵਰ ਬੰਦਾ, ਲੋਕਾਂ ਦੇ ਫੈਸਲੇ ਕਰਾਉਣੇ, ਹਰੇਕ ਦੇ ਕੋਲ ਝੂਠ ਬੋਲ ਕੇ ਉਹਦੀਆਂ ਉੱਧਰ ਉਹਦੀਆਂ ਉੱਧਰ ਕਰਕੇ ਤਾਂ ਕਾਰੋਬਾਰ ਦਾ ਗੁਜ਼ਾਰਾ ਹੁੰਦਾ, ਤੇ ਮੈਂ ਝੂਠ ਬੋਲਣ ਤੋਂ ਕਈ ਤਰੀਕੇ ਦੇ ਨਾਲ ਹਟ ਸਕਦਾ? ਸਤਿਗੁਰ ਜੀ, ਮੈਂ ਸੱਚੀ ਗਿਰਚ ਕਿਵੇਂ ਕਰ ਸਕਦਾ? ਮੇਰੇ ਕੋਲ ਧੰਨ ਦੌਲਤ ਬੜਾ, ਮੇਰੇ ਕੋਲ ਸਤਿਗੁਰ ਦਾ ਦਿੱਤਾ ਹੈ ਸਾਰਾ ਕੁਝ, ਤੁਹਾਡੀ ਕਿਰਪਾ ਦੇ ਨਾਲ ਬਹੁਤ ਕੁਝ ਹੈ, ਪਰ ਮੇਰੇ ਮਨ ਦਾ ਇਸ ਸੰਕਾ ਨਿਮਿਤ ਕਰ ਦੇਵੋ, ਮੈਂ ਝੂਠ ਬੋਲਣ ਦੀ ਮੇਰੀ ਆਦਤ ਕਿਸ ਤਰ੍ਹਾਂ ਹਟ ਸਕਦੀ ਹੈ? ਗੁਰੂ ਮਹਾਰਾਜ ਨੇ ਕਹਿਣਾ ਕੀਤਾ, ਚੌਧਰੀ ਜੀ, ਜਿੱਥੇ ਤੁਹਾਡੇ ਕੋਲ ਧੰਨ ਦੌਲਤ ਬਹੁਤ ਹੈ, ਤੁਹਾਡਾ ਇਲਾਕੇ ਵਿੱਚ ਸਤਿਕਾਰ ਬਹੁਤ ਹੈ, ਲੋਕ ਇਲਾਕੇ ਦੇ ਤੁਹਾਡੀ ਕਦਰ ਕਰਦੇ ਨੇ, ਉੱਥੇ ਇੱਕ ਕਾਰ ਜੋੜ ਕਰ ਦੇਵੋ, ਆਪਣੇ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਾ ਦੇਵੋ, ਉਸ ਧਰਮਸ਼ਾਲਾ ਦੇ ਵਿੱਚ ਗਰੀਬਾਂ ਦੀ ਸੇਵਾ ਕੀਤੀ ਜਾਵੇ, ਉਹਦੇ ਵਿੱਚ ਜਦੋਂ ਸ਼ਾਮ ਦੇ ਟਾਈਮ ਸੰਗਤ ਜੁੜੇ, ਉਹਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਵੇ। ਉਹ ਗਿਆ ਸੀ ਸੰਗਰਾਂਦ ਵਾਲੇ ਦਿਨ, ਗੁਰੂ ਮਹਾਰਾਜ ਨੇ ਕਹਿਣਾ ਕੀਤਾ, ਇੱਕ ਨਾਲ ਹੋਰ ਬੱਚਨ ਆਖ ਦਿੱਤਾ, ਚੌਧਰੀ ਜੀ ਇੱਕ ਗੱਲ ਯਾਦ ਰੱਖਣੀ, ਜਦੋਂ ਵੀ ਤੁਸੀਂ ਉਸ ਧਰਮਸ਼ਾਲਾ ਦੇ ਵਿੱਚ ਜਾਣਾ, ਸੰਗਤ ਕਰਨ ਵਾਸਤੇ ਜਾਣਾ, ਆਪਣੇ ਕੋਲ ਇੱਕ ਕਾਗਜ਼ ਰੱਖਣਾ, ਜਿੰਨੀ ਵਾਰ ਦਿਨ ਦੇ ਵਿੱਚ ਤੁਸੀਂ ਝੂਠ ਬੋਲਣਾ, ਉਹ ਕਾਗਜ਼ ਦੇ ਉੱਤੇ ਨੋਟ ਕਰ ਲੈਣਾ, ਜਦੋਂ ਮਹੀਨੇ ਬਾਅਦ ਸਾਡੇ ਕੋਲ ਚੱਲ ਕੇ ਆਵੋਗੇ, ਉਹ ਸਾਰਾ ਕੁਝ ਸਾਨੂੰ ਦੱਸ ਦੇਣਾ ਸੀ ਅਸੀਂ ਇੰਨੀ ਵਾਰ ਝੂਠ ਬੋਲਿਆ। ਉਸ ਤੋਂ ਪਹਿਲਾਂ ਜੋ ਧਰਮਸ਼ਾਲਾ ਦੇ ਵਿੱਚ ਸੰਗਤ ਇਕੱਤਰ ਹੋਇਆ ਕਰੇਗੀ, ਨਗਰ ਦੀ ਇਲਾਕੇ ਦੀ ਸੰਗਤ, ਉਹਨਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰਨਾ, ਕਾਗਜ਼ ਉੱਤੇ ਲਿਖ ਲੈਣਾ, ਚੌਧਰੀ ਨੇ ਧਰਮਸ਼ਾਲਾ ਤਿਆਰ ਕਰਵਾਈ ਦਿਨਾਂ ਦੇ ਵਿੱਚ ਹੀ, ਇਲਾਕੇ ਦੇ ਵਿੱਚ ਕਹਿ ਦਿੱਤਾ, ਇਲਾਕੇ ਦੀਆਂ ਸੰਗਤਾਂ ਜੁੜਨ ਲੱਗੀਆਂ, ਚੌਧਰੀ ਦਾ ਬੜਾ ਆਦਰ ਅਤੇ ਸਤਿਕਾਰ ਹੋਇਆ, ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ, ਉਸ ਪਰਮਾਤਮਾ ਦੀ ਯਾਦ ਵਿੱਚ ਸੰਗਤਾਂ ਜੁੜਨ ਲੱਗੀਆਂ, ਚੌਧਰੀ ਵੀ ਆ ਕੇ ਸੰਗਤ ਦੇ ਵਿੱਚ ਬੈਠਣ ਲੱਗਿਆ, ਪਰ ਮਨ ਦੇ ਵਿੱਚ ਸੋਚਣ ਲੱਗਿਆ ਕਿ ਭਰਮ ਪੈਦਾ ਹੋ ਗਿਆ ਮਨ ਦੇ ਵਿੱਚ, ਮਨਾ ਤੂੰ ਇਲਾਕੇ ਦਾ ਨਾਮ ਭਰਮ ਦਾ ਇਲਾਕੇ ਦਾ ਚੌਧਰੀ

ਜੇ ਤੂੰ ਝੂਠ ਬੋਲ ਕੇ ਇੱਕ ਕਾਗਜ਼ ਤੇ ਲੈ ਕੇ ਸੰਗਤ ਵਿੱਚ ਜਾ ਕੇ ਦੱਸੇਗਾ ਤੇਰੇ ਕੋਲੋਂ ਕਿੱਡਾ ਵੱਡਾ ਪਾਪ ਹੋਵੇਗਾ। ਲੋਕਾਂ ਦੇ ਮਨਾਂ ਵਿੱਚ ਤੇਰੇ ਪ੍ਰਤੀ ਸਤਿਕਾਰ ਘੱਟ ਜਾਵੇਗਾ। ਉਹਨੇ ਇੱਕ ਨੇਮ ਬਣਾਇਆ, ਪਹਿਲੇ ਦਿਨ ਝੂਠ ਨਹੀਂ ਬੋਲਿਆ, ਉਸੇ ਤਰ੍ਹਾਂ ਸੱਚ ਅਤੇ ਨਿਆਂ ਦੇ ਉੱਤੇ ਖੜਾ ਰਿਹਾ। ਦੂਸਰਾ ਦਿਨ ਬਤੀਤ ਹੋਇਆ, ਕਾਗਜ਼ ਕੋਲ ਰੱਖਿਆ ਪਰ ਮਨ ਨੂੰ ਸਮਝਾ ਕੇ ਰੱਖਿਆ ਕਿ ਮੈਂ ਜਿਹੜੇ ਲੋਕਾਂ ਦੇ ਵਿੱਚ ਮੇਰਾ ਬੜਾ ਸਤਿਕਾਰ ਹੈ ਉਹਨਾਂ ਸਾਹਮਣੇ ਮੈਂ ਕਿੱਦਾਂ ਆਖਾਂਗਾ ਮੈਂ ਝੂਠ ਬੋਲਿਆ। ਇੰਨੀ ਵਾਰ ਦਿਨ ਦੇ ਵਿੱਚ ਝੂਠ ਬੋਲਿਆ, ਮਨ ਦੇ ਉੱਤੇ ਕਾਬੂ ਪਾ ਲਿਆ, ਮਨ ਨੂੰ ਸਮਝਾਉਣਾ ਕੀਤਾ। ਆਖਿਰਕਾਰ ਇਸੇ ਤਰ੍ਹਾਂ ਜਦੋਂ ਮਹੀਨਾ ਬਤੀਤ ਹੋ ਗਿਆ, ਮਹੀਨੇ ਬਾਅਦ ਸੰਗਰਾਂਦ ਵਾਲੇ ਦਿਨ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ। ਮਨ ਦੇ ਵਿੱਚ ਭਾਵਨਾ ਬਣ ਗਈ, ਗੁਰੂ ਮਹਾਰਾਜ ਨੇ ਚੌਧਰੀ ਨੂੰ ਆਉਂਦਿਆਂ ਦੇਖਿਆ, ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ, ਸੰਗਤ ਬੈਠੀ। ਗੁਰੂ ਮਹਾਰਾਜ ਨੇ ਕਹਿਣਾ ਕੀਤਾ, ਚੌਧਰੀ ਜੀ, ਗੁਰੂ ਦੇ ਘਰ ਵਿੱਚ ਚੱਲ ਕੇ ਆਏ ਹੋ, ਜੋ ਸਾਡੇ ਨਾਲ ਵਚਨ ਕਰਕੇ ਗਏ ਸੀ ਕਿ ਕਾਗਜ਼ ਤੇ ਲਿਖਣਾ ਕਿ ਦਿਨ ਦੇ ਵਿੱਚ ਕਿੰਨੀ ਵਾਰ ਝੂਠ ਬੋਲਿਆ, ਉਹ ਕਾਗਜ਼ ਕੱਢੋ ਅਤੇ ਸੰਗਤ ਦੇ ਵਿੱਚ ਕਰਕੇ ਸਾਨੂੰ ਦੱਸ ਦੇਵੋ। ਚੌਧਰੀ ਨੇ ਦੋਨੋਂ ਹੱਥ ਜੋੜੇ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ, ਅੱਖਾਂ ਦੇ ਵਿੱਚ ਵਿਰਾਗ ਦੇ ਅੱਥਰੂ ਘਿਰ ਰਹੇ ਨੇ। ਆਖਣ ਲੱਗਿਆ, ਸਤਿਗੁਰ ਜੀ, ਤੁਹਾਡੀ ਕਿਰਪਾ ਹੋ ਗਈ, ਜਿਹੜਾ ਮੈਨੂੰ ਬੜੇ ਲੰਮੇ ਸਮੇਂ ਤੋਂ ਹਉਮੈ ਦਾ ਰੋਗ ਲੱਗਿਆ ਹੋਇਆ ਸੀ ਉਹ ਤੁਹਾਡੀ ਸੰਗਤ ਕਰਕੇ, ਗੁਰੂ ਨਾਨਕ ਦੇ ਘਰ ਦੀ ਸੰਗਤ ਕਰਕੇ ਉਹ ਦੂਰ ਹੋ ਗਿਆ। ਸਤਿਗੁਰ ਜੀ, ਮੈਂ ਇੱਕ ਦਿਨ ਵੀ ਝੂਠ ਨਹੀਂ ਬੋਲਿਆ, ਜਿਹੜਾ ਚੌਧਰੀ ਕਹਿੰਦਾ ਸੀ ਮੇਰੇ ਕੋਲ ਝੂਠ ਬੋਲੇ ਬਗੈਰ ਰਿਹਾ ਨਹੀਂ ਜਾਂਦਾ। ਗੁਰੂ ਦੇ ਕੋਲ ਯੁਕਤੀ ਹੈ। ਆਓ ਅੱਜ ਆਪਾਂ ਵੀ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਚੱਲ ਕੇ ਆਏ ਹਾਂ, ਸੰਗਰਾਂਦ ਦੇ ਦਿਹਾੜੀ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਵੀ ਇੱਕ ਪ੍ਰਣ ਕਰਕੇ ਜਾਈਏ, ਜੋ ਸਾਡੇ ਮਨ ਦੇ ਵਿੱਚ ਦੂਸਰਾ ਪ੍ਰਤੀ ਨਫ਼ਰਤ ਆ, ਜੋ ਅਸੀਂ ਵੀ ਕਿਸੇ ਦਾ ਮਾੜਾ ਸੋਚਦੇ ਹਾਂ, ਅੱਜ ਤੋਂ ਇਹ ਪ੍ਰਣ ਕਰੀਏ, ਅੱਜ ਤੋਂ ਅਸੀਂ ਬਾਅਦ ਕਿਸੇ ਦਾ ਮਾੜਾ ਨਹੀਂ ਚੁਕਾਵਾਂਗੇ। ਕਿਸੇ ਪ੍ਰਤੀ ਆਪਣੇ ਮਨ ਦੇ ਵਿੱਚ ਹਉਮੈ, ਆਪਣੇ ਮਨ ਦੇ ਵਿੱਚ ਮੈਲ ਨਹੀਂ ਰੱਖਾਂਗੇ, ਕਿਸੇ ਪ੍ਰਤੀ ਕਦੇ ਝੂਠ ਨਹੀਂ ਬੋਲਾਂਗੇ। ਆਓ ਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਇਤਿਹਾਸ ਦੀ ਲੜੀ ਚੱਲ ਰਹੀ ਸੀ, ਉਹ ਕੌਮ ਦਾ ਮਹਾਨ ਯੋਧਾ ਭਾਈ ਮਨੀ ਸਿੰਘ ਦਾ ਭਤੀਜਾ ਅਤੇ ਭਾਈ ਨੰਗਾਈਆ ਜੀ ਦਾ ਪੁੱਤਰ, ਜਿਹਦਾ ਨਾਮ ਹੈ ਇਤਿਹਾਸ ਦੇ ਵਿੱਚ ਭਾਈ ਅਗਰ ਸਿੰਘ। ਜਦੋਂ ਮੋਮਨ ਖਾਨ ਨੇ ਬੜੇ ਜ਼ੁਲਮ ਕੀਤੇ, ਬੜੇ ਅਤਿਆਚਾਰ ਕੀਤੇ, ਬੜੇ ਸ਼ਬਦ ਕੀਤੇ ਉਸ ਕੌਮ ਦੇ ਉੱਤੇ, ਤਾਂ ਇਸ ਗੱਲ ਦੀਆਂ ਖਬਰਾਂ ਨਵਾਬ ਕਪੂਰ ਸਿੰਘ ਦੇ ਕੋਲ ਪਹੁੰਚੀਆਂ। ਜਦੋਂ ਗੁਰੂ ਕੇ ਖਾਲਸੇ ਉੱਤੇ ਵਕਤ ਦੀ ਘੜੀ ਆਈ ਤਾਂ ਗੁਰੂ ਕੇ ਖਾਲਸੇ ਨੇ ਬੀਕਾਨੇਰ ਦੇ ਜੰਗਲਾਂ ਅਤੇ ਪਹਾੜਾਂ ਅਤੇ ਕੰਨਵਾਲ ਦੇ ਸਭ ਦੇ ਵਿੱਚ ਜਾ ਕੇ ਸਮਾਂ ਬਤੀਤ ਕਰਨ ਲੱਗੇ, ਤਾਂ ਇੱਕ ਗੁਰਸਿੱਖ ਨੇ ਜਾ ਕੇ ਨਵਾਬ ਕਪੂਰ ਸਿੰਘ ਦੇ ਕੋਲ, ਜੋ ਆਪਣੇ ਨਾਲ ਹੱਡ ਵੀਤੀ ਵੀਤੀ, ਜੋ ਇਲਾਕੇ ਦੀਆਂ ਸੰਗਤਾਂ ਦੇ ਨਾਲ ਉਸ ਮੋਮਨ ਖਾਨ ਅਤੇ ਉਸ ਦੇ ਅਹਿਲਕਾਰਾਂ ਨੇ ਧੀਆਂ ਭੈਣਾਂ ਦੀ ਬੇਪਤੀ ਕੀਤੀ, ਉਹ ਸਾਰੀ ਦਾਸਤਾਂ ਜਾ ਕੇ ਭਰੇ ਦੀਵਾਨ ਦੇ ਵਿੱਚ ਤਸਣੀ ਕੀਤੀ, ਤਾਂ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਕੇ ਇੱਕ ਜ਼ੋਰਦਾਰ ਤਕਰੀਰ ਕੀਤੀ ਹੈ ਤੇ ਕਹਿਣਾ ਕੀਤਾ, ਉਸ ਪਾਪੀ ਜਿਹਦੇ ਪਾਪਾਂ ਦਾ ਘੜਾ ਭਰ ਚੁੱਕਿਆ, ਉਸ ਜ਼ਾਲਮ ਦਾ ਅੰਤ ਕਰਨ ਵਾਸਤੇ ਕੌਣ ਜਾਵੇਗਾ। ਤਾਂ ਭਰੇ ਦੀਵਾਨ ਦੇ ਵਿੱਚ ਭਾਈ ਅਗਰ ਸਿੰਘ ਉੱਠ ਕੇ ਹੋਇਆ ਖੜਾ, ਲੈ ਕੇ ਪੰਤੇ ਕੋਲੋਂ ਆ ਗਿਆ, ਨਵਾਬ ਕਪੂਰ ਸਿੰਘ ਦੇ ਕੋਲੋਂ ਲੈ ਕੇ ਆ ਗਿਆ, ਲੈ ਕੇ ਥੱਪੜਾ ਗੁਰੂ ਕੇ ਖਾਲਸੇ ਸਦੇ ਬੋਲੇ ਸੋਹਣੇ ਹਾਲ ਦੇ ਜੈਕਾਰੇ, ਜਿਵੇਂ ਭਾਈ ਅਗਰ ਸਿੰਘ ਭਾਈ ਮਨੀ ਸਿੰਘ ਦਾ ਭਤੀਜਾ ਅਤੇ ਭਾਈ ਨਗਾਈਆ ਜੀ ਦਾ ਪੁੱਤਰ, ਜਿਵੇਂ ਪੰਤ ਤੋਂ ਆਗਿਆ ਲੈ ਕੇ ਉਸ ਪਾਪੀ ਮੋਮਨ ਖਾਨ ਨੂੰ ਸਭ ਕੁਛ ਸਿਖਾਉਣ ਵਾਸਤੇ, ਉਹਦਾ ਸਿਰ ਘਰ ਤੋਂ ਲਾਉਣ ਵਾਸਤੇ, ਜਿਵੇਂ ਅਰਦਾਸ ਕਰਕੇ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਤੁਰਿਆ, ਉਹਨਾਂ ਲਈਆਂ ਤੋਂ ਜਾਣੂ ਤੁਹਾਡੀ ਜੱਥਾ ਇਉਂ ਕਰਵਾ ਰਿਹਾ।

ਪੂਰਮਾ ਚੱਲ ਕੇ ਕਾਨੋਵਾਲ ਦੇ ਸੰਭ ਤੋਂ ਰਾਹ ਦੇ ਵਿੱਚ ਆਉਂਦਾ, ਬੇਨਤਾ ਬਣਾਉਂਦਾ ਹੁੰਦਾ, ਆਪਣੇ ਮਨ ਦੇ ਨਾਲ ਵਿਚਾਰਾਂ ਕਰਦਾ ਹੁੰਦਾ ਕਿ ਲਾਹੌਰ ਦਰਬਾਰ ਦੇ ਅੰਦਰ ਬੜੀ ਵੱਡੀ ਗਿਣਤੀ ਵਿੱਚ ਫੌਜਾਂ ਨੇ, ਮੋਮਨ ਖਾਨ ਦੇ ਅਹਿਲਕਾਰ ਨੇ, ਕਿਉਂਕਿ ਮੋਮਨ ਖਾਨ ਨੂੰ ਵੀ ਇਸ ਗੱਲ ਦਾ ਪਤਾ, ਉਸ ਨੂੰ ਇਸ ਗੱਲ ਦਾ ਗਿਆਨ ਹੈ, ਮੈਂ ਸਿੱਖਾਂ ਦੇ ਉੱਤੇ ਬੜਾ ਵੱਡਾ ਜ਼ੁਲਮ ਕੀਤਾ, ਸਿੱਖ ਕੌਮ ਦਾ ਖੁੜਾ ਕੁਝ ਮਿਟਾਉਣ ਦੇ ਉੱਤੇ ਤੁਲਿਆ ਹੋਇਆ, ਪਰ ਜਿਨ੍ਹਾਂ ਨੇ ਸਿੱਖ ਕੌਮ ਦੇ ਨਾਲ ਮਤਾ ਲਾਇਆ, ਪਰ ਖਾਲਸੇ ਉਸ ਨੂੰ ਬਾਹਲੀ ਦੇਰ ਜ਼ਿੰਦਗੀ ਉੱਤੇ ਜਿਉਣ ਦਾ, ਦੁਨੀਆਂ ਉੱਤੇ ਜਿਉਣ ਦਾ ਸਮਾਂ ਨਹੀਂ ਦਿੱਤਾ। ਇਸ ਕਰਕੇ ਉਹ ਆਪਣੇ ਨਾਲ ਵੱਡੀ ਗਿਣਤੀ ਵਿੱਚ ਆਪਣੀ ਫੌਜ ਦੀ ਅਹਿਲਕਾਰ ਰੱਖਦਾ। ਤਾਂ ਇੱਧਰ ਗੁਰੂ ਕਾ ਸਿੱਖ ਭਾਈ ਅਗਰ ਸਿੰਘ ਜੋ ਨਿਵਾਸ ਪੂਰ ਸਿੰਘ ਦੇ ਕੋਲੋਂ ਲੈ ਕੇ ਅੱਗੇ ਆਪਾਂ ਦੇ ਨਾਲ ਕਰਕੇ ਵਚਨ ਪਾਪੀ ਦਾ ਸਰ ਵੱਢਣ ਵਾਸਤੇ ਤੁਰਿਆ, ਰਾਹ ਦੇ ਵਿੱਚ ਮਨ ਦੇ ਨਾਲ ਅਨੇਕਾਂ ਪ੍ਰਕਾਰ ਦੀਆਂ ਵਿਉਂਤਾ ਬਣਾਉਂਦਾ ਹੁੰਦਾ। ਤਾਂ ਚੱਲਦੇ ਚੱਲਦੇ ਉਹਨੇ ਰਸਤੇ ਦੇ ਵਿੱਚ ਕੀ ਵੇਖਿਆ ਕਿ ਇੱਕ ਬੱਕਰੀਆਂ ਭੇਡਾਂ ਚਾਰਨ ਵਾਲੇ ਆਦਮੀ ਫਿਰ ਰਹੇ ਨੇ, ਉਹਨਾਂ ਦੇ ਬੰਨੀਆਂ ਹੋਈਆਂ ਟੇਢੀਆਂ ਜਿਹੀਆਂ ਪੱਗਾਂ ਵੇਖੀਆਂ। ਉਹਦੇ ਮਨ ਦੇ ਵਿੱਚ ਫੁਰਨਾ ਫੁਰਿਆ, ਮਨਾ ਕਿ ਉਹਨਾਂ ਇਹੋ ਜਿਹਾ ਭੇਸ ਬਣਾਇਆ ਜਾਵੇ ਤੇ ਉਹ ਜੀ ਢੇਡੀ ਜੀ ਬੰਨ ਕੇ ਪੱਗ ਬਣ ਕੇ ਪਚਾਦਾ। ਭਾਈ ਅਗਰ ਸਿੰਘ ਨੇ ਆਪਣਾ ਨਾਂ ਰੱਖਿਆ ਰੁਸਤਮ ਖਾਨ, ਕਿਸੇ ਨੇ ਨੂਰ ਖਾਨ ਵੀ ਲਿਖਿਆ ਕਈ ਵਿਦਵਾਨਾਂ ਨੇ। ਜਦੋਂ ਨਾਂ ਰੱਖਿਆ ਰੁਸਤਮ ਖਾਨ ਲੱਗ ਕੇ ਨਾਂ, ਤਾਂ ਸੂਰਮਾ ਲਾਹੌਰ ਦਰਬਾਰ ਦੇ ਨੇੜੇ ਜਾ ਪਹੁੰਚਿਆ। ਉਹਨੇ ਪਤਾ ਕੀਤਾ ਕਿ ਲਾਹੌਰ ਦਰਬਾਰ ਦਾ ਦਰੋਗਾ ਕੌਣ ਹੈ। ਉਹਦੇ ਨਾਲ ਜਾ ਕੇ ਹੌਲੀ ਹੌਲੀ ਮਿੱਤਰਤਾ ਕੀਤੀ, ਜਾ ਕੇ ਉਸ ਨੂੰ ਬੇਨਤੀ ਕਰਨ ਲੱਗਿਆ, ਆਖਣ ਲੱਗਿਆ ਖਾਨ ਸਾਹਿਬ ਮੈਂ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਹਾਂ, ਜੇ ਆਪ ਦਾ ਹੁਕਮ ਹੋਵੇ ਮੈਨੂੰ ਲਾਹੌਰ ਦਰਬਾਰ ਦੇ ਵਿੱਚ ਕਿਤੇ ਨੌਕਰੀ ਮਿਲ ਜਾਵੇ, ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਸਕਾਂਗਾ। ਤਾਂ ਉਸ ਦਰੋਗੇ ਨੇ ਉਸ ਨੂੰ ਮੋਮਨ ਖਾਨ ਦੇ ਸਨਮੁਖ ਕੀਤਾ। ਤਾਂ ਮੋਮਨ ਖਾਨ ਨੂੰ ਆਖਣ ਲੱਗਿਆ ਮੈਨੂੰ ਨੌਕਰੀ ਦਿੱਤੀ ਜਾਵੇ, ਜਿੱਥੇ ਸਰਕਾਰ ਨੇ ਸਾਨੂੰ ਬੜਾ ਕੁਝ ਦਿੱਤਾ, ਤੇ ਦਿੱਤਾ ਵੀ ਉਹ ਜਗ੍ਹਾ ਦੇ ਉੱਤੇ ਜਿੱਥੇ ਪਰਿਵਾਰਾਂ ਦਾ ਪੇਟ ਨਾ ਪਲ ਸਕੇ। ਮੋਮਨ ਖਾਨ ਆਖਣ ਲੱਗਿਆ ਤੈਨੂੰ ਲਾਹੌਰ ਦਰਬਾਰ ਨੇ ਕੀ ਦਿੱਤਾ, ਕਿੱਥੇ ਦਿੱਤਾ? ਤਾਂ ਉਸ ਨੂੰ ਆਖਣ ਲੱਗਿਆ ਕਿ ਜੋ ਸਾਨੂੰ ਜ਼ਮੀਨ ਜਾਇਦਾਦ ਆਪਣੇ ਬੱਚਿਆਂ ਦਾ ਪੇਟ ਭਰਨ ਵਾਸਤੇ ਦਿੱਤੀ ਆ, ਉਹ ਰਾਵੀ ਦੇ ਕਿਨਾਰੇ ਉੱਤੇ ਦੇ ਦਿੱਤੀ, ਜਿੱਥੇ ਜਦੋਂ ਪਾਣੀ ਚੜ ਜਾਂਦਾ ਉਹ ਸਾਰੀ ਫਸਲ ਹੜਾ ਕੇ ਲੈ ਜਾਂਦਾ, ਪਰਿਵਾਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋਇਆ। ਤਾਂ ਮੋਮਨ ਖਾਨ ਨੇ ਆਪਣੇ ਦਰੋਗੇ ਨੂੰ ਹੁਕਮ ਕੀਤਾ ਕਿ ਇਸ ਨੂੰ ਘੋੜਿਆਂ ਵਾਲੇ ਤਬੇਲੇ ਦੇ ਵਿੱਚ ਨੌਕਰੀ ਦੇ ਦਿੱਤੀ ਜਾਵੇ। ਨੌਕਰੀ ਮਿਲੀ, ਜੋ ਮਨ ਦੇ ਵਿੱਚ ਪ੍ਰਣ ਕਰਕੇ ਆਇਆ ਉਹ ਮਨ ਦੇ ਵਿੱਚ ਵਿਚਾਰ ਚੱਲ ਰਹੀ, ਕਿਉਂਕਿ ਸਤਿਗੁਰਾਂ ਦਾ ਪਾਵਨ ਵਚਨਾ ਵਕਤ ਵਿਚਾਰੇ ਸੋ ਬੰਦਾ ਹੋਈ। ਅੱਜ ਉਸ ਜ਼ਾਲਮ ਨੂੰ ਸੋਧਣ ਖਾਤਰ ਭਾਈ ਅਗਰ ਸਿੰਘ ਰਸਮ ਦੇ ਨਾਂ ਦੇ ਉੱਤੇ ਘੋੜਿਆਂ ਵਾਲੇ ਤਬੇਲੇ ਵਿੱਚ ਪਹੁੰਚਿਆ, ਜਿਸ ਘੋੜਿਆਂ ਉੱਤੇ ਮੋਮਨ ਖਾਨ ਸਵਾਰੀ ਕਰਿਆ ਕਰਦਾ ਸੀ ਉਹਨਾਂ ਦੀ ਸੇਵਾ ਕਰਨ ਲੱਗਿਆ, ਉਹਨਾਂ ਨੂੰ ਵਾਇਆ ਕਰੇ, ਉਹਨਾਂ ਦਾ ਖਰਖਰਾ ਕਰਿਆ ਕਰੇ, ਸਾਰਾ ਦਿਨ ਸੇਵਾ ਦੇ ਵਿੱਚ ਜੁਟਿਆ ਰਹਿੰਦਾ। ਜਦੋਂ ਦਰੋਗੇ ਨੇ ਬੁਲਾਉਣਾ ਤਾਂ ਹਾਂ ਜੀ ਦਾ ਆਗਿਆ ਕਰ ਬਣ ਕੇ ਰਹਿਣਾ। ਇੱਕ ਦਿਨ ਮੋਮਨ ਖਾਨ ਚੱਲਦਾ ਚੱਲਦਾ ਜਦੋਂ ਘੋੜਿਆਂ ਵਾਲੇ ਤਬੇਲੇ ਵਿੱਚ ਪਹੁੰਚਿਆ, ਉਸ ਨੇ ਭਾਈ ਅਗਰ ਸਿੰਘ ਨੂੰ ਸੇਵਾ ਕਰਦਿਆਂ ਹੋਇਆ ਵੇਖਿਆ, ਭਾਈ ਰਸਮ ਨੂੰ ਸੇਵਾ ਕਰਦਿਆਂ ਹੋਇਆ ਵੇਖਿਆ, ਉਸ ਨੇ ਆਵਾਜ਼ ਮਾਰੀ ਤਾਂ ਹਾਂ ਜੀ ਦੇ ਅਧਿਕਾਰੀ ਚੱਲ ਕੇ ਕੋਲ ਗਿਆ ਤੇ ਉਸ ਨੇ ਇਹਦੀ ਸੇਵਾ ਨੂੰ ਵੇਖਦਿਆਂ ਹੋਇਆ ਦਰੋਗੇ ਨੂੰ ਕਹਿਣਾ ਕੀਤਾ ਕਿ ਕਿੰਨੀ ਸੇਵਾ ਕਰਦਾ, ਇਹ ਕਿੰਨਾ ਇਮਾਨਦਾਰ ਆਦਮੀ ਹੈ। ਤਾਂ ਦਰੋਗੇ ਨੇ ਕਹਿਣਾ ਕੀਤਾ ਖਾਨ ਸਾਹਿਬ ਕੰਮ ਕਿਸੇ ਹੋਰ ਨੂੰ ਕਹਿੰਦੇ ਆ ਕਰਨ ਵਾਸਤੇ, ਇਹ ਆਗੂ ਹੋ ਕੇ ਕਰਦਾ, ਉਸ ਤੋਂ ਬੜਾ ਹੀ ਨੇਕ ਦਿਲ ਅਤੇ ਸੇਵਾਦਾਰ ਅਤੇ ਆਗਿਆਕਾਰੀ ਹੈ। ਤਾਂ ਮੋਮਨ ਖਾਨ ਆਖਣ ਲੱਗਿਆ ਜੇ ਇੰਨਾ ਵੱਡਾ ਸੇਵਾਦਾਰ ਆ ਕਿਉਂ ਨਾ ਹੋਵੇ, ਇਸ ਨੂੰ ਮੇਰੇ ਨਾਲ ਲਾ ਦਿੱਤਾ ਜਾਵੇ। ਮੋਮਨ ਖਾਨ ਦੀ ਸੇਵਾ ਦੇ ਵਿੱਚ ਲੱਗਿਆ, ਉਹਦਾ ਅੰਗਰਖ ਬਣਿਆ, ਨੇੜੇ ਨੇੜੇ ਹੁੰਦਾ ਗਿਆ, ਉਹਦੇ ਨਾਲ ਪਿਆਰ ਦੀਆਂ ਗੱਲਾਂ ਕਰਦਾ, ਜਦੋਂ ਕੰਮ ਨੂੰ ਕਹਿਣਾ
ਤਾਂ ਕਹਿਣ ਤੋਂ ਪਹਿਲੇ ਤਿਆਰ ਬਰ ਤਿਆਰ ਰਹਿਣਾ ਕੰਮ ਖਾਤਰ। ਜਿਵੇਂ ਅੱਜ ਭਾਈ ਅਗਰ ਸਿੰਘ ਰੋਸਤਮ ਦੇ ਨਾਂ ਹੇਠ ਲਾਹੌਰ ਦਰਬਾਰ ਦੇ ਵਿੱਚ ਮੋਮਨ ਦੇ ਕੋਲ ਇੱਕ ਗੁਰੂ ਕੇ ਸਿੱਖਾਂ ਦਾ ਵੈਰ ਲੈਣ ਦੀ ਖਾਤਰ, ਗੁਰੂ ਘਰ ਦਾ ਕੀਤਾ ਹੋਇਆ ਨਰਾਦਰ ਉਹਦਾ ਵੈਰ ਲੈਣ ਦੀ ਖਾਤਰ ਜਿਵੇਂ ਉਹ ਲਾਹੌਰ ਦਰਬਾਰ ਦੀ ਥਾਂ ਹਜ਼ੂਰੀ ਕਰ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਗਰਪਾਲੋ ਅਤੇ ਮਾਸੀ ਵਾਲੇ ਵਾਲੀਆਂ ਬੀਬੀਆਂ ਦਾ ਤੁਹਾਡੀ ਕਿਰਤਾ ਜਾਣੂ ਇਉਂ ਕਰਵਾ ਰਿਹਾ।

ਮਿੱਠੇ ਨਾ ਮਨ ਜਿੱਤ ਲੈਂਦਾ ਹਾਰਦਾ, ਮਿੱਠੇ ਨਾ ਮਨ ਜਿੱਤ ਲੈਂਦਾ ਹਾਰਦਾ।

ਭਾਈ ਅਗੜ ਸਿੰਘ ਨੇ ਜਿਸ ਤਰ੍ਹਾਂ ਬਹਾਦਰ ਵਿਧੀ ਚੰਦ ਨੇ ਭੇਸ ਬਦਲ ਕੇ ਦੋ ਦਿਨ ਜਾ ਕੇ ਉਹ ਘੋੜੇ ਲੈ ਕੇ ਆਇਆ, ਇਸੇ ਤਰ੍ਹਾਂ ਅੱਜ ਉਸ ਜਾਲ ਨੂੰ ਸਬਕ ਸਿਖਾਉਣ ਦੀ ਖਾਤਰ ਭਾਈ ਅਗੜ ਸਿੰਘ ਨੇ ਰੁਸਤਮ ਦੇ ਨਾਂ ਹੇਠ ਉਹਦੀ ਚਾਕਰੀ ਕਰਨ ਲੱਗਿਆ। ਮੋਮਨ ਖਾਨ ਦੀ ਕੀ ਤੱਕ ਰਿਹਾ ਕਿ ਮੋਮਨ ਖਾਨ ਲਾਹੌਰ ਦਰਬਾਰ ਦੇ ਅੰਦਰ ਲਾਹੌਰ ਦਾ ਨਾਇਬ ਸੂਬੇਦਾਰ ਆਪਣੀ ਬੇਗਮ ਦੇ ਕੋਲੋਂ ਆਪਣੇ ਮਤੀਰੇ ਵਰਗੇ ਸਿਰ ਦੇ ਉੱਤੇ ਤੇਲ ਦੀ ਮਾਲਸ਼ ਕਰਾ ਰਿਹਾ। ਭਾਈ ਅਗੜ ਸਿੰਘ ਨੇ ਨੇੜੇ ਹੋ ਕੇ ਵੇਖਿਆ, ਆਪਣੇ ਮਨ ਹੀ ਮਨ ਦੇ ਨਾਲ ਗੱਲਾਂ ਕਰਨ ਲੱਗੇ, ਆਖਣ ਲੱਗਾ, ਬੇਗਮੇ ਲਾਵੇ ਦੇ ਸਿਰ ਦੇ ਉੱਤੇ ਤੇਲ ਚੰਗੀ ਤਰ੍ਹਾਂ ਥੋੜਾ ਜਿਹਾ ਧੌਣ ਦੇ ਉੱਤੇ ਵੀ ਮਲਦੇ, ਉਹ ਦਿਨ ਦੂਰ ਨਹੀਂ ਜਦੋਂ ਇਹਦੀ ਧੌਣ ਤਲਵਾਰ ਦੇ ਨਾਲ ਹੋਣੀ ਹੈ। ਇੱਕ ਗੁਰੂ ਕਾ ਸਿੱਖ ਉਸ ਜ਼ਾਲਮ ਦੀ ਖਿਦਮਤ ਕਰ ਰਿਹਾ, ਉਹਦੀ ਹਾਂ ਹਜ਼ੂਰੀ ਕਰ ਰਿਹਾ। ਇੱਕ ਦਿਨ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਭਾਈ ਅਗੜ ਸਿੰਘ ਨੇ ਅਰਦਾਸ ਕੀਤੀ, ਸਤਿਗੁਰ ਜੀ ਬੜਾ ਲੰਮਾ ਸਮਾਂ ਹੋ ਗਿਆ ਇਸ ਜ਼ਾਲਮ ਦੀ ਖਿਦਮਤ ਕਰਦਿਆਂ ਹੋਇਆਂ, ਜਿਸ ਕਾਰਜ ਵਾਸਤੇ ਮੈਂ ਚੱਲ ਕੇ ਆਇਆ ਉਹ ਸਬੱਬ ਬਣਾਓ, ਉਹ ਘੜੀ ਸੇਤੀ ਆਵੇ, ਮੈਂ ਇਸ ਜ਼ਾਲਮ ਨੂੰ ਇਹਦੇ ਕੀਤੇ ਹੋਏ ਪਾਪਾਂ ਦਾ ਅਹਿਸਾਸ ਕਰਾ ਦੇਵਾਂ। ਤਾਂ ਭਾਈ ਰੁਸਤਮ ਜਦੋਂ ਉਹਦੀ ਸੇਵਾ ਦੇ ਵਿੱਚ ਜੁਟਿਆ ਰਿਹਾ, ਉਹਦੇ ਨਾਲ ਨਾਲ ਜਿੱਥੇ ਵੀ ਜਾਣਾ ਮੋਮਨ ਖਾਨ ਨੇ, ਤਾਂ ਉਸੇ ਸਮੇਂ ਰੁਸਤਮ ਨੂੰ ਆਵਾਜ਼ ਮਾਰਨੀ। ਇੱਕ ਦਿਨ ਕੀ ਤੱਕ ਰਿਹਾ ਕਿ ਲਾਹੌਰ ਦਰਬਾਰ ਦੇ ਵਿੱਚ ਬੜੀ ਰੌਣਕ, ਲਾਹੌਰ ਸ਼ਹਿਰ ਦੇ ਵਿੱਚ ਆਲੇ ਦੁਆਲੇ ਕਲੀ ਪਾਈ ਜਾ ਰਹੀ ਹੈ, ਬੜੀਆਂ ਰੌਣਕਾਂ ਲੱਗ ਰਹੀਆਂ ਨੇ। ਤਾਂ ਉਸ ਨੇ ਪਤਾ ਕਰਨਾ ਕੀਤਾ ਕਿ ਕਾਹਦੀ ਤਿਆਰੀ ਕੀਤੀ ਜਾ ਰਹੀ ਹੈ, ਤੇ ਵਿੱਚੋਂ ਕੁਝ ਖਾਨਾਂ ਨੇ ਕਹਿਣਾ ਕੀਤਾ, ਦਰੋਗੇ ਨੇ ਦੱਸਣਾ ਕੀਤਾ, ਰੁਸਤਮ ਤੈਨੂੰ ਨਹੀਂ ਪਤਾ ਕਿ ਨਵਾਬ ਮੋਮਨ ਖਾਨ ਦਾ ਜਨਮ ਦਿਨ ਆਇਆ ਕਰਦਾ, ਉਹ ਸਾਲ ਬਾਅਦ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਮਨਾਉਂਦਾ, ਬੜੇ ਜਸ਼ਨ ਕਰਾਉਂਦਾ, ਬੜੇ ਨਾਚ ਹੁੰਦੇ ਨੇ, ਬੜੀ ਸ਼ਰਾਬ ਪਾਈ ਜਾਂਦੀ ਹੈ ਇਹਦੇ ਜਨਮ ਦਿਨ ਦੇ ਉੱਤੇ। ਤਾਂ ਗੁਰੂ ਕਾ ਖਾਲਸਾ ਆਖਣ ਲੱਗਿਆ, ਵਧੀਆ ਗੱਲ ਹੈ, ਇੱਕ ਕੰਮ ਦੋ ਕਾਰਜ ਹੋ ਜਾਣਗੇ, ਜਿੱਥੇ ਇਹਦਾ ਜਨਮ ਦਿਨ ਮਨਾਇਆ ਜਾਣਾ ਉੱਥੇ ਮਰਨ ਦਿਨ ਵੀ ਨਾਲ ਮਨਾਇਆ ਜਾਣਾ, ਆਪਣੇ ਮਨ ਦੇ ਨਾਲ ਵਿਚਾਰਾਂ ਕਰਨ ਲੱਗੇ ਆ। ਤਾਂ ਰੁਸਤਮ ਸੋਚਾਂ ਸੋਚ ਰਿਹਾ ਕਿ ਕਿਹੜਾ ਸਮਾਂ ਆਵੇ। ਇੱਕ ਦਿਨ ਪਰਮਾਤਮਾ ਨੇ, ਅਕਾਲ ਪੁਰਖ ਨੇ ਸਬੱਬ ਬਣਾਇਆ, ਉਹਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਰੁਸਤਮ ਦੇ ਮਨ ਨੇ ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਉਹਦੀ ਕੀਤੀ ਹੋਈ ਅਰਦਾਸ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਪ੍ਰਵਾਨ ਹੋਈ। ਤਾਂ ਮੋਮਨ ਖਾਨ ਨੇ ਆਪਣੇ ਆਪ ਹੀ ਕਹਿ ਦਿੱਤਾ, ਰੁਸਤਮ ਅੱਜ ਮੇਰਾ ਬੜਾ ਮਨ ਕਰਦਾ, ਕਿਉਂ ਨਾ ਹੋਵੇ ਆਪਾਂ ਰਾਵੀ ਦੇ ਕਿਨਾਰੇ ਉੱਤੇ ਸੈਰ ਕਰਕੇ ਆਈਏ। ਭਾਈ ਅਗੜ ਸਿੰਘ ਨੇ ਅਕਾਲ ਪੁਰਖ ਦਾ ਕੋਟ ਕੋਟ ਸ਼ੁਕਰਾਨਾ ਕੀਤਾ, ਸਤਿਗੁਰ ਜੀ ਤੁਸੀਂ ਮੇਰੀ ਕੀਤੀ ਹੋਈ ਅਰਦਾਸ ਪ੍ਰਵਾਨ ਕੀਤੀ, ਜਿਸ ਕਮੇ ਕਾਰਜ ਵਾਸਤੇ ਆਇਆ ਉਹ ਕਾਰਜ ਪੂਰਾ ਹੋਣ ਵਾਸਤੇ ਜਾ ਰਿਹਾ। ਤਾਂ ਮੋਮਨ ਖਾਨ ਨੇ ਆਪਣੀ ਘੋੜੀ ਮੰਗਵਾਈ, ਤਿਆਰ ਬਰ ਤਿਆਰ ਹੋ ਕੇ ਪਾ ਕੇ ਤਲਵਾਰ, ਮੋਮਨ ਖਾਨ ਘੋੜੀ ਉੱਤੇ ਬੈਠੇ ਆ। ਭਾਈ ਅਗੜ ਸਿੰਘ ਨੇ ਅੱਗੇ ਉਹ ਘੋੜੀ ਦੀਆਂ ਵਾਗਾਂ ਫੜੀਆਂ, ਨਿਗਾਹ ਫੜ ਕੇ ਤੁਰਿਆ ਜਾ ਰਿਹਾ। ਤਾਂ ਤੁਰਿਆ ਜਾਂਦਾ ਜਾਂਦਾ ਉਹਦੀ ਤਲਵਾਰ ਵੇਖ ਕੇ ਹੀਰਿਆਂ ਦੇ ਨਾਲ ਜੜੀ ਹੋਈ, ਮੋਮਨ ਖਾਨ ਨੂੰ ਆਖਣ ਲੱਗਿਆ, ਖਾਨ ਜੀ ਇਹ ਤੁਹਾਡੀ ਜੋ ਤਲਵਾਰ ਹੈ ਇਹ ਮੈਨੂੰ ਬੜੀ ਪਿਆਰੀ ਲੱਗਦੀ ਹੈ, ਬੜੀ ਕੀਮਤੀ ਲੱਗਦੀ ਹੈ। ਜਦੋਂ ਇਹ ਗੱਲ ਆਖੀ ਤਾਂ ਉਸੇ ਸਮੇਂ ਮੋਮਨ ਖਾਨ ਆਖਣ ਲੱਗਿਆ, ਰੁਸਤਮ ਇਹ ਤਲਵਾਰ ਮੈਨੂੰ ਲਾਹੌਰ ਦਰਬਾਰ ਦੇ ਵੱਲੋਂ ਇਨਾਮ ਵਿੱਚ ਮਿਲੀ ਗਈ। ਤਾਂ ਭਾਈ ਅਗੜ ਸਿੰਘ ਨੇ ਆਖਿਆ, ਹਾਂ ਜੀ ਕਿਹਦੇ ਇਨਾਮ ਦੇ ਵਿੱਚ ਮਿਲੀ, ਇਹੋ ਜਿਹਾ ਤੁਸੀਂ ਕਿਹੜਾ ਕਾਰਜ ਕੀਤਾ। ਤਾਂ ਤਰਤੀਬ ਮੁਜਬ ਦੱਸਣ ਲੱਗਿਆ
ਕਿ ਪਹਿਲਾਂ ਮੈਂ ਸਿੱਖਾਂ ਦਾ ਖੁਰਾ ਖੋਜ ਵਟਾਉਣ ਦੀ ਖਾਤਰ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਇੰਨੇ ਸਿੱਖਾਂ ਨੂੰ ਮੈਂ ਖਤਮ ਕੀਤਾ। ਤਾਰੂ ਸਿੰਘ ਨੂੰ ਗ੍ਰਿਫਤਾਰ ਮੈਂ ਕਰਕੇ ਲੈ ਕੇ ਆਇਆ, ਜਿਹਦੇ ਸਿਰ ਦਾ ਖੋਪਰ ਲਾਇਆ ਗਿਆ। ਜਦੋਂ ਧਰਮੀ ਸਿੰਘਣੀਆਂ ਨੂੰ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ ਕਰਕੇ ਹਾਰ ਪੋ ਕੇ ਗਲਾਂ ਵਿੱਚ ਪਾਏ ਗਏ, ਉਹ ਕਾਰਜ ਮੈਂ ਕਰਵਾਇਆ ਸਿੱਖਾਂ ਦਾ ਖੁਰਾ ਖੋਜ ਮਟਾਉਣ ਦੀ ਖਾਤਰ। ਜਦੋਂ ਮਨੀ ਸਿੰਘ ਨੇ ਦਰਬਾਰ ਸਾਹਿਬ ਦੀ ਦੀਵਾਲੀ ਧਰਤੀ ਉੱਤੇ ਦੀਵਾਲੀ ਮਨਾਉਣੀ ਚਾਹੀ ਤਾਂ ਉਸ ਨੂੰ ਵੀ ਖਤਮ ਕਰਨ ਦੀ ਖਾਤਰ ਇਹ ਵਿਉਂਤ ਮੈਂ ਬਣਾਈ, ਉਹਦਾ ਵੀ ਬੰਦ ਮੈਂ ਹੀ ਕਟਵਾਇਆ। ਜਦੋਂ ਇਹ ਗੱਲਾਂ ਕਹਿੰਦਾ ਜਾ ਰਿਹਾ, ਭਾਈ ਅਗਰ ਸਿੰਘ ਦਾ ਸਾਰਾ ਖੂਨ ਅੱਖਾਂ ਦੇ ਵਿੱਚ ਇਕੱਠਾ ਹੋਣ ਲੱਗਿਆ, ਚਿਹਰੇ ਉੱਤੇ ਲਾਲੀਆਂ ਆਉਣ ਲੱਗੀਆਂ, ਉਹਦੇ ਕੋਲੋਂ ਸੁਣਦਾ ਜਾ ਰਿਹਾ ਤੇ ਨਾਲ ਨਾਲ ਘੋੜੀ ਦੀ ਫੜ ਕੇ ਲਵਾਮ ਅੱਗੇ ਅੱਗੇ ਤੁਰਿਆ ਜਾ ਰਿਹਾ। ਤਾਂ ਦੱਸਣ ਲੱਗਿਆ, ਮੋਮਰ ਖਾਨ ਆਖਣ ਲੱਗਿਆ, ਅੱਜ ਉਹ ਸਿੱਖ ਕੌਮ ਜੋ ਬਹਾਦਰਾਂ ਜੋ ਯੋਧਿਆਂ ਦੀ ਕੌਮ ਕਹਾਉਂਦੀ ਸੀ ਅੱਜ ਕਿਤੇ ਨਜ਼ਰ ਨਹੀਂ ਆਉਂਦੇ। ਮੈਂ ਸਾਰੀ ਸਿੱਖ ਕੌਮ ਦਾ ਖੁਰਾ ਕੁਝ ਮਟਾ ਕੇ ਰੱਖ ਦਿੱਤਾ, ਮੈਂ ਸਿੱਖ ਕੌਮ ਦੇ ਘਰ ਘਾਟ ਬਰਬਾਦ ਕਰ ਦਿੱਤੇ। ਜਦੋਂ ਇਹ ਗੱਲਾਂ ਕਹਿੰਦਾ ਜਾਂਦਾ ਤਾਂ ਸੂਰਬੇ ਨੂੰ ਕ੍ਰੋਧ ਆਉਂਦਾ ਜਾ ਰਿਹਾ, ਤਾਂ ਚੱਲਦੇ ਚੱਲਦੇ ਰਾਵੀ ਦੇ ਕਿਨਾਰੇ ਉੱਤੇ ਪਹੁੰਚਿਆ। ਸਾਹਮਣੇ ਮੋਮਨ ਖਾਨ ਨੇ ਵੇੜੀ ਵੇਖੀ, ਉਸਨੇ ਘੋੜੀ ਆਪਣੀ ਭਾਈ ਅਗਰ ਸਿੰਘ ਨੂੰ ਫੜਾਉਣ ਵਾਸਤੇ ਕਹਿਣਾ ਕੀਤਾ ਕਿ ਘੋੜੀ ਸਾਂਭ ਕੇ ਰੱਖ, ਤਾਂ ਉਸਨੇ ਘੋੜੀ ਫੜੀ। ਜਦੋਂ ਹੀ ਮੋਮਨ ਖਾਨ ਉਤਰਿਆ ਘੋੜੀ ਤੋਂ, ਉਤਰਦੇ ਸਾਰ ਸੂਰਮੇ ਨੇ ਆਪਣੇ ਮੁੱਖ ਦੇ ਵਿੱਚ ਬੜੀ ਬਾਣੀ ਕੀਤਾ, ਬਾਣੀ ਦਾ ਜਾਪ, ਬਾਣੀ ਦਾ ਕਰਕੇ ਜਾਪ। ਜਦੋਂ ਪਾਪੀ ਮੋਮਨ ਖਾਨ ਉਤਰ ਕੇ ਘੋੜੀ ਤੋਂ, ਉਸਨੇ ਇੱਕ ਪੈਰ ਚੁੱਕਿਆ ਤੇ ਦੂਸਰਾ ਪੈਰ ਬੇੜੀ ਦੇ ਵਿੱਚ ਰੱਖਣ ਲੱਗਿਆ, ਤਾਂ ਮੋਮਨ ਖਾਨ ਨੇ ਉਹ ਮੋਮਨ ਖਾਨ ਜਦੋਂ ਬੇੜੀ ਦੇ ਵਿੱਚ ਰੱਖਣ ਲੱਗਿਆ ਪੈਰ, ਭਾਈ ਅਗਰ ਸਿੰਘ ਨੇ ਉਹਦੀ ਖਿੱਚ ਕੇ ਸਰ ਕਰਦੀ ਤਲਵਾਰ, ਉਸ ਪਾਪੀ ਨੂੰ ਵੰਗਾਰਦਿਆਂ ਹੋਇਆ ਕਹਿਣ ਲੱਗਿਆ, ਤੇ ਤੂੰ ਆਖਦਾ ਸੀ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਵਟਾਤਾ, ਅੱਜ ਤੇਰੇ ਪਾਪਾਂ ਦਾ ਤੈਨੂੰ ਅਹਿਸਾਸ ਕਰਾਉਣ ਵਾਸਤੇ ਗੁਰੂ ਕਾ ਖਾਲਸਾ ਪਹੁੰਚਿਆ, ਜਿੱਤੇ ਭਜਣਾ ਭਜਣਾ। ਉਹ ਭਾਈ ਅਗਰ ਸਿੰਘ ਨੇ ਪਾਪੀ ਮੋਮਨ ਖਾਨ ਨੂੰ ਵੰਗਾਰਦਿਆਂ ਹੋਇਆ ਪਾਪੀ ਦੀ ਧੌਣ ਦੇ ਉੱਤੇ ਭਰਮਾ ਬਾਰ ਹੇ ਕਿਉਂ ਕੀਤਾ।

ਭਾਈ ਅਗਰ ਸਿੰਘ ਨੇ ਮੋਮਨ ਖਾਨ ਨੂੰ ਵੰਗਾਰਦਿਆਂ ਆਖਿਆ ਭੱਜ ਕਿੱਥੇ ਭੱਜਣਾ ਤੇਰੇ ਪਾਪਾਂ ਦਾ ਘੜਾ ਭਰ ਚੁੱਕਿਆ ਤੂੰ ਕਹਿੰਦਾ ਮੈਂ ਸਿੱਖ ਕੌਮ ਦਾ ਖੁੜਾ ਕੁਝ ਮਿਟਾ ਦਿੱਤਾ ਸਿੱਖ ਕੌਮ ਖਤਮ ਕਰ ਦਿੱਤੀ ਇਹ ਸਿੱਖ ਕੌਮ ਤੇਰੇ ਵਰਗੇ ਜਾਲਮਾਂ ਦੇ ਮਾਰਿਆਂ ਤੇ ਨਹੀਂ ਮੁੱਕਣ ਵਾਲੀ ਤੇਰੇ ਵਰਗੇ ਜਾਲਮੇ ਦੁਨੀਆਂ ਦੇ ਉੱਤੋਂ ਮੁੱਕ ਜਾਣਗੇ ਸੂਰ ਮੇਰੇ ਵੰਗਾਰਦਿਆਂ ਹੋਇਆ ਪਾਪੀ ਮੋਮਨ ਖਾਨ ਦੀ ਧੌਣ ਦੇ ਉੱਤੇ ਇਹੋ ਜਿਹਾ ਵਾਰ ਕੀਤਾ ਤੇਗਦਾ ਉਹਦਾ ਮਤੀਰੇ ਵਰਗਾ ਸਿਰ ਧਰਦੇ ਨਾਲ ਲੈ ਕੇ ਉੱਡੀ ਦੂਰ ਜਾ ਕੇ ਡਿੱਗਿਆ ਧਰਵਾ ਤੜਪਦਾ ਰਹਿ ਗਿਆ ਸੂਰਮੇ ਨੇ ਉਸੇ ਤੇਗ ਦੇ ਵਿੱਚ ਉਹਦਾ ਮਤੀਰੇ ਵਰਗਾ ਗੱਡਿਆ ਸਿਰ ਹੋ ਕੇ ਘੋੜੀ ਉੱਤੇ ਸਵਾਰ ਲਈ ਘੋੜੀ ਨੂੰ ਵੱਡੀ ਗੁਰੂ ਕਾ ਖਾਲਸਾ ਸੜਦਾ ਹੋਇਆ ਜਕਾਰੇ ਪਹੁੰਚਿਆ ਕੰਨੇਵਾਲ ਦੇ ਸੰਭ ਦੇ ਵਿੱਚ ਜਥੇਦਾਰ ਕਪੂਰ ਸਿੰਘ ਦੇ ਚਰਨਾਂ ਦੇ ਵਿੱਚ ਸਿੱਟ ਕੇ ਪਾਪੀ ਦਾ ਸਿਰ ਉਸ ਨੇ ਪੰਥ ਦੀ ਵਡਿਆਈ ਖੱਟੀ ਪੰਥ ਦੇ ਕੋਲੋਂ ਮਨ ਪ੍ਰਾਪਤ ਕੀਤਾ ਭਾਈ ਅਗਰ ਸਿੰਘ ਨੇ ਇਸ ਗੁਰੂ ਕੇ ਖਾਲਸ ਦਾ ਇਤਿਹਾਸ ਇੰਨੀ ਸੇਵਾ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਰਹਿ ਕੇ ਸੇਵਾ ਕੀਤੀ ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰੇ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਆਹ ਹੁਣ ਆਨੰਦ ਸਾਹਿਬ ਦੇ ਜਾਪ ਹੋਣਗੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆਨੰਦ ਸਾਹਿਬ ਦੇ ਜਾਪ ਕੇਂਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਭੁੱਲਾਂ ਚੁੱਕਾਂ ਨੂੰ ਚਿਤਾਰਦੇ ਹੋਏ ਦਿਓ ਪਿਆਰ ਦੀ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਾਰਾ ਸੰਸਾਰ ਸੁੱਤਾ ਪਿਆ ਤੇ ਕੌਣ ਕੌਣ ਸੁੱਤਾ ਤੇ ਜਾਗਦਾ ਕੌਣ ਹੈ, ਹਜ਼ੂਰ ਆਪ ਹੀ ਦੱਸਣਗੇ। ਮਤਾ ਅਸੀਂ ਇਹ ਅਹਿਸਾਸ ਕਰ ਲਈਏ ਵੀ ਅਸੀਂ ਜਾਗਦੇ ਹਾਂ, ਜੇ ਤਾਂ ਸਾਡੀ ਇਹ ਬਿਰਤੀ ਤਾਂ ਸੁੱਤੇ ਪਏ ਤੇ ਜਾਗਣ ਵਾਲਾ ਕੌਣ? ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਆਪ ਦੱਸਣਗੇ ਕੌਣ ਜਾਗਦਾ ਤੇ ਸੁੱਤਾ ਕੌਣ ਹੈ। ਪੁੱਛੀਏ ਹਜ਼ੂਰ ਮਹਾਰਾਜ ਤੋਂ ਗਰੀਬ ਨਵਾਜ, ਦੱਸੋ ਆਪ ਜੀ ਕੌਣ ਕੌਣ ਸੁੱਤਾ ਤੇ ਕਿਵੇਂ ਸੁੱਤਾ ਹੋਇਆ, ਜਰਾ ਵਿਸਥਾਰ ਨਾਲ ਦੱਸੋ। ਕਹਿੰਦੇ ਆਓ ਮੈਂ ਸਮਝਾਵਾਂ ਕੌਣ ਸੁੱਤਾ।

ਆਪਣੇ ਆਪ ਨੂੰ ਕਈ ਵਾਰੀ ਸਾਡਾ ਸ਼ਬਦ ਜਿਹੜਾ ਵਿਗੜ ਗਿਆ, ਗੁਰਮੁਖ ਆਓ ਗੁਰਮੁਖੋ, ਇਹਦਾ ਮਤਲਬ ਸਾਰਾ ਸੰਸਾਰ ਗੁਰਮੁਖ ਹੋ ਗਿਆ ਤੇ ਸਾਰਾ ਹੀ ਜਾਗਦਾ ਹੋਇਆ। ਗੁਰਮੁਖ ਜਾਗੇ ਗੁਰ ਸ਼ਬਦ ਵਿਚਾਰ, ਜਿਨ੍ਹਾਂ ਨੇ ਸ਼ਬਦ ਨੂੰ ਅਪਣਾ ਲਿਆ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਧਾਰਨ ਕਰ ਲਈ, ਉਹ ਜਾਗਦੇ ਨੇ। ਗੁਰਮੁਖ ਜਾਗੇ ਸ਼ਬਦ ਆਪ ਜੀ ਦੇ ਸਾਹਮਣੇ, ਜਿਹੜੇ ਜਾਗਦੇ ਨੇ ਉਹਨਾਂ ਨੂੰ ਸ਼ਬਦ ਨਾਲ ਪਿਆਰ ਹੈ, ਸ਼ਬਦ ਨਾਲ। ਤੇ ਛੇ ਜਨ ਜਾਗੇ ਜਿਨ ਨਾਮ ਪਿਆਰ, ਉਹ ਵੀ ਜਾਗਦੇ ਨੇ ਜਿਨ੍ਹਾਂ ਨੂੰ ਨਾਮ ਨਾਲ ਪਿਆਰ, ਜਿਹੜੇ ਨਾਮ ਦੇ ਵਿੱਚ ਰੱਤੇ ਗਏ ਨੇ। ਵੈਸੇ ਸਾਡੀ ਤਾਂ ਹਾਲ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਫਰਮਾਨ ਕਰਦੇ ਨੇ, ਅਸੀਂ ਸੌਂ ਕਿਵੇਂ ਗਏ, ਨੈਣੂ ਨੀਂਦ ਪਰ ਦ੍ਰਿਸ਼ਟ ਵਿਕਾਰ ਸੌਣ ਦਾ ਕਾਰਨ, ਨੈਣੂ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਦੋ ਤਰ੍ਹਾਂ ਸੁੱਤੀਆਂ, ਇੱਕ ਤੇ ਅੱਖਾਂ ਨੰਦਰਾਈਆਂ ਹੋ ਗਈਆਂ ਸਾਰਾ ਦਿਨ ਕੰਮ ਕਰ ਕਰਕੇ, ਚਲੋ ਉਹ ਤਾਂ ਥਕਾਵਟ ਦਾ ਕਾਰਨ ਸੀ, ਸੌਣਾ ਹੀ ਚਾਹੀਦਾ ਸੀ। ਇਨਸਾਨ ਥੱਕ ਜਾਏ ਤਾਂ ਸੌਣਾ ਹੀ ਚਾਹੀਦਾ, ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਜਦੋਂ ਇਹ ਥੱਕ ਜਾਂਦੀਆਂ। ਪਰ ਗਰੀਬ ਨਵਾਜ ਕਹਿੰਦੇ ਪਰਾਈ ਦ੍ਰਿਸ਼ਟੀ ਵੱਲੋਂ ਕਦੇ ਹੀ ਨਹੀਂ ਥੱਕੀਆਂ, ਸੁੱਤੀਆਂ ਹੀ ਨਹੀਂ ਕਦੇ, ਪਰਾਇਆ ਰੂਪ ਥੱਕਣ ਤੇ ਕਦੇ ਵੀ ਨਹੀਂ ਥੱਕੀਆਂ, ਸੁੱਤੀਆਂ ਹੀ ਨਹੀਂ ਕਦੇ। ਕਮਾਲ ਹੈ, ਬਾਹਰਲੀ ਸਟ੍ਰੈਸ ਤਾਂ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ, ਸੌ ਜਾਂਦੀਆਂ ਨੇ, ਥਕਾਵਟ ਹੋ ਜਾਏ ਸੌ ਜਾਂਦੀਆਂ। ਪਰ ਪਰਾਇਆ ਰੂਪ, ਪਰਾਇਆ ਜੋਬਨ, ਪਰਾਇਆ ਰੂਪ ਰਸ ਗੰਧ ਸਭ ਵੇਖਣ ਵਾਸਤੇ ਜਾਗਦੀਆਂ ਹੀ ਰਹਿੰਦੀਆਂ ਨੇ, ਸੌਂਦੀਆਂ ਹੀ ਨੇ।

ਸਾਨੂੰ ਸੌਂ ਦੇ। ਹੁਣ ਆਪਾਂ ਵੇਖਣਾ ਵੀ ਜੇ ਤਾਂ ਸਾਡੇ ਵਿੱਚ ਇਹ ਨਿਸ਼ਾਨੀਆਂ ਹਨ ਗੁਰੂ ਸਾਹਿਬ ਜੀ ਦੀਆਂ, ਤੇ ਫਿਰ ਅਸੀਂ ਵੀ ਸੁੱਤੇ ਹਾਂ, ਜੇ ਨਹੀਂ ਤਾਂ ਫਿਰ ਜਾਗਦੇ।

ਸਾਬਤ ਬਸ ਉਹ ਆਪਣੀ ਰਹੇ। ਤੇ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਮੈਂ ਵੀ ਸੰਸਾਰ ਸੁੱਤਾ ਹੀ ਵੇਖੇ, ਮੈਂ ਵੀ ਸਾਰਾ ਸੰਸਾਰ ਸੁੱਤਾ ਹੀ ਵੇਖੇ। ਸੁੱਤਾ ਉਦੋਂ ਵੇਖਿਆ ਜਦੋਂ ਬਾਗ ਦੇ ਅੰਦਰ ਇੱਕ ਨੌਜਵਾਨ ਲੜਕੀ ਹੱਥ ਵਿੱਚ ਪਟਾਰੀ ਫੜੀ ਹੋਈ, ਲੱਕੜ ਦੀ ਬਣੀ ਹੋਈ ਟੋਕਰੀ, ਹਲਕਾ ਜਿਹਾ ਬਾਂਸਾਂ ਨੂੰ ਛਿਲ ਛਿਲ ਕੇ ਬਣਾਇਆ, ਪੰਜਾਬੀ ਭਾਸ਼ਾ ਚ ਉਹਨੂੰ ਕਹਿੰਦੇ ਛਿੱਕੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਸ਼ਬਦ ਆਇਆ ਛਿੱਕੂ, ਛਿੱਕਾ। ਛਿੱਕੇ ਪਰ ਤੇਰੀ ਬੋਡੀ ਮਤ ਲੱਕੜੀ ਸੋਟਾ ਪਰੇ ਤੇਰੀ ਪੀਠ, ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿੱਛੇ ਲੱਭੇ 2500 ਸ਼ਬਦ ਦੇ ਕਰੀਬ ਕਰੀਬ, ਜਿਹੜੇ ਸਾਡੇ ਪੁਰਾਣੀ ਪੰਜਾਬੀ ਹੈ ਨਾ, ਅਸਲ ਪੰਜਾਬੀ ਜਿਹੜੀ ਭੁੱਲ ਗਈ ਸਾਨੂੰ, ਅੱਜ ਸਾਨੂੰ ਯਾਦ ਹੀ ਨਹੀਂ। ਕਈ ਵਾਰੀ ਅਸੀਂ ਬੋਲਣਾ ਹੋਈਏ ਨਾ ਕੋਈ ਅੱਖਰ ਤੇ ਸਾਨੂੰ ਵੀ ਭੁੱਲ ਜਾਂਦਾ, ਪਤਾ ਨੀ ਕੀ ਕਹਿੰਦੇ ਪੰਜਾਬੀ ਚ। ਛਿੱਕੂ, ਉਹਨੂੰ ਛਿੱਕੂ ਕਹਿੰਦੇ ਨੇ। ਛੋਟਾ ਇੱਕ ਬਾਂਸ ਹੁੰਦਾ, ਉਸ ਨੂੰ ਛਿਲ ਛਿਲ ਕੇ ਘੜ ਘੜ ਕੇ ਨਾ ਉਸ ਨੂੰ ਬਣਾਇਆ ਜਾਂਦਾ ਤੇ ਉਸ ਨੂੰ ਕਿਹਾ ਜਾਂਦਾ ਛਿੱਕੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਸੰਤ ਰਾਗ ਵਿੱਚ ਸ਼ਬਦ ਆਉਂਦਾ, ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੁੰਛਕ ਉੱਪਰ ਝਮਕ ਬਾਲ, ਉਸ ਦੇ ਵਿੱਚ ਅਖੀਰ ਚ ਕਿਹਾ ਛਿੱਕੇ ਪਰ ਤੇਰੀ ਬੋਡੀ। ਪੁਰਾਣਿਆਂ ਨੂੰ ਪਤਾ ਉਦੋਂ ਸਾਂਭਣ ਦਾ ਕੋਈ ਰਿਵਾਜ ਨਹੀਂ ਸੀ, ਵਸਤੂ ਕਿਵੇਂ ਸਾਂਭੀ ਜਾਏ, ਕਿਉਂਕਿ ਫਰਿਜਰੇਟਰ ਨਹੀਂ ਸਨ ਹੈਗੇ, ਕੋਲ ਸਟੋਰ ਵਗੈਰਾ ਨਹੀਂ ਸਨ। ਲੱਕੜ ਦਾ ਇੱਕ ਸ਼ਤੀਰ ਪਾਇਆ ਹੁੰਦਾ ਸੀ ਘਰਾਂ ਦੇ ਵਿੱਚ, ਉਸ ਦੇ ਨਾਲ ਰੱਸਾ ਬੰਨ ਕੇ ਨਾ ਕਿ ਉਹ ਬਣਾਇਆ ਹੋਇਆ ਛਿੱਕੂ ਜਿਹਾ ਉਹ ਟੰਗ ਦਿੱਤਾ ਜਾਂਦਾ ਸੀ, ਦੁੱਧ ਗਰਮ ਕਰਕੇ ਉਸ ਵਿੱਚ ਧਰ ਦਿੱਤਾ ਜਾਂਦਾ, ਦਹੀਂ ਗਰਮ ਕਰਕੇ ਕੀਮਤੀ ਤੋਂ ਕੀਮਤੀ ਵਸਤੂ ਉਹਦੇ ਵਿੱਚ ਢੱਕ ਦਿੱਤੀ ਜਾਂਦੀ, ਕਮ ਸੇ ਕਮ 10 ਫੁੱਟ ਧਰਤੀ ਤੋਂ ਉੱਚਾ, ਨਾ ਤੇ ਕੁੱਤੇ ਦੀ ਛਲਾਂਗ ਜਾਂਦੀ ਨਾ ਬਿੱਲੀ ਦੀ ਛਲਾਂਗ ਜਾਂਦੀ। ਹਜ਼ੂਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਮਾਨ ਕਰਦੇ ਕਹਿੰਦੇ, ਨੌਜਵਾਨ ਲੜਕੀ ਨੇ ਹੱਥ ਵਿੱਚ ਛਿੱਕੂ ਜਿਹਾ ਫੜਿਆ, ਛੋਟਾ ਜਿਹਾ ਟੋਕਰਾ ਜਿਹਾ, ਤੇ ਬਾਗ ਦੇ ਵਿੱਚ ਵੜ ਗਈ, ਜਿਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਫੁਰਮਾਨ ਕਰਦੇ ਕਹਿੰਦੇ ਨੇ।

ਟਹਿਣੀਆਂ ਤੇ ਫੁੱਲ। ਕਹਿੰਦੇ ਕਿਹਨੂੰ ਤੋੜਦੀ ਪਈ ਹੈ? ਕਹਿੰਦੇ ਫੁੱਲ ਨੂੰ। ਕਹਿੰਦੇ ਫੁੱਲ ਤੋੜ ਕੇ ਕੀ ਕਰੇਗੀ? ਕਹਿੰਦੀ ਭਗਵਾਨ ਦੇ ਚਰਨਾਂ ਦੇ ਵਿੱਚ ਪੁਸ਼ਪ ਮਾਲਾ ਤਿਆਰ ਕਰਕੇ ਤੇ ਅਰਪਣ ਕਰ ਦੇਵਾਂਗੀ। ਕਹਿਣ ਲੱਗੀ ਪਤਾ ਤੂੰ ਕਿੰਨੇ ਦੇਵਤਿਆਂ ਨੂੰ ਤੋੜਿਆ? ਤੇ ਮਾਲਣ ਕਹਿਣ ਲੱਗੀ ਕਿਵੇਂ ਜੀ, ਮੈਂ ਦੇਵਤੇ ਕਿਵੇਂ ਤੋੜ ਲਏ, ਕਿਵੇਂ ਕਿਸੇ ਮਨੁੱਖ ਨੂੰ ਤੋੜਿਆ? ਤਾਂ ਕਬੀਰ ਸਾਹਿਬ ਕਹਿੰਦੇ ਬ੍ਰਹਮਾ ਇੱਕ ਪੱਤੀ ਹੈ, ਪਾਤੀ ਪੱਤੇ ਜਿਹੜੇ ਨੇ ਬ੍ਰਹਮਾ ਹੈ, ਜਿਹੜੀ ਟਾਹਣੀ ਉਹ ਵਿਸ਼ਨੂੰ ਹੈ, ਫੁੱਲ ਜਿਹੜਾ ਉਹ ਸ਼ੰਕਰ ਹੈ। ਤੇ ਕਹਿੰਦੇ ਤਿੰਨ ਦੇਵਤਿਆਂ ਨੂੰ ਤੇ ਪ੍ਰਤੱਖ ਤੌਰ ਤੇ ਤੂੰ ਤੋੜ ਲਿਆ ਤੇ ਸੇਵਾ ਕਿਹਦੀ ਕਰਨੀ ਪਈ?

ਅਸੀਂ ਸਰਗੁਣ ਪੂਜਾ ਨਿਰਗੁਣ ਕਿਹਦੀ ਪੂਜਾ ਕਰ ਰਹੇ ਹਾਂ, ਕਿਸਦੀ ਪੂਜਾ ਕਰ ਰਹੇ ਹਾਂ, ਸਾਡਾ ਇਸ਼ਟ ਗੁਰਦੇਵ ਕਿਹੜਾ ਹੈ ਜਿਹੜਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜੇ ਤੂੰ ਇਹਦੀ ਪੂਜਾ ਕਰੇਗਾ ਤਾਂ ਤੂੰ ਪੁਜਾਰੀ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਤੇ ਕਾਹਦੀ ਫਿਰ ਪੂਜਾ ਕਰੀਏ ਬਈ? ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੂਜਾ ਅਕਾਲ ਕੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਸਿਧਾਂਤ ਹੈ, ਸ਼ਬਦ ਸਾਡਾ ਸਿਧਾਂਤ ਹੈ ਕਿ ਸ਼ਬਦ ਤੋਂ ਬਗੈਰ ਪੂਜਾ ਨਹੀਂ ਹੋ ਸਕਦੀ। ਸ਼ਬਦ ਨੂੰ ਬਾਰ ਬਾਰ ਜਪਣਾ, ਸ਼ਬਦ ਦਾ ਸਤਿਕਾਰ ਕਰਨਾ, ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਇਹੀ ਸਾਡੀ ਪੂਜਾ ਹੈ। ਬਾਬਾ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੂੰ ਜਦੋਂ ਭੱਟਾਂ ਨੇ ਗੋਇੰਦਵਾਲ ਸਾਹਿਬ ਜੀ ਦੀ ਨਗਰੀ ਚ ਵੇਖਿਆ ਨਾ, ਤੇ ਕਿਹੜੇ ਰੂਪ ਚ ਵੇਖਿਆ ਸੀ ਪਤਾ? ਆ ਪੰਕਤੀ ਪੜ ਕੇ ਨਾ ਅਖੀਰਲੀ ਉਸ ਪਾਸੇ ਚੱਲਦੇ ਹਾਂ। ਮਾਲਣ ਭੁੱਲੀ ਜਗ ਭੁਲਾਨਾ, ਮਾਲਣ ਭੁੱਲੀ ਜਗ ਭੁਲਾਨਾ, ਹਮ ਭੁਲਾਨੇ ਕਹਿ ਸਕਦੇ ਵਿਸ਼ਵਾਸ ਨਾਲ ਵੀ ਹਮ ਭੁਲਾਨੇ ਨਾ ਹੈ। ਹੈ ਸਾ ਸਿੱਖ ਛਾਤੀ ਠੋਕ ਕੇ ਗੁਰੂ ਸਾਹਿਬ ਮਹਾਰਾਜ ਦੇ ਸਨਮੁਖ ਆ ਜਾ, ਮਹਾਰਾਜ ਮੈਂ ਨਹੀਂ ਭੁੱਲਿਆ, ਦੁਨੀਆਂ ਭੁੱਲ ਗਈ ਤਾਂ ਭੁੱਲ ਗਈ, ਹਮ ਭੁਲਾਨੇ ਨਾ ਹੈ। ਕਿਸੇ ਚ ਹਿੰਮਤ ਹੀ ਨਹੀਂ ਜਿਹੜਾ ਕਹਿ ਸਕੇ ਬਈ ਮੈਂ ਨਹੀਂ ਭੁੱਲਿਆ, ਮਹਾਰਾਜ ਮੈਂ ਵੀ ਭੁੱਲ ਗਿਆ। ਅੱਜ ਸੰਸਾਰ ਦਾ ਫੈਸ਼ਨ ਦਾ ਯੁੱਗ ਇੰਨਾ ਤੇਜ਼ ਵਗਿਆ ਕਿ ਸਾਰਿਆਂ ਨੂੰ ਭੁਲਾ ਦਿੱਤਾ, ਵੱਡਿਆਂ ਵੱਡਿਆਂ ਨੂੰ ਭੁਲਾ, ਧਰਮ ਡੋਲ ਗਿਆ, ਡੋਲ ਗਿਆ ਧਰਮ, ਖਿਲ ਗਿਆ ਆਪਣੀ ਜਗ੍ਹਾ ਤੋਂ। ਰੋਜ਼ਾਨਾ ਖਬਰਾਂ ਵੇਖਦੇ ਹੋ ਨਾ, ਸਾਈਕਲੋਨ ਆ ਗਿਆ, ਭੁਚਾਲ ਆ ਗਿਆ, ਤੂਫਾਨ ਆ ਗਿਆ, ਪਾਣੀ ਨਾਲ ਦੁਨੀਆ ਬਰਬਾਦ ਹੋ ਰਹੀ। ਕਿਉਂ? ਧਰਮ ਹਿੱਲ ਗਿਆ, ਅਨਬੈਲੈਂਸ ਹੋ ਗਈ ਹੈ ਧਰਤੀ। ਫਿਰ ਅਨਬੈਲੈਂਸ ਹੋ ਗਈ ਤੇ ਜਦੋਂ ਕੋਈ ਚੀਜ਼ ਬੈਲੈਂਸ ਵਿੱਚ ਨਾ ਨਾ ਰਵੇ, ਡੋਲਦੀ ਹੈ, ਡੋਲ ਜਾਂਦੀ ਹੈ। ਪਰ ਫਿਰ ਵੀ ਅਜੇ ਡੋਲੀ ਹੈ ਕਿਉਂਕਿ ਅਜੇ ਨਾਮ ਜਪੀਏ, ਕੋਈ ਐਸ ਪਾਸੇ ਕੋਈ ਐਸ ਪਾਸੇ ਹੈ, ਇਸ ਪਾਸੇ ਇਉਂ ਡੋਲਦੀ ਹੈ ਤੇ ਇਹ ਪਾਸਾ ਭਾਰੀ ਹੋ ਜਾਂਦਾ, ਦੱਬ ਲੈਂਦਾ, ਐਂ ਡੋਲਦੀ ਹੈ ਤੇ ਇਹ ਪਾਸਾ ਭਾਰੀ ਹੋ ਜਾਂਦਾ। ਹਰ ਇੱਕ ਜਗ੍ਹਾ ਤੇ ਨਾਮ ਜਪਣ ਵਾਲੇ ਬੈਠੇ ਜਾਂ ਬਚ ਜਾਂਦੀ, ਫਿਰ ਧਰਤੀ ਫਿਰ ਬਚ ਜਾਂਦੀ, ਲੱਖਾਂ ਜੀਵਾਂ ਕਰੋੜਾਂ ਜੀਵਾਂ ਦੀ ਜਾਨ ਫਿਰ ਬਖਸ਼ੀ ਜਾਂਦੀ। ਮਾਲਣ ਭੁੱਲੀ ਜਗ ਭੁਲਾਨਾ, ਹਮ ਭੁਲਾ ਨਹੀਂ ਕਹਿ ਕਬੀਰ, ਹਮ ਰਾਮ ਕਿਰਪਾ ਕਰ ਹਰ ਰਾਏ, ਕਹਿ ਕਬੀਰ ਹਮ ਰਾਮ ਰੱਖੇ ਕਿਰਪਾ ਕਰੇ ਹਰ ਰਾਏ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਅੰਮ੍ਰਿਤ ਵੇਲੇ ਆਪਣੇ ਪਾਤਸ਼ਾਹ ਵੱਲ ਧਿਆਨ ਦਿਓ ਜੇ, ਸਿੱਖ ਜਗਤ ਦਾ ਸਭ ਨਾਲੋਂ ਵੱਡਾ ਵਡੇਰੀ ਉਮਰ ਦਾ ਗੁਰੂ ਜਿੱਥੇ ਜਾ ਕੇ ਸਰੀਰ ਜਵਾਬ ਦੇ ਦੇਵੇ, ਉਸ ਜਗ੍ਹਾ ਦੇ ਉੱਪਰ ਜਾ ਕੇ ਸਰੀਰ ਵਿੱਚ ਬਲ ਹੈ। ਕਿਸ ਚੀਜ਼ ਦਾ ਬਲ ਹੈ? 71 ਸਾਲ ਦੀ ਉਮਰ ਦੇ ਅੰਦਰ ਇੰਨੀ ਭਾਰੀ ਸੇਵਾ, ਤੇ ਭੱਟਾਂ ਨੇ ਜਦੋਂ ਤਖ਼ਤ ਤੇ ਬਹਿ ਗਏ ਨਾ ਗੁਰੂ ਅਮਰਦਾਸ ਮਹਾਰਾਜ ਤੇ ਆਪ ਜੀ ਦੇ ਸਾਹਮਣੇ, ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਭੱਟਾਂ ਨੇ ਫੁਰਮਾਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ। ਦਾਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸਾਡਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਛੁੱਟ ਹੋਰ ਕੁਛ ਨਹੀਂ, ਜ਼ਿਆਦਾ ਬਾਣੀ ਦਾ ਆਸਰਾ, ਕਿਉਂਕਿ ਸਾਡੇ ਪਾਸ ਇੰਨਾ ਅਨਮੋਲ ਖਜ਼ਾਨਾ ਹੈ, ਜੇ ਇਹਨੂੰ ਨਹੀਂ ਲੱਭਾਂਗੇ ਤਾਂ ਲੱਭਾਂਗੇ ਕਿਹਨੂੰ? ਛੋਟੀਆਂ ਛੋਟੀਆਂ ਛੱਪੜੀਆਂ 'ਚ ਹੱਥ ਮਾਰਨ ਨਾਲ ਕੁਛ ਨਹੀਂ ਬਣਨਾ, ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਬੱਥ ਛੱਪੜ ਢੂੰਡੇ ਕਿਆ ਹੋਵੇ, ਕੀ ਹੋਏਗਾ ਭਲਾ? ਚਿੱਕੜ ਡੁੱਬੇ ਹੱਥ, ਹੱਥ ਚਿੱਕੜ 'ਚ ਡੁੱਬ ਜਾਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਵਰ ਹੈ, ਸਮੁੰਦਰ ਹੈ, ਅਥਾਹ ਖਜ਼ਾਨਾ ਹੈ, ਤੇ ਇਸ ਦੇ ਵਿੱਚ ਸਾਡਾ ਜੀਵਨ ਹੈ, ਪਾਤਸ਼ਾਹਾਂ ਦੀ ਹਿਸਟਰੀ ਹੈ, ਸਤਿਗੁਰਾਂ ਦਾ ਪੂਰਾ ਜੀਵਨ ਇਸ ਵਿੱਚ ਹੈ, ਗੁਰਸਿੱਖ ਦਾ ਜੀਵਨ ਇਸ ਵਿੱਚ ਹੈ। ਆਓ ਉਸ ਵੱਲ ਨਿਗਾਹ ਮਾਰੀਏ, ਸਵਈਏ ਮਹੱਲੇ ਤੀਜੇ ਕੇ, ਕੱਢ ਲਓ ਗੁਰਮੁਖ ਪਿਆਰਿਓ, ਤੈ ਪੜਿਓ ਇੱਕ ਮਨ ਧਰਿਓ ਇੱਕ, ਸਵਈਆ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦਾ। ਜਦੋਂ ਭੱਟਾਂ ਨੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਸਨਮੁਖ ਕਿੱਥੇ ਨੇ, ਇਹ ਜਿਹੜੇ ਭੱਟ ਸਨ ਨਾ ਮਾੜੀ ਮੋਟੀ ਬੰਦਗੀ ਵਾਲੇ ਨਹੀਂ ਸਨ,
ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਹੋਰਨਾਂ ਮਤਾਂ ਦੇ ਲੋਕ ਜ਼ਿਆਦਾ ਆਏ, ਜਿਨ੍ਹਾਂ ਨੇ ਆ ਕੇ ਪਾਤਸ਼ਾਹ ਨੂੰ ਵੇਖਿਆ ਤੇ ਪਾਤਸ਼ਾਹ ਨੂੰ ਵੇਖ ਕੇ ਤੇ ਫਿਰ ਲਿਖ ਦਿੱਤਾ।

ਗਿਣਤੀ ਤੇ ਮਿੰਟ ਚ ਹੋ ਜਾਂਦੀ ਘੱਟ ਤੋਂ ਕਾਉਂਟਿੰਗ ਦੇ ਵਿੱਚ ਬਹੁਤ ਮਾਹਰ। 15 ਤੇ 6 21 6 ਗੁਰੂ 15 ਭਗਤ 15 ਤੇ 6 21 ਤੇ 11 ਭੱਟ 11 ਭੱਟ ਹੋ ਗਏ 21 ਤੇ 11 32 ਤੇ 4 ਕਿਹੜੇ ਰਹਿ ਗਏ ਹੁਣ 36 ਕਰਨੇ ਨੇ 4 ਪਿੱਛੇ ਰਹਿ ਗਏ ਬਾਕੀ ਰਹਿ ਗਏ 4 ਕਿਹੜੇ ਰਹਿ ਗਏ 4 ਗੁਰਸਿੱਖ ਸਿੱਖਾਂ ਦੀ ਬਾਣੀ ਕਿਹੜੀਆਂ ਸਿੱਖਾਂ ਦੀ ਬਾਣੀ ਮਰਦਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲ ਕਲ ਵਾਣੀ ਨਾਮ ਰਸ ਮਨੁਆ ਪੀਵਨ ਹਾਰ ਮਰਦਾਨਾ ਪਹਿਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਉਂਦਾ ਮਰਦਾਨਾ ਜੀ ਦੀ ਬਾਣੀ ਸੱਤਾ ਤੇ ਬਲਵੰਡ ਜੀ ਦੀ ਬਾਣੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ ਉਚੇਚੇ ਤੌਰ ਤੇ ਸਿਰਲੇਖ ਦੇ ਦਿੱਤਾ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ ਰਾਏ ਦਾ ਖਿਤਾਬ ਮਹਾਰਾਜ ਸਾਹਿਬ ਨੇ ਦਿੱਤਾ ਰਾਜੀ ਸਿੰਘ ਸਨ ਕੀਰਤਨੀਏ ਸਨ ਗੁਰੂ ਦੇ ਤਿੰਨ ਸਿੱਖ ਹੋ ਗਏ ਚੌਥਾ ਹੁਣ ਕਿਹੜਾ ਸਿੱਖ ਰਹਿ ਗਿਆ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੜਪੋਤਰਾ ਸੁੰਦਰ ਜੀ ਚਾਰ ਹੋ ਗਏ ਨਾ ਸੁੰਦਰ ਜੀ ਦੀ ਬਾਣੀ ਪਤਾ ਕਿਹੜੀ ਰਾਮ ਕਲੀ ਸਦ ਰਾਮ ਕਲੀ ਸਦ ਤੇ ਸੁੰਦਰ ਨੇ ਜਦੋਂ ਬਾਣੀ ਉਚਾਰਨ ਕੀਤੀ ਪੜਪੋਤਰੇ ਨੇ ਉਦੋਂ ਉਮਰ ਉਹਦੀ ਕੀ ਹੋਵੇਗੀ ਉਮਰ ਕੀ ਹੋਵੇਗੀ ਸਾਢੇ 5 ਵਰਸ ਉਮਰ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸਰੀਰ ਤਿਆਗਣਾ ਸ਼ੁਰੂ ਕੀਤਾ ਨਾ ਤਿਆਗਣ ਦੀ ਵਾਰੀ ਆਈ ਜੋਤੀ ਜੋਤ ਸਮਾਣ ਲੱਗੇ ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ ਦੋ ਤਰ੍ਹਾਂ ਬੈਠਾ ਇੱਕ ਪਾਸੇ ਪੋਤਰਾ ਬੈਠਾ ਦੇਖੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਪਾਸੇ ਪੋਤਰਾ ਬੈਠਾ ਹੋਇਆ ਪਰ ਪੋਤਰਾ ਸੁੰਦਰ ਜੀ ਆਨੰਦ ਜੀ ਮੋਹਰੀ ਜੀ ਮੋਹਰੀ ਦੇ ਪੁੱਤਰ ਆਨੰਦ ਜੀ ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ ਇਹ ਵੀ ਬੈਠੇ ਹੋਏ ਨੇ ਇੱਕ ਪਾਸੇ ਦੋ ਤਰ੍ਹਾਂ ਬੈਠਾ ਹੋਇਆ ਜਿਹਨੂੰ ਬੜਾ ਪਿਆਰ ਕਰਦੇ ਨੇ ਜਿਸ ਦਾ ਨਾਮ ਆਪ ਜੀ ਜਾਣਦੇ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਦੀ ਉਮਰ 11 ਸਾਲ ਦੀ ਗੁਰੂ ਅਰਜਨ ਦੇਵ ਜੀ ਦੀ 11 ਸਾਲ ਦੀ ਸੁੰਦਰ ਜੀ ਦੀ ਉਮਰ 5.5 ਸਾਲ ਦੀ ਜਦੋਂ ਜੋਤੀ ਜੋਤ ਸਮਾਣ ਲੱਗੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਖਾਂ ਭਰ ਕੇ ਗੁਰੂ ਅਮਰਦਾਸ ਮਹਾਰਾਜ ਵੱਲ ਵੇਖਿਆ ਨਾਨਾ ਜੀ ਵੱਲ ਵੇਖਿਆ ਦੋ ਤਰ੍ਹਾਂ ਨਾਨੇ ਵੱਲ ਵੇਖਣ ਲੱਗਾ ਤੇ ਨਾਨਾ ਜਿਹੜਾ ਮੁਸਕਰਾ ਪਿਆ ਦੋਤਾ ਜੀ ਤੁਸੀਂ ਜੇ ਇੱਕ ਵਾਰੀ ਸ਼ੁਰੂ ਹੋ ਗਏ ਤੁਸੀਂ ਰੁਕਣਾ ਨਹੀਂ ਅਜੇ ਠਹਿਰੋ ਇਸ਼ਾਰਾ ਸਮਝਾਤਾ ਅੱਖਾਂ ਨਾਲ ਤੁਸੀਂ ਬਾਣੀ ਦੇ ਬੋਹੇ ਥੋ ਮੈਨੂੰ ਪਤਾ ਤੁਹਾਡੇ ਕੋਲੋਂ ਇਹ ਐਨਰਜੀ ਸਹਿਣ ਨਹੀਂ ਹੋ ਰਹੀ ਤੁਸੀਂ ਉਚਾਰਨ ਕਰਨਾ ਚਾਹੁੰਦੇ ਹੋ ਰੁਕ ਜਾਓ ਅੱਖਾਂ ਨਾਲ ਪਿਆਰ ਨਾਲ ਹੀ ਸਮਝਾ ਦਿੱਤਾ ਠਹਿਰੋ ਇਸ ਪਾਸੇ ਸੁੰਦਰ ਜੀ ਬੈਠੇ ਸਨ ਉਹਨਾਂ ਵੱਲ ਵੇਖਿਆ ਹਿਰਦੇ ਵਿੱਚੋਂ ਬਾਣੀ ਗੁਰੂ ਚਾਹੇ ਤੇ ਕੀ ਨਹੀਂ ਕਰ ਸਕਦਾ ਗੁਰੂ ਚਾਹੇ ਤਾਂ ਕੀ ਨਹੀਂ ਕਰ ਸਕਦਾ ਤੇ ਸੁੰਦਰ ਜੀ ਪੜਪੋਤਰੇ ਹਨ ਆਪ ਜੀ ਦੇ ਉਹਨਾਂ ਨੇ ਫਿਰ ਬਾਣੀ ਉਚਾਰਨ ਕੀਤੀ ਸਿਰਲੇਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 923 ਅੰਕ ਦੇ ਉੱਪਰ ਹੈ ਰਾਮ ਕਲੀ ਸਦ ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ ਗੁਰ ਸ਼ਬਦ ਸਮਾਵੈ ਅਮਰ ਨਾ ਜਾਣਾ ਕੋਈ ਜੀਓ ਇਸ ਦੇ ਵਿੱਚ ਅਖੀਰ ਦੇ ਵਿੱਚ ਸਿਰਲੇਖ ਦੇ ਦਿੱਤਾ ਮਹਾਰਾਜ ਸਾਹਿਬ ਨੇ ਚੋਚੇ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਸੁੰਦਰ ਨੇ ਬਾਣੀ ਉਚਾਰਨ ਕੀਤੀ ਆ ਤਾਂ ਇਹ ਸੁੰਦਰ ਦੀ ਬਾਣੀ ਅਖੀਰ ਦੇ ਵਿੱਚ ਇਹੀ ਲਿਖਿਆ ਜਾਏਗਾ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸਾ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇਂ ਨਾਹੀ ਫਿਰ ਸਤਿਗੁਰ ਆਨ ਨਵਾਇਆ ਹਰ ਗੁਰੇ ਭਾਣਾ ਦੀ ਵਡਿਆਈ ਧੁਰ ਲਿਖਿਆ ਲੇਖ ਰਜਾਏ ਜੀਓ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ ਅਖੀਰਲੀਆਂ ਪੰਕਤੀਆਂ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੂਪ ਆਪ ਜੀ ਦੇ ਸਾਹਮਣੇ ਸ਼ਬਦ ਦਾ ਸਿਧਾਂਤ ਆਪ ਜੀ ਦੇ ਸਾਹਮਣੇ ਹੈ ਸਤਿਗੁਰੂ ਕਹਿੰਦੇ ਹਰ ਗੁਰੇ ਭਾਣਾ ਦੀ ਵਡਿਆਈ ਧੁਰ ਲਿਖਿਆ ਲੇਖ ਰਜਾਏ ਜੀਓ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ ਐਸੇ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਅੱਖਾਂ ਨਾਲ ਵੇਖਿਆ ਨਾ ਭੱਟਾਂ ਨੇ ਲਿਖਣਾ ਪੈ ਗਿਆ।

ਪਾਤਸ਼ਾਹ 71 ਸਾਲ ਦੇ ਵਿੱਚ ਆਪ ਜੀ ਨੇ ਸੇਵਾ ਕੀਤੀ, ਪਰ ਆਪ ਜੀ ਦੀ ਤਾਂ ਹੁਣ ਉਮਰ ਹੀ ਬੜੀ ਜ਼ਿਆਦਾ। ਆਪ ਜੀ ਨੂੰ 71 ਸਾਲ ਦੀ ਉਮਰ ਵਿੱਚ ਦੇਖਿਆ, ਹੁਣ 95 ਸਾਲ ਦੀ ਉਮਰ ਵਿੱਚ ਵੀ ਉਵੇਂ ਦੇ ਉਵੇਂ ਹੋ। ਚਿਹਰਾ ਆਪ ਜੀ ਦਾ ਦਗ ਦਗ ਪਿਆ ਕਰਦਾ ਹੈ, ਸਰੀਰ ਦਾ ਬਾਹੂਬਲ ਆਪ ਜੀ ਦਾ ਨੌਜਵਾਨ ਬੱਚਿਆਂ ਤਰ੍ਹਾਂ ਹੀ ਹੈ, ਤਾਕਤ ਉਵੇਂ ਹੀ ਹੈ। ਕਿਹੜੀ ਦੀ ਆਰਾਧਨਾ ਕੀਤੀ ਹੈ, ਕਿਸ ਚੀਜ਼ ਦੀ ਆਰਾਧਨਾ ਕੀਤੀ ਹੈ, ਕਿਸ ਭਗਤੀ ਦੀ ਆਰਾਧਨਾ ਕੀਤੀ ਹੈ, ਇਹ ਆਪ ਜੀ ਫਰਮਾਨ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।

ਉਹ ਗਿਫਟ ਬੜਾ ਸੋਹਣਾ ਯੁੱਗ ਆ ਗਿਆ। ਨਾਲ ਨਾਲ ਸ਼ਬਦ ਨੂੰ ਪੜ੍ਹਦੇ ਜਾਓ, ਸਾਹਮਣੇ ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਵਈਏ ਮਹੱਲੇ ਤੀਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜਵਾਬੇ ਦਿੰਦੇ ਨੇ ਤੇ ਗੁਰੂ ਅਮਰਦਾਸ ਜੀ ਦਾ ਜਵਾਬ ਭੱਟਾਂ ਨੇ ਲਿਖਿਆ। ਕਹਿਣ ਲੱਗੇ ਮਹਾਰਾਜ ਕਿਵੇਂ ਤੁਹਾਡੇ ਅੰਦਰ ਸ਼ਕਤੀ ਆਈ ਤਾਂ ਗਰੀਬ ਨਵਾਜ ਕਹਿੰਦੇ ਅਸੀਂ ਇੱਕ ਨੂੰ ਪੜ੍ਹਿਆ। ਇਹ ਨੀ ਵੀ ਕਿਸੇ ਹੋਰ ਨੂੰ ਹੀ ਪੜ੍ਹੀ ਜਾਓ, ਅਸੀਂ ਇੱਕ ਨੂੰ ਪੜ੍ਹਿਆ, ਮਨ ਵਿੱਚ ਵੀ ਇੱਕ ਨੂੰ ਹੀ ਧਰਿਆ, ਅੱਖਾਂ ਨਾਲ ਇੱਕੋ ਦੀ ਪਹਿਚਾਣ ਕੀਤੀ ਏ। ਇਹ ਨੀ ਵੀ ਪੜ੍ਹਿਆ ਕਿਸੇ ਹੋਰ ਨੂੰ, ਮੱਥਾ ਕਿਸੇ ਹੋਰ ਨੂੰ ਟੇਕੀ।

ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿਧਾਂਤ ਹੈ। ਕਿਵੇਂ ਸ਼ਕਤੀ ਆਈ, ਐਨਰਜੀਆਂ ਕਿਵੇਂ ਇਕੱਠੀਆਂ ਹੋਈਆਂ, ਕਿਵੇਂ ਤਾਕਤ ਭਰ ਗਈ। ਸੁਪਨ ਇੱਕ ਪਰ ਸਾਨੂੰ ਤਾਂ ਸੁਪਨੇ ਹੀ ਹੋਰ ਆਉਂਦੇ। ਜਿਹਨੇ ਘਾਟਾ ਪਿਆ ਰਾਤ ਨੂੰ ਸੁਪਨੇ ਚ ਵੀ ਘਾਟਾ, ਰੋਂਦਾ ਹੀ ਰਹਿੰਦਾ। ਸੁਪਨੇ ਦੇ ਵਿੱਚ ਰਾਜਾ ਬਣ ਜਾਏਗਾ, ਖੁਸ਼ ਹੋਏਗਾ, ਰਾਜ ਭਾਗ ਖੁਸੇਗਾ ਤੇ ਰੋਣ ਲੱਗ ਜਾਏਗਾ। ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਖਾਰੇ ਤਾਂ ਨਰਾਰਥ ਕਾਜਾ, ਸਾਨੂੰ ਤਾਂ ਸੁਪਨਾ ਵੀ ਚੰਗਾ ਨਹੀਂ ਆਉਂਦਾ। ਸੁਪਨਾ ਆਉਣਾ ਮਾੜੀ ਗੱਲ ਨਹੀਂ। ਮੈਂ ਆਪ ਜੀ ਦਾ ਵਿਚਾਰ ਇੱਥੇ ਰੋਕਾਂ, ਪੰਕਤੀਆਂ ਆਪ ਜੀ ਦੇ ਸਾਹਮਣੇ ਇੱਥੇ ਸ਼ੁਰੂ ਕਰਾਂਗੇ। ਸੁਪਨਾ ਆਉਣਾ ਮਾੜੀ ਗੱਲ ਨਹੀਂ, ਪਰ ਸੁਪਨਾ ਇਹੋ ਜਿਹਾ ਆ ਜੇ ਜਿਹੋ ਜਿਹਾ ਰਾਜੇ ਜਨਕ ਨੂੰ ਆਇਆ ਸੀ। ਸੁਪਨਾ ਆਉਣਾ ਮਾੜਾ ਨਹੀਂ, ਸੁਪਨਾ ਕਿਤੇ ਐਸਾ ਆ ਜਾ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਸੀ। ਸੁਪਨਾ ਐਸਾ ਆ ਜਾ ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਖਾਂ ਨਾਲ ਦਿੱਤਾ। ਸੁਪਨਾ ਐਸਾ ਆ ਜਾ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਅੱਖਾਂ ਨਾਲ ਦਿੱਤਾ ਤੇ ਕਹਿ ਦਿੱਤਾ ਬਾਦਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਪਨੇ ਉਬੀ ਭਾਈ, ਉਬੀ ਨਾਮ ਮਰਾਠੀ ਭਾਸ਼ਾ ਦਾ ਉਬੀ, ਖੜੇ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਭਾਸ਼ਾਵਾਂ ਦਾ ਸਿਰਲੇਖ, ਸੁਪਨੇ ਉਬੀ ਭਾਈ ਗਇਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜ ਪੇਖ ਮਨ ਬੰਚਲਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਓ ਸੁਭਾਗੀ ਨੀਂਦੜੀਏ, ਮਤ ਮੈਂ ਮਤ ਸੋ ਦੇਖਾ ਸੋਏ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਣ ਪਿਆਰੇ, ਭੇਜ ਨਾ ਸਕਾਂ ਕੋਏ। ਸੁਪਨੇ ਸੁਪਨੇ ਦੇ ਵਿੱਚ ਜਦੋਂ ਉਹਦੇ ਦੀਦਾਰ ਹੋਏ, ਸੁਪਨੇ ਆਇਆ ਸ਼ਬਦ ਭੈਣੇ ਸਾਵਣ ਆਇਆ ਦੇ ਵਿੱਚ, ਬਡਹੰਸ ਰਾਗ ਦੇ ਵਿੱਚ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਸੁਪਨੇ ਦੇ ਵਿੱਚ ਆਇਆ ਤਾਂ ਸਹੀ, ਦਰਸ਼ਨ ਉਸਨੇ ਦਿੱਤੇ, ਦਰਸ਼ਨ ਦੇ ਕੇ ਜਦੋਂ ਉਸਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਉਹ ਤਾਂ ਰੂਪ ਜਿਵੇਂ ਕੱਲ ਆਪ ਜੀ ਨੂੰ ਫਰਮਾਨ ਕੀਤਾ। ਸੁਪਨੇ ਵਿੱਚ ਤਾਂ ਨਿਰਾ ਨੂਰ ਹੀ ਹੁੰਦਾ, ਕੁਛ ਹੱਥ ਨਹੀਂ ਆ ਸਕਦਾ। ਗੁਰੂ ਅਮਰਦਾਸ ਮਹਾਰਾਜ ਸੁਪਨ ਇੱਕ ਪਰ ਤੱਕ ਇੱਕ ਇੱਕ ਸਮੈਲੀ ਨੋ, ਤੀਸ ਗੁਣ ਅਰ ਪਾਂਚ ਸਿੱਧ ਪੈ ਤੀਸ ਨਖੀ ਨੋ। ਗਿਣਤੀ ਗਿਣ ਲਿਓ ਫਿਰ, ਇਹ ਆਪ ਜੀ ਦੇ ਸਾਹਮਣੇ ਗਿਣਤੀ 71 ਬਣ ਜਾਏਗੀ, 71। ਤੀਸ ਇੱਕ ਅਰ ਪਾਂਚ ਸਿੱਧ ਪੈ ਤੀਸ ਨਖੀ ਨੋ, ਇੱਕ ਇੱਕ ਸ਼ਬਦ ਦਾ ਜਵਾਬ ਹੈ। ਕਿਤੇ ਖੋਲੋ 71 ਸਾਲ ਵੇਲੋ, ਜੇ ਘੱਟ ਵੱਧ ਹੋਇਆ ਤੇ ਦਾਸ ਨੂੰ ਵੀ ਦੱਸ ਦਿਓ ਜੇ 71 ਹੈ ਕਿ ਪੂਰਾ, ਘੱਟ ਤਾਂ ਨੀ ਵੱਧ ਤੇ ਨੀ। ਤੀਹ ਤੇ ਇੱਕ 31, 31 ਤੇ 5 36, 36 ਤੇ 35 71,

ਅਮਰਦਾਸ ਜਾਲਪ ਭਨੇ ਤੂੰ ਇੱਕ ਲੋੜੇ ਇੱਕ ਮੰਨਿਓ ਤੂੰ ਇੱਕ ਲੋੜੇ ਇੱਕ ਮੰਨਿਓ ਜਿਨ੍ਹਾਂ ਨੇ ਇੱਕ ਨੂੰ ਲੋੜਿਆ ਇੱਕ ਨੂੰ ਮੰਨਿਆ ਉਹਨਾਂ ਦੀ ਬਾਤ ਹੈ ਜਾਲਪ ਭੱਟ ਕਹਿ ਰਿਹਾ ਤੂੰ ਇੱਕ ਨੂੰ ਮੰਨਿਆ ਤੇ ਇੱਕ ਨੂੰ ਲੋੜਿਆ ਮਹਾਰਾਜ ਤਾਂ ਤੁਹਾਡੀ ਇਹ ਅਵਸਥਾ ਵੇਖੀ ਡੋਲੇ ਹੀ ਨਹੀਂ ਡੋਲੇ ਹੀ ਨਹੀਂ ਇਸ ਕਰਕੇ ਬਾਈ ਬੁਢਾਪਾ ਨੇੜੇ ਨਹੀਂ ਆਉਂਦਾ ਅੰਦਰਲੀ ਸੁੱਤ ਸਾਵਧਾਨ ਹੋਵੇ ਨਾ ਸਾਨੂੰ ਬੁਢਾਪਾ ਪਤਾ ਕਦੋਂ ਆਉਂਦਾ ਜਦੋਂ ਅਸੀਂ ਫਿਜ਼ੀਕਲ ਤਾਂ ਜਵਾਨ ਹੀ ਰਹੀਏ ਮਨ ਕਰਕੇ ਕਮਜ਼ੋਰ ਹੋ ਜਾਈਏ ਸੁਰਤ ਕਰਕੇ ਕਮਜ਼ੋਰ ਹੋ ਧੋਖਾ ਖਾ ਜਾਈਏ ਸੁਰਤ ਉਖੜ ਜਾਵੇ ਤਾਂ ਬੁਢਾਪਾ ਆ ਗਿਆ ਸਮਝੋ ਬੁਢਾਪਾ ਨੇੜੇ ਤੇ ਐਸੇ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਨਾਲ ਗੋਇੰਦਵਾਲ ਸਾਹਿਬ ਜੀ ਦੀ ਜੂਹ ਵਿੱਚ ਤੁਰੇ ਜਾਂਦੇ ਨੇ ਇਹ ਕਹਿ ਕੇ ਤੇ ਆਪਾਂ ਸਮਾਪਤੀ ਕਰਾਂਗੇ ਤੁਰੇ ਜਾ ਰਹੇ ਹਨ ਇਸ ਪਾਸੇ ਗੁਰੂ ਅਮਰਦਾਸ ਮਹਾਰਾਜ ਇਸ ਪਾਸੇ ਗੁਰੂ ਅੰਗਦ ਦੇਵ ਮਹਾਰਾਜ ਤੁਰੇ ਜਾ ਰਹੇ ਹਨ ਸੇਵਕ ਰੂਪ ਦੇ ਵਿੱਚ ਬਾਬਾ ਗੁਰੂ ਅਮਰਦਾਸ ਮਹਾਰਾਜ ਨਾਲ ਪਾਤਸ਼ਾਹ ਪੂਰੇ ਗੁਰੂ ਅੰਗਦ ਦੇਵ ਮਹਾਰਾਜ ਹਨ ਚਲਦਿਆਂ ਚਲਦਿਆਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਬਾਂਹ ਗੁਰੂ ਅੰਗਦ ਦੇਵ ਮਹਾਰਾਜ ਤੋਂ ਅੱਗੇ ਹੋ ਗਈ ਦੇਖਿਓ ਗੁਰੂ ਕਾ ਅਦਲ ਚਲਦਿਆਂ ਚਲਦਿਆਂ ਗੁਰੂ ਅੰਗਦ ਦੇਵ ਮਹਾਰਾਜ ਤੋਂ ਪਾਤਸ਼ਾਹ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਂਹ ਚਲਦਿਆਂ ਚਲਦਿਆਂ ਅਗਾਂਹ ਹੋ ਗਈ ਜਦੋਂ ਅਗਾਂਹ ਬਾਂਹ ਹੋਈ ਤੇ ਗੁਰੂ ਅਮਰਦਾਸ ਮਹਾਰਾਜ ਨੇ ਅੰਦਰ ਹੀ ਅੰਦਰ ਫੁਰਨਾ ਕੀਤਾ ਤੂੰ ਗੁਰੂ ਕੀ ਬੇਅਦਬੀ ਕੀਤੀ ਹੈ ਨਾ ਰਹਿ ਤੂੰ ਇਹੋ ਜਿਹੀ ਜਾ ਤੂੰ ਗੁਰੂ ਕੀ ਬੇਅਦਬੀ ਹੋਰ ਬੇਅਦਬੀ ਕੀਤੀ ਹੈ ਤੂੰ ਤੇ ਅੰਗ ਨਾਲ ਲੱਗਣ ਵਾਲੀ ਨੀ ਸਾਰੀ ਉਮਰ ਤੈਨੂੰ ਨਕਾਰਾ ਕਰ ਦੇਣਾ ਤੂੰ ਮੇਰੇ ਗੁਰੂ ਦੀ ਬੇਅਦਬੀ ਕੀਤੀ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਨੂੰ ਕਿਉਂਕਿ ਵੇਵਸ ਹਨ ਤੇ ਐਨਰਜੀ ਵੇਵਸ ਹਨ ਇੱਕ ਦੂਜੇ ਵੱਲ ਚੱਲਦੀਆਂ ਆਉਂਦੀਆਂ ਰਹਿੰਦੀਆਂ ਨੇ ਜੇ ਅਸੀਂ ਇੱਕੋ ਜਿਹੀ ਪਾਵਰ ਵਾਲੇ ਹੋਈਏ ਨਾ ਜਾਂ ਇੱਕ ਬਰਤਨ ਖਾਲੀ ਹੋਵੇ ਉਸ ਵੱਲ ਐਨਰਜੀ ਜਿਹੜੀ ਹੈ ਫਲੋ ਹੋਣੀ ਸ਼ੁਰੂ ਹੋ ਜਾਂਦੀ ਗੁਰੂ ਅਮਰਦਾਸ ਮਹਾਰਾਜ ਦਾ ਬਰਤਨ ਖਾਲੀ ਹੈ ਰਿਧਾ ਖਾਲੀ ਹੈ ਐਨਰਜੀ ਜਾਂਦੀ ਹੈ ਭਰਪੂਰ ਹੋ ਗਈ ਵਾਪਸ ਆ ਜਾਂਦੀ ਹੈ ਇਉਂ ਵੇਵਸ ਜਿਹੜੀਆਂ ਚੱਲਦੀਆਂ ਨੇ ਗੁਰੂ ਜੋਤੀ ਵਿੱਚ ਕਦੀ ਇੱਧਰ ਕਦੀ ਇੱਧਰ ਗੁਰੂ ਅੰਗਦ ਦੇਵ ਮਹਾਰਾਜ ਵੱਲ ਜਦੋਂ ਕੋਈ ਵੇਵਸ ਆਈਆਂ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਸੁਣ ਪੁਰਖਾ ਤੇ ਕਹਿਤਾ ਕਿ ਇੰਨਾ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਅਮਰਦਾਸ ਬਾਬਾ ਕੀ ਕੀਤਾ ਸੁਣ ਪੁਰਖਾ ਤੇ ਕਹਿਤਾ ਕਿ ਇੰਨਾ ਜਰਾ ਸ਼ਕਤ ਵੀ ਜਰੀ ਨਾ ਜਾਏ ਕਹਿ ਲੱਗੇ ਤੇਰੇ ਅੰਦਰ ਸ਼ਕਤੀ ਆ ਗਈ ਤੂੰ ਸੇਵਾ ਤਾਂ ਕੀਤੀ ਸਾਡੀ ਸ਼ਕਤੀ ਆ ਗਈ ਤੇ ਤੇਰੇ ਤੋਂ ਬਰਦਾਸ਼ਤ ਨਹੀਂ ਹੋਈ ਜੇ ਬਾਂਹ ਅੱਗੇ ਲੰਘ ਗਈ ਇਹਨੂੰ ਸਰਾਫ ਦੇ ਦਿੱਤਾ ਸੁੱਕ ਜਾ ਕੰਮ ਨਹੀਂ ਲੈਣਾ ਤੇਰੇ ਤੋਂ ਸ਼ਕਤੀ ਜਰੀ ਨਹੀਂ ਗਈ ਬਰਦਾਸ਼ਤ ਨਹੀਂ ਹੋਈ ਤੇ ਗੁਰੂ ਅਮਰਦਾਸ ਮਹਾਰਾਜ ਨੇ ਚਰਨ ਪਕੜ ਲਏ ਪਾਤਸ਼ਾਹ ਆਪ ਜੀ ਦੀ ਬੇਅਦਬੀ ਕਿਵੇਂ ਬਰਦਾਸ਼ਤ ਕਰ ਸਕਦੇ ਗੁਰੂ ਹੋ ਮੇਰੇ ਮੇਰੇ ਜੀਵਨ ਦੇ ਦਾਤਾ ਹੋ ਆਪ ਜੀ ਦੀ ਬੇਅਦਬੀ ਕਿਵੇਂ ਬਰਦਾਸ਼ਤ ਹੋ ਸਕਦੀ ਮਹਾਰਾਜ ਇਹ ਤਾਂ ਹੁਣ ਨਕਾਰੀ ਗਈ ਮੈਂ ਇਸ ਤੋਂ ਕੰਮ ਨਹੀਂ ਲੈਣਾ ਤੇ ਜੀਵਨ ਦੇ ਵਿੱਚ ਆਉਂਦਾ ਇਤਿਹਾਸ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਬਾਕੀ ਦਾ ਜਨਮ ਬਾਂਹ ਦੇ ਕੋਲੋਂ ਕੰਮ ਨਹੀਂ ਲਿਆ ਜੇ ਡਿੱਗੇ ਵੀ ਨਾ ਗਾਗਰ ਚੁੱਕਿਆ ਡਿੱਗੇ ਵੀ ਇਹ ਬਾਂਹ ਉਵੇਂ ਦੀ ਉਵੇਂ ਹੈ ਆਹ ਬਾਂਹ ਜਿਹੜੀ ਹੈ ਉੱਤੇ ਘੜੇ ਦੇ ਉੱਪਰ ਗਾਗਰ ਦੇ ਉੱਪਰ ਆਪ ਜੀ ਹੱਥ ਵੇਖਿਓ ਕਿਤੇ ਦੋਵੇਂ ਹੱਥ ਨਾਲ ਗੁਰੂ ਅਮਰਦਾਸ ਮਹਾਰਾਜ ਨੇ ਨੀ ਫੜੀ ਗਾਗਰ ਇੱਕੋ ਹੱਥ ਨਾਲ ਬਾਂਹ ਪਕੜੀ ਹੋਈ ਦੂਜੀ ਬਾਂਹ ਇਸ ਤਰ੍ਹਾਂ ਲੱਗੀ ਨਾਲ ਫੋਟੋ ਬਣਾਉਣ ਵਾਲੇ ਨੇ ਕਮਾਲ ਕਰਤੀ ਬਾਂਹ ਤੋਂ ਕੰਮ ਨਹੀਂ ਲਿਆ ਤਾਂ ਗਰੀਬ ਨਵਾਜ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨਾ ਇਹ ਤਾਂ ਸਰੀਰ ਪਰਮਾਤਮਾ ਦਾ ਦਿੱਤਾ ਹੋਇਆ ਐਸਾ ਨਾ ਕਰੋ ਆਪ ਗੁਰੂ ਰੂਪ ਵਿੱਚ ਆ ਗਏ ਹੋ ਆਪ ਜੀ ਨੇ ਸਰਬ ਸੰਸਾਰ ਦੀ ਸੇਵਾ ਕਰਨੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਾਤਸ਼ਾਹ ਮੈਂ ਤੇ ਕੇਵਲ ਦੱਸ ਰਿਹਾ ਆਪਣੀ ਸਿੱਖ ਸੰਗਤ ਨੂੰ ਕਿ ਸ਼ਬਦ ਦਾ ਤੇ ਗੁਰੂ ਦਾ ਕਿਵੇਂ ਅਦਬ ਕਰਨਾ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਵੀ ਬੇਅਦਬੀ ਨਾ ਕਰ ਦਈਏ ਐਸੇ ਹਨ ਸਾਡੇ ਪਾਤਸ਼ਾਹ ਸਾਡੇ ਸਤਿਗੁਰੂ ਪੂਜਨ ਯੋਗ ਹਨ ਕਿੰਨੀ ਵਾਰੀ ਪੂਜਾਂਗੇ ਕਰੋੜਾਂ ਜਨਮ ਲੈ ਕੇ ਵੀ ਨਹੀਂ ਪੂਜ ਸਕਦੇ ਇਸ ਕਰਕੇ ਭਾਈ ਗੁਰਮੁਖ ਪਿਆਰੇ ਹੋ ਆਓ ਐਸੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਜੁੜੀਏ ਜਿਹੜੇ ਕਹਿ ਰਹੇ ਹਨ ਸੌ ਨਾ ਜਾਈਏ ਕਿਤੇ
ਗਫਲਾਤ ਦੀ ਨੀਂਦਰੇ ਸੌ ਨਾ ਜਾਈਏ, ਕਿਤੇ ਮਨਮੁਖ ਨਾ ਬਣ ਜਾਈਏ, ਮਨਮੁਖ ਸੁੱਤਾ ਮਾਇਆ ਮੋਹ ਪਿਆਰ ਨਾ ਹੋ ਜਾਏ, ਮਾਇਆ ਦੇ ਮੋਹ ਦੇ ਪਿਆਰ ਵਿੱਚ ਨਾ ਸੌ ਜਾਈਏ, ਗੁਰਮੁਖ ਜਾਗੇ। ਗੁਰ ਸ਼ਬਦ ਵਿਚਾਰ, ਗੁਰੂ ਦੀ ਸ਼ਬਦ ਦੀ ਵਿਚਾਰ ਦੇ ਨਾਲ ਜਾਗਦੇ ਰਹੀਏ, ਤਾਂ ਕਿ ਪੂਰਾ ਸਤਿਗੁਰੂ ਸਾਨੂੰ ਮਾਣ ਦੇ ਵਿੱਚ ਸਾਨੂੰ ਗਲੇ ਨਾਲ ਲਾ ਲੈ, ਕਿਉਂਕਿ ਇਸ ਯੁੱਗ ਦੇ ਵਿੱਚ ਰਾਮ ਨਾਮ ਦਾ ਨਿਸਤਾਰਾ, ਜਿਹਨੇ ਪ੍ਰਮਾਤਮਾ ਦਾ ਨਾਮ ਜਪਿਆ ਉਸੇ ਦਾ ਨਿਸਤਾਰਾ ਹੋਣਾ, ਮਾਇਆ ਦੀ ਵਡਿਆਈ ਇੱਥੇ ਹੀ ਰਹਿ ਜਾਣੀ, ਸੰਸਾਰ ਦੇ ਬਾਕੀ ਕਰਮਾਂ ਦੀ ਵਡਿਆਈ ਰਸਤੇ 'ਚ ਰਹਿ ਜਾਣੀ। ਰਸਤਾ ਬੜਾ ਲੰਮਾ, ਹਰ ਇੱਕ ਜਗ੍ਹਾ ਤੇ ਜ਼ਕਾਤ ਟੈਕਸ ਦੇਣਾ ਪੈਣਾ, ਤੇ ਇੱਕ ਇੱਕ ਗੁਣ ਚੰਗਾ ਦਿੰਦੇ ਚਲੇ ਜਾਵਾਂਗੇ, ਜਿੱਥੇ ਟੋਲ ਟੈਕਸ ਆਏਗਾ ਨਾ ਭਰੋਗੇ, ਸੱਚੀ ਦਰਗਾਹ 'ਚ ਜਾਣ ਲੱਗੇ ਹਾਂ, ਸੱਚਖੰਡ ਜਾਂਦੇ ਹਾਂ, ਤੇ ਰਸਤੇ ਦੇ ਵਿੱਚ ਹੀ ਕਰਮ ਤੇ ਇੱਥੇ ਹੀ ਨਿਬੜ ਜਾਣੇ ਨੇ, ਤੇ ਜ਼ਕਾਤ ਵਿੱਚ ਹੀ ਲੰਘ ਜਾਣੇ, ਟੈਕਸ ਵਿੱਚ ਹੀ ਲੰਘ ਜਾਣੇ ਨੇ, ਤੇ ਉਧਾਰ ਕਿਵੇਂ ਹੋਣਾ? ਰਾਮ ਨਾਮ ਨਾਲ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਪਾਵਨ ਸ਼ਬਦ ਹੈ ਗੌੜੀ ਮਹੱਲਾ ਤੀਜਾ। ਆਪ ਜੀ ਨੇ ਬੜਾ ਸੁੰਦਰ ਸ਼ਬਦ ਫੁਰਮਾਨ ਕੀਤਾ, ਆਓ ਇਸ ਸ਼ਬਦ ਦੀਆਂ ਆਖਰੀ ਪੰਕਤੀਆਂ ਨਾਲ ਜੁੜੀਏ, ਨਾਲ ਹੀ ਸਿਮਰਨ ਵੀ 2 ਮਿੰਟ ਵਾਸਤੇ ਆਪਾਂ ਸੁਰਤ ਜੋੜ ਕੇ ਕਰੀਏ, ਤਾਂ ਕਿ ਸਾਡਾ ਸਿਮਰਨ ਸਦਾ ਵਾਸਤੇ ਚੱਲਦਾ ਰਹੇ।

Why, good,